ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ 102.7 FM ਕੈਲਗਰੀ, ਪੰਜਾਬੀ ਰੇਡੀਓ ਕੈਲਗਰੀ ਦੇ ਅਤੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਅਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹਫ਼ਤੇ ਦੇ 5 ਦਿਨ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਅੱਜ ਸਮੁੱਚਾ ਸੰਸਾਰ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਦੇ ਸ਼ਹੀਦੀ ਪੁਰਬ ਨੂੰ ਮਨਾ ਰਿਹਾ ਹੈ। ਉਹਨਾਂ ਪ੍ਰਤੀ ਆਪਣੀ ਆਸਥਾ ਸ਼ਰਧਾ ਅਤੇ ਖਰਾਜੇ ਅਕੀਦਤ ਅਤੇ ਫੁੱਲ ਭੇਟ ਕਰ ਰਿਹਾ ਹੈ। ਆਓ ਅਸੀਂ ਗੁਰੂ ਅਰਜਨ ਪਾਤਸ਼ਾਹ ਨੂੰ ਗੁਰਬਾਣੀ ਦੇ ਇਸ ਸ਼ਬਦ ਦੁਆਰਾ ਆਪਣੀ ਅਕੀਦਤ ਦੇ ਫੁੱਲ ਭੇਟ ਕਰੀਏ।

0: ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 Avenue, ਨਾਰਥ ਈਸਟ ਕੈਲਗਰੀ।
0: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।
3: ਮਕਲਾਮਣਹਾਰ ਚਲੇ ਅਸੀਂ ਇੱਥੋਂ ਸਾਰੇ ਜਾਣੇ, ਪਰ ਉਹ ਕਿਹੜੇ ਰਹਿਬਰ, ਉਹ ਕਿਹੜੀਆਂ ਸ਼ਖਸੀਅਤਾਂ ਜਾਂ ਉਹ ਕਿਹੜੇ ਪਰਮ ਮਨੁੱਖ ਹੁੰਦੇ ਨੇ ਜਿਨ੍ਹਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਨਾਲ ਸ਼ਹੀਦ ਸ਼ਬਦ ਲੱਗਦਾ। ਮੈਂ ਕੇਵਲ ਆਪਣੇ ਵਿਸ਼ੇ ਨੂੰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੱਕ ਹੀ ਸੀਮਤ ਰੱਖਣਾ। ਗੁਰੂ ਅਰਜਨ ਸਾਹਿਬ ਦਾ ਜਿਹੜਾ ਰੂਹਾਨੀ ਗਿਆਨ ਹੈ ਉਹ ਜਨਮ ਤੋਂ ਹੈ। ਇਸੇ ਕਰਕੇ ਹੀ ਪਾਠ ਸਾਹਿਬਾਨ ਕਹਿੰਦੇ ਨੇ ਤੈਂ ਜਨਮਤ ਗੁਰਮਤ ਬ੍ਰਹਮ ਪਛਾਣੇ। ਜਨਮ ਤੋਂ ਹੀ ਉਸ ਅਕਾਲ ਪੁਰਖ ਦੀ ਬ੍ਰਹਮਵਾਦ ਦੀ ਪਛਾਣ। ਅਤੇ ਜਦੋਂ ਉਹ ਗੁਰਤਾ ਗੱਦੀ 'ਤੇ ਬਿਰਾਜਮਾਨ ਨੇ ਅਤੇ ਭੱਟ ਸਾਹਿਬਾਨ ਕਹਿ ਰਹੇ ਨੇ ਭੰਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰਸ਼, ਕਿ ਗੁਰੂ ਪਾਰਬ੍ਰਹਮ ਦੇ ਵਿੱਚ ਕੋਈ ਅੰਤਰ ਨਹੀਂ। ਅਤੇ ਜਿਹੜੀ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਉਹਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਗੁਰ ਅਰਜਨ ਵਿੱਠੋਂ ਕੁਰਬਾਨੀ, ਕਿ ਗੁਰੂ ਅਰਜਨ ਦੀ ਉੱਪਰੋਂ ਕੁਰਬਾਨ ਜਨ ਹੈ। ਪਰ ਇਹ ਸ਼ਹਾਦਤ ਹੈ ਕੀ? ਜਦੋਂ ਅਸੀਂ ਸ਼ਹੀਦ ਸ਼ਬਦ ਦੀ ਗੱਲ ਕਰਦੇ ਹਾਂ ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਮੁੱਚੀ ਜਦੋਂ ਬਾਣੀ ਦਾ ਅਸੀਂ ਅਧਿਐਨ ਕਰਦੇ ਹਾਂ ਇਹਦੇ ਵਿੱਚ ਦੋ ਵਾਰ ਸਾਨੂੰ ਸ਼ਹੀਦ ਸ਼ਬਦ ਦੇ ਦਰਸ਼ਨ ਹੁੰਦੇ ਨੇ। ਇੱਕ ਵਾਰ ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੇ ਮੁਖਾਰਬਿੰਦ ਤੋਂ ਉਚਾਰਦੇ ਨੇ ਪੀਰ ਪੈਗੰਬਰ ਸਾਲਕ ਸਾਧਕ ਸਹੁਦੇ ਔਰ ਸ਼ਹੀਦ। ਦੂਸਰੀ ਵਾਰ ਭਗਤ ਰਵਿਦਾਸ ਜੀ ਕਬੀਰ ਸਾਹਿਬ ਦੇ ਪਰਿਵਾਰ ਦੀ ਗੱਲ ਕਰਦਿਆਂ ਕਰਦੇ ਨੇ ਕਿ ਈਦ ਬਕਰੀਦ ਜਾ ਕੇ ਕੁੱਲ ਵਿਖੇ ਗਊਰੇ ਵੱਧ ਕਰੇ ਮਾਨੀਏ ਸੇਖ ਸ਼ਹੀਦ ਪੀਰਾ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕੇਵਲ ਦੋ ਵਾਰ ਸ਼ਹੀਦ ਸ਼ਬਦ ਆਇਆ, ਪਰ ਜਦੋਂ ਇਹ ਸ਼ਹੀਦ ਸ਼ਬਦ ਆਇਆ ਭਾਈ ਗੁਰਦਾਸ ਜੀ ਦੇ ਸਮੇਂ ਅਤੇ ਗੁਰੂ ਨਾਨਕ ਸਾਹਿਬ ਦੇ ਸਮੇਂ, ਉਦੋਂ ਤੱਕ ਸਿੱਖ ਧਰਮ ਦੇ ਵਿੱਚ ਕੋਈ ਸ਼ਹਾਦਤ ਨਹੀਂ ਸੀ ਹੋਈ। ਪਰ ਇਹ ਸ਼ਬਦ ਪਹਿਲਾਂ ਵੀ ਕਿਸੇ ਬੋਲੀ 'ਚ ਸੀ, ਉਹ ਬੋਲੀ ਸੀ ਅਰਬੀ। ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਅਤੇ इस्लाम धर्म की जिहड़ी पावन कुरान मजीद है जिसनों असीं मुकद्दस कुरान आखते हैं कुरान शरीफ आखते हैं उहदे विच भी शहीद शब्द नहीं है उहदे विच कलमा शहादत जरूर है शहीद शब्द नहीं है जिहड़ियां उहनां दे धर्म दीआं हदीसां ने इस्लाम दीआं उहनां दे विच शहीद शब्द आउंदा है ते शहीद का अर्थ की है गवाह जिहड़ा दुनिया के उपर होए जुलमां दा गवाह बन के खुदा के दरबार के गवाही दिंदा है उन्हों शहीद कहा जाता है। अज भी कई बार बोली के उपर साडे पुलिस वाले वीर ने गवाही देन जाना होवे कहिंदे शहादत ते चले हैं उसका भाव हुंदा कि सरकारी गवाही ते जा रहे हैं। सो शहीद गवाही देन वाला है शहादत गवाही है। इस शब्द की जिहड़ी आरंभता है वह मुसलमान धर्म के विचों हुई है पर मुसलमान धर्म ने इहदा पैरामीटर इहदे मापदंड जिहड़े ने वह बहुत छोटे रखे ने। जंगे ओहद दे विच इस्लाम धर्म के बानी हज़रत मुहम्मद साहब नू एक कृपान मारी उमैद बिन कमैया ने बड़ा बहादुर जरनैल सी ते मुहम्मद साहब जमीन ते डिग पए। उन्हां समयां दे विच रवाज सी कि कई वरी दुश्मन इहो जिहा कायर हुंदा सी कि उह मैदाने जंग दे विच मौत दा नाटक करदा सी। कुछ लोग जाणबुझ के जमीन ते डिग जांदे सी कि दुश्मन मरिया समझ के छड देवे ते जिहड़ा जेतू दुश्मन हुंदा सी उह वी दूजी तरकीब वरतदा सी। वह दंद तोड़ के वेखदा सी पत्थर दे नाल कि जेकर जिउंदा होया तां जरूर हिलेगा। जंगे ओहद दे विच मुहम्मद साहब दा दंद तोड़ के वेख्या गया है। इहदी गवाही वारस अपनी हीर च दिंदा है कहिंदा दित्ती जहर तकदीर ने हसन ताई सीस शाह हुसैन दा कटदी है वारस नबी दा दंद शहीद होया तकदीर ना किसे तो हटदी है। वह टुटे हुए दंद नूं वी कहिंदे ने कि साडे नबी दा साडे रसूल दा दंद शहीद होया। उस तो होर अगे आ जाइए करबला दे मैदान दे विच हज़रत मुहम्मद साहब दे दोते हज़रत हसन की शहादत हुंदी है उन्हूं कहा जांदा है किंग ऑफ मार्टर शहीदां दा राजा। होर जेकर पिछे चले जाइए तो जीसस क्राइस्ट ईसाई धर्म के बानी उन्हां नूं सलीब ते चढ़ा के जदों शहीद किया जाता है वह भी शहादत है। पर कारण की है इस्लाम दे विच भी शहीद होए ने सूफी मत दे विच भी शहीद होए ने। आ मंसूर अल हाजिज़ का नाम है इहदा गुरु जिहड़ा सी जुनैद बगदादी सी ते मंसूर नूं भी सूली ते चढ़ा के चढ़ के शहीद किया गया है। इस्लाम दे विच शहीद होए ने जहूदी धर्म दे विच शहीद होए ने ईसाई मत दे विच शहीद होए ने। पर कारण की है कि साहिब श्री गुरु अर्जन देव जी महाराज एक ऐसी शख्सियत ने जिन्हां दे नाल पहली वारी ये शब्द लगा है कि जदों असीं गुरु अर्जन साहब की शहादत की गल करते हैं असीं किन्ने शहीदां दे सिरताज। इस तों पहलां दुनिया के किसी धर्म के विच किसी भी शहादत के प्रति यह शब्द नहीं वरत्या गया शहीदां दे सरताज गुरु अर्जन साहब की शहादत तो बिना। हुण इहदे पिछे कोई ना कोई कारण तो होगा कि होर भी दुनिया के धर्मां दे विच उन्हां दे रहबरां की उम्मत शहीद होई है। शहीद शब्द भी उन्हां दे धर्म दे विचों है। पर इस गल का माण जिहड़ा है गुरु अर्जन साहब नूं मिल रहा है शहीदां दे सरताज भावें कि सिख धर्म दे विच गुरु अर्जन साहब तो पहला भी एक शहादत हो चुकी है। असीं यह ना समझिए कि गुरु अर्जन साहब पहले सिख शहीद ने ते इस करके शहीदां दे सरताज ने। 1925 दे विच गंगा सिंह हुणा ने एक लेख सिख फुलवाड़ी च छापिया सी उन्होंने भाई गुरदास की 13वीं वार की 11वीं पौड़ी का हवाला दे के तारू पॉपटू तारिया गुरमुख पाल सिपाही उदासी भाई तारू जी की शहादत की गल की जिन्हों बाबर ने लाहौर च शहीद किया गुरु नानक साहब का सिख। सो यदा मतलब शहीद पहला भी होए ने पर गुरु अर्जन साहब के नाल यह शब्द क्यों शहीदा दे सरताज। उहदा कारण यह है जेकर तुसी उस कारण नूं समझना है तो एक मुसलमान कवि होया है हकीम अलायार खां जोगी जिसने के गुरु गोबिंद सिंह महाराज के छोटे और वड्डे फरजंदा के उपर 111 और 117 नज़मां लिखिया ने। अपनी नज़म के विच वह एक गल कहिंदा है कहिंदा कि याकूब को यूसुफ के बिछड़ देने रुलाया रुतबा गुरु गोबिंद ने नबियों का बढ़ाया कटवा के पिसर चार एक आंसू न बहाया बाकी है कन्हैया तो नहीं उसका पिसर था सच है गुरु गोबिंद का रुतबा ही दिगर था कटवा दिए शिश शाम ने गीता को सुनाकर रूह फूक दी गोबिंद ने औलाद कटाकर। इहदे विच्चों शहादत शब्द नूं समझना पवेगा कि गुरु अर्जन साहब तो पहला दुनिया के धार्मिक जगत दे विच जिन्हें भी लोगों के नाल शहीद शब्द लगता है उन्होंने कोल जिंदगी जीवन का कोई दरवाजा नहीं सी। उन्होंने वास्ते शहादत जिहड़ा कतल का फतवा सी उन्होंने वास्ते जिंदगी जीवन का कोई दरवाजा नहीं सी। पर जहांगीर ने जिहड़ा गुरु अर्जन साहब की शहादत के बारे हुक्म दिता है उस हुक्म दे विच एक गल लिखता है तुज़के जहांगीरी दे विच फारसी की किताब है हुण उहदा उर्दू अनुवाद भी हो चुका है उहदे विच लिखता है कि जे गुरु अर्जन दीने इस्लाम च आ जांदा है तां फिर जान बख्श दित्ती जावे सो जिंदगी जीउण दा एक दरवाजा खुला है और यह जिंदगी जीउण दा खुला दरवाजा दुनिया के धार्मिक जगत दे विच पहले शहीद गुरु अर्जन साहब ने जिन्हां नूं मिलिया है ते जिन्हां ने जिंदगी दे दरवाजे नूं नकार के मौत नूं स्वीकार कीता है इस करके असीं शब्द वरदे हां शहीदां दे सिरताज इस तों पहलां दुनिया दे धार्मिक इतिहास दे विच किसे भी शहीद नूं इह मौका नहीं मिलिया कि वह अपने अकीदे नूं छड के अपनी जान नूं बचा सकदा दूसरी गल असीं करदे हां गुरु अर्जन साहब की शहादत दे कारणां दे कारण बहुत ने और ये शहादत इन्नी विलक्षण है कि असी छोटे छोटे कारणों नू बहुत ज़्यादा प्रकाशमान करके शहादत नू छोटियां कीता किते असी केवल चंदू नू दोषी बना लिया किते असी केवल कान्हा पीलू शज्जू ते हसन जिहड़े चार कवि ने उन्हां नू दोषी बना लिया किते घरेलू कारण जिहड़े पृथ्वी चंद ने उन्हां नू दोषी बना लिया किते असी केवल सखी सरवरियां नू दोषी बना लिया पर यह जदों असी किसी शहादत की गल करते हैं एक कतल भी जदों हुंदा है ना उदों चार चीज़ां कट्ठियां हुंदियां उस तो बिना कतल नहीं हुंदा फारसी दे विच चार शब्द वरते जांदे ने कतल कातल मकतल मकतूर कतल है करन दी क्रिया कातल जिहड़ा करदा है मकतूल जिस दा कतल कीता जांदा है ते मकतल जिस जगह ते कतल कीता जांदा है ये चार चीज़ां कट्ठियां हुंदियां एक शहादत दे समय भी यह भी चार चीज़ां हुंदियां ने शहादत दे समय भी शहादत देण वाला शहीद करन वाला शहीद होण दी जगह ते शहादत दी किरिया ये चार चीज़ां उत्थे भी कट्ठियां हुंदियां ने पर कतल ते शहादत दे विच अंतर कित्थे पैदा हुंदा है पढ़ो गुरु पातशाह दी बाणी पातशाह कहिंदे ने जिह मरने सब जगत तरासिया जिस मौत तो असी सारे डरदे हां जिन्ने भी असी बैठे हां ना असी सारे ही मौत तो भै पीत और जिन्हें भी संसार दे जिन्हों असी कहिंदे पदार्थवादी उपराले हुंदे ने चाहे डॉक्टर को दवाई लैनी होवे चाहे कोई दर्द निवारक दवा लैनी होवे चाहे गर्मी तो साडा डर होवे चाहे अहीं सर्दी तो बचना होवे जिन्ने भी साडे उपराले हुंदे ने जिंदगी जीउण दे हुंदे ने इसे करके कबीर साहब कहिंदे ने जिह मरने सब जगत तरासिया जिस मौत तो सारा संसार डरदा है पर कहिंदे ने कि किते गुरु कृपा कर देवे उस मौत दे भय तो मुक्त होया जा सकदा है सो मरना गुर शब्द प्रगासिया उस मौत दे भय तो केवल भय मुक्त होण दा इक्को ही रस्ता है कि सो मरना गुर शब्द प्रगासिया जेकर गुरु दे शब्द दा प्रकाश हो जावे तां उस मौत दे भय तो मनुख मुक्त हो सकदा है फिर अवस्था कैसी है अब कैसे मरूं मरन मन मान्या मर मर जाते जिन राम ना जान्या मरनो मरन कह सब कोई सहजे मरे अमर होए सोई कह कबीर मन भया आनंदा गयो परम रहयो परम आनंदा जदों गुर प्रसाद भरम का नास गुरु की कृपा दे नाल मनुख दे इस भरम का विनाश हो जाता है ना कि शेख फरीदा जग ना कूथिर रहा जिस आसन हम बैठे किते बैठ गया जिथे असी बैठे हैं ना पता नहीं किन्ने बह के चले गए ने एक साडा माण है एक साडा हंकार है एक साडी होमे है कि सब कुछ मेरा है इत्थे कुछ भी नहीं फरीद साहब तो कहिंदे ने कि जित दिहाड़े धनवरी साहे लए लिखाए जिदण तू संसार दे विच आया सी ना उदण ही तेरे जाण दा दिन मिथिया गया सी अनक जतन कर काल सताए मरन लिखाए मंडल में आए तुहाडे जाण दा दिन तां मेरा भी मैं तुहाडा शब्द कह के संबोधित कर रहा जिन्ने भी असी है साडे जाण दा दिन तां उदों ही मिथिया गया जदों असी इत्थे आ गए ते बहुत सोहणा लिखदे ने फरीद साहब वो कहिंदे ने कि जदों तू संसार दे विच आया उदों ही तेरे जाण दा दिन मिथ्या गया मलक जे कन्नी सुनी दा मलक कहिंदे मलकुल मौत इजराइल फरिश्ते नूं इस्लाम दे धारनी कहिंदे ने कहिंदे इस्लाम दा फरिश्ता जिहड़ा मौत दा वह इजराइल है मलक जो कन्नी सुनी दा मूँह दिखा ले आए साहे लिखे ना चलनी जिंदू नूं समझाए जिंद न माणी कढ़ीए हड्डा कूकड़काए जिंद वहुटी मरन वर लै जासी परनाए सारे चले जाना इस जिंद रूपी वहुटी नूं मौत रूपी लाड़े ने परना के लै जाना पर गुरु पातशाह कहिंदे जे सानू पता है कि सबना सहुरे वंजना सब मुकलावण हार फिर क्यों ना चंगे बनया जावे साडी धी भैण ने जदों घर दे विच्चों सहुरे परिवार च जाना हुंदा है ते असीं नूं की सिक्ख्या दिंदे आ कि तू जेकर अपने सहुरे परिवार दे विच चंगी वधिया ते सच्ची नूं बन के रहेगी तो साडे परिवार की इज्जत भी वधेगी ते पातशाह कहिंदे ने नानक धन सुहागणी जिन सहो नाल प्यार ਵੀ ਉਹ ਸੁਹਾਗਣੀਆਂ ਨੇ ਜਿਹੜੀਆਂ ਆਪਣੇ ਸ਼ੌਪਤੀ ਪਰਮੇਸ਼ਰ ਦੇ ਨਾਲ ਪਿਆਰ ਕਰਦੀਆਂ ਨੇ, ਅਤੇ ਨਹੀਂ ਤਾਂ ਜਿਹੜਾ ਅਸੀਂ ਰੋਜ਼ ਸੋਹਿਲਾ ਸਾਹਿਬ ਪੜ੍ਹਦੇ ਹਾਂ ਨਾ, ਉਹਦੇ ਵਿੱਚ ਗੁਰੂ ਪਾਤਸ਼ਾਹ ਫਰਮਾਉਂਦੇ ਨੇ ਘਰ ਘਰ ਇਹੋ ਪਹੁੰਚਾ ਸੱਦੜੇ ਨਿੱਤ ਪਵਨ। ਪਹੁੰਚਾ ਕਹਿੰਦੇ ਨੇ ਸੱਦਾ ਦੇਣ ਵਾਲਾ, ਕਹਿੰਦੇ ਹਰ ਘਰ ਦੇ ਵਿੱਚ ਸੱਦੇ ਪੈ ਰਹੇ ਨੇ, ਉਹ ਸੱਦਾ ਸਾਨੂੰ ਵੀ ਪੈਣਾ ਹੈ, ਅਸੀਂ ਉਸ ਸੱਦੇ ਦੀ ਉਡੀਕ ਦੇ ਵਿੱਚ ਰਹੀਏ। ਅਤੇ ਜਿਹੜੇ ਉਸ ਸੱਦੇ ਦੀ ਉਡੀਕ ਨੂੰ ਸਮਝਦੇ ਹੋਏ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਉਸ ਭਰਮ ਦਾ ਨਾਸ਼ ਕਰ ਦਿੰਦੇ ਨੇ, ਉੱਥੇ ਆ ਕੇ ਸਿੱਖ ਦੀ ਇਹ ਅਵਸਥਾ ਬਣ ਜਾਂਦੀ ਹੈ ਕਿ ਜਿਸ ਮਰਨੇ 'ਤੇ ਜੱਗ ਡਰੇ ਮੇਰੇ ਮਨ ਆਨੰਦ, ਮਰਨੇ ਹੀ 'ਤੇ ਪਾਈ ਹੈ ਪੂਰਨ ਪਰਮਾਨੰਦ, ਮਰਤਾ ਮਰਤਾ ਜਗ ਮੁਆ, ਮਰ ਪੀਣਾ ਜਾਣਿਆ ਕੋਏ, ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ। ਇਹ ਸ਼ਹਾਦਤ ਦੀ ਪਹਿਲੀ ਪੌੜੀ ਹੈ ਜਦੋਂ ਸਾਡੀ ਮਾਨਸਿਕਤਾ ਦੇ ਵਿੱਚ ਸ਼ਬਦ ਦਾ ਪ੍ਰਕਾਸ਼ ਹੋ ਜਾਵੇ। ਸੋ ਇਸ ਸ਼ਹਾਦਤ ਦੀ ਪਹਿਲੀ ਪੌੜੀ ਨੂੰ ਸਮਝਾਇਆ ਹੈ ਗੁਰੂ ਅਰਜਨ ਸਾਹਿਬ ਨੇ ਆਪਣੀ ਸ਼ਹਾਦਤ ਦੇ ਨਾਲ, ਅਤੇ ਉਸ ਸ਼ਹਾਦਤ ਦੇ ਵਿੱਚ ਸਹਿਜ ਕਿੰਨਾ, ਉਸ ਸ਼ਹਾਦਤ ਦੇ ਵਿੱਚ ਸਹਿਜ ਕਿੰਨਾ। ਮੈਂ ਹੈਰਾਨ ਹੈ ਜਦੋਂ ਦੁਨੀਆਂ ਦੇ ਬਾਕੀ ਧਰਮਾਂ ਦਾ ਅਧਿਐਨ ਕਰੀਦਾ ਤਾਂ ਮੌਤ ਨੂੰ ਬਰਦਾਸ਼ਤ ਕਰਨਾ ਬੜਾ ਔਖਾ, ਬਹੁਤ ਇੰਨਾ ਔਖਾ ਕਿ ਕੁਰੂਕਸ਼ੇਤਰ ਦੇ ਮੈਦਾਨ ਦੇ ਵਿੱਚ ਅਭਿਮਨਿਊ ਦੀ ਮੌਤ ਹੁੰਦੀ ਹੈ, ਅਰਜਨ ਹਥਿਆਰ ਸੁੱਟ ਦਿੰਦਾ। ਭਗਵਾਨ ਰਾਮ ਬਨਵਾਸ ਨੂੰ ਜਾਂਦੇ ਨੇ, ਦਸ਼ਰਥ ਵਿਛੋੜਾ ਨਹੀਂ ਸਹਾਰ ਪਾਉਂਦਾ, ਉਸ ਤੋਂ ਬਾਅਦ ਮਨਸੂਰ ਨੂੰ ਸੂਲੀ 'ਤੇ ਚੜ੍ਹਾਇਆ ਜਾਂਦਾ ਹੈ, ਅਤੇ ਮਨਸੂਰ ਕਹਿੰਦਾ ਯਾ ਖੁਦਾ ਮੈਨੂੰ ਤਾਂ ਪਤਾ ਨਹੀਂ ਸੀ ਇਸ਼ਕ ਦੀ ਨਮਾਜ਼ ਪੜ੍ਹਨ ਤੋਂ ਪਹਿਲਾਂ ਵਜ਼ੂ ਖੂਨ ਦੇ ਨਾਲ ਕਰਨਾ ਪੈਂਦਾ, ਕਿ ਬੜੇ ਬੜੇ ਵੱਡੇ ਪੈਗੰਬਰ ਵੀ ਮੌਤ ਦੇ ਸਾਹਮਣੇ ਜਿਹੜੇ ਨੇ ਉਹ ਡਰਦੇ ਨਜ਼ਰ ਆਉਂਦੇ ਨੇ, ਭੈ ਭੀਤ ਨਜ਼ਰ ਆਉਂਦੇ ਨੇ। ਅਤੇ ਗੁਰੂ ਅਰਜਨ ਸਾਹਿਬ ਤੱਤੀ ਤਵੀ 'ਤੇ ਬੈਠੇ ਨੇ, ਅਤੇ ਸਾਈਂ ਮੀਆਂ ਮੀਰ ਕਹਿ ਰਹੇ ਨੇ ਕਿ ਪਾਤਸ਼ਾਹ ਜੇ ਤੇਰਾ ਹੁਕਮ ਹੋਵੇ ਤਾਂ ਮੈਂ ਦੁਸ਼ਮਣਾਂ ਦਾ ਸੱਤਿਆਨਾਸ਼ ਕਰ ਸਕਦਾ, ਅਤੇ ਮੇਰਾ ਗੁਰੂ ਕਹਿ ਰਿਹਾ ਕਿ ਦੁਸ਼ਮਣ ਹੈ ਕਿਹੜਾ। ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ, ਦੁਸ਼ਮਣ ਹੈ ਕਿਹੜਾ ਦੱਸ ਨਾ ਸਾਈ ਮੀਆਂ ਮੀਰ, ਦੁਸ਼ਮਣ ਹੈ ਕਿਹੜਾ। ਅਤੇ ਪਾਤਸ਼ਾਹ ਦਰਦ ਹੁੰਦਾ ਹੋਵੇਗਾ, ਅਤੇ ਪਾਤਸ਼ਾਹ ਕਹਿੰਦਾ ਭਾਣੇ 'ਚ ਦਰਦ ਕੈਸਾ, ਤੇਰਾ ਕੀ ਆ, ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ। ਸੋ ਇਹ ਦੁਨੀਆਂ ਦੀ ਬੜੀ ਵਿਲੱਖਣ ਸ਼ਹਾਦਤ ਹੈ, ਅਤੇ ਜਦੋਂ ਅਸੀਂ ਇਸ ਵਿਲੱਖਣ ਸ਼ਹਾਦਤ ਦੇ ਦੌਰਾਨ ਗੁਰੂ ਪਾਤਸ਼ਾਹ ਨੂੰ ਦਿੱਤੇ ਹੋਏ ਤਸੀਹੇ ਅਤੇ ਕਾਰਨਾਂ ਦਾ ਅਧਿਐਨ ਕਰਦੇ ਹਾਂ, ਅਤੇ ਸੱਚ ਜਾਣਿਓ ਇਹ ਕੋਈ ਐਵੇਂ ਜੀ ਗੱਲ ਨਹੀਂ ਹੈ ਤਵੀ 'ਤੇ ਬਿਠਾ ਦੇਣਾ, ਦੇਗ 'ਚ ਉਬਾਲ ਦੇਣਾ, ਜਾਂ ਫਿਰ ਸਿਰ ਦੇ ਉੱਪਰ ਗਰਮ ਰੇਤ ਪਾ ਦੇਣੀ, ਅਤੇ ਗੁਰੂ ਪਾਤਸ਼ਾਹ ਦੀ ਜਿਹੜੀ ਅਡੋਲਤਾ ਹੈ ਉਹ ਇੰਨੀ ਜ਼ਿਆਦਾ ਇਸ ਸ਼ਾਹੀ ਜ਼ਲਾਲ ਦੇ ਉੱਪਰ ਹੋਵੇ ਕਿ ਭਾਈ ਸਾਹਿਬ ਭਾਈ ਗੁਰਦਾਸ ਨੂੰ ਕਹਿਣਾ ਪਵੇ ਕਿ ਜਦੋਂ ਗੁਰੂ ਪਾਤਸ਼ਾਹ ਦੇਗ ਦੇ ਵਿੱਚ ਉਬਾਲੇ ਜਾ ਰਹੇ ਸੀ ਨਾ, ਉਹਨਾਂ ਦੇ ਮਨ ਅੰਦਰ ਇੰਨਾ ਸਹਿਜ ਸੀ ਜਿਵੇਂ ਸੀਤਲ ਜਲ ਦੇ ਵਿੱਚ ਮੱਛੀ ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ। ਕਹਿੰਦਾ ਗੁਰੂ ਪਾਤਸ਼ਾਹ ਦੀ ਆਤਮਾ ਨੂੰ ਇੰਨਾ ਸਹਿਜ ਹੈ ਉਬਾਲੇ ਜਾ ਰਹੇ ਨੇ ਦੇਗ 'ਚ। ਮੈਕਸ ਆਰਥਰ ਮਕਾਲਫ ਲਿਖਦਾ ਕਹਿੰਦਾ ਸਾਰਾ ਸਰੀਰ ਛਾਲੇ ਛਾਲੇ ਹੈ, ਪਰ ਕਹਿੰਦਾ ਆਤਮਾ ਨੂੰ ਕਿੰਨਾ ਸੁੱਖ ਹੈ ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ। ਅਗਲੀ ਗੱਲ ਕਰਦਾ ਥੱਲੇ ਅੱਗ ਬਾਲੀ ਜਾ ਰਹੀ ਹੈ, ਅਤੇ ਕਹਿੰਦੇ ਉਸ ਅੱਗ ਦਾ ਗੁਰੂ ਪਾਤਸ਼ਾਹ 'ਤੇ ਪ੍ਰਭਾਵ ਕਿਵੇਂ ਦਾ ਹੈ। ਉਹ ਕਹਿੰਦੇ ਨੇ ਕਿ ਬਿਲਕੁਲ ਇਸ ਤਰ੍ਹਾਂ ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ, ਜਿਸ ਤਰ੍ਹਾਂ ਅਸੀਂ ਮੋਮਬੱਤੀ ਬਾਲਦੇ ਹਾਂ ਅਤੇ ਛੋਟੇ ਛੋਟੇ ਧਮੱਕੜ ਪਤੰਗੇ ਜਿਹੜੇ ਨੇ ਉਹ ਆ ਕੇ ਆਪਣੇ ਆਪ ਹੀ ਜਾਨ ਕੁਰਬਾਨ ਕਰਦੇ ਨੇ। ਕਹਿੰਦਾ ਮੈਨੂੰ ਇੰਝ ਲੱਗ ਰਿਹਾ ਸੀ ਕਿ ਗੁਰੂ ਸਾਹਿਬ ਉਸ ਅੱਗ ਦੇ ਉੱਪਰ ਉਸ ਪਤੰਗੇ ਵਰਗੇ ਨੇ ਜਿਹੜੇ ਖੁਦ ਹੀ ਕੁਰਬਾਨ ਹੋਣਾ ਚਾਹੁੰਦੇ ਨੇ, ਮਨ ਦੇ ਵਿੱਚ ਕੋਈ ਭੈ ਨਹੀਂ। ਅਗਲੀ ਗੱਲ ਕਰਦਾ ਹੈ, ਕਹਿੰਦਾ ਕਿ ਸ਼ਬਦ ਸੁਰਤ ਲਿਵ ਮਿਰਗ ਜਿਉਂ ਭੀੜ ਪਈ ਚਿੱਤ ਅਵਰ ਨਾ ਜਾਣੀ। ਜਦੋਂ ਹਿਰਨ ਨੂੰ ਫੜਨਾ ਹੁੰਦਾ ਨਾ, ਉਦੋਂ ਇੱਕ ਘੰਡੇ ਹੇੜੇ ਦਾ ਰਾਗ ਵਜਾਇਆ ਜਾਂਦਾ ਮਿਰਗ ਨੂੰ ਫੜਨ ਦੇ ਵਾਸਤੇ, ਕਸਤੂਰੀ ਕੱਢਣ ਦੇ ਵਾਸਤੇ, ਅਤੇ ਉਹ ਜਿਹੜਾ ਮਿਰਗ ਹੁੰਦਾ ਉਸ ਰਾਗ ਨੂੰ ਸੁਣਦਾ ਸੁਣਦਾ ਆਪੇ ਸ਼ਿਕਾਰੀ ਵੱਲ ਆਉਂਦਾ ਹੈ। ਕਹਿੰਦਾ ਮੈਨੂੰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਇੰਝ ਲੱਗਦੀ ਹੈ ਕਿ ਜਿਵੇਂ ਉਹ ਸ਼ਬਦ ਦੇ ਨਾਲ ਇੱਕਮਿੱਕ ਹੋਏ ਆਪ ਸ਼ਹਾਦਤ ਦੇਣ ਦੇ ਵਾਸਤੇ ਇਸ ਤਰ੍ਹਾਂ ਆਏ ਨੇ। ਜਿਵੇਂ ਫੈਜ਼ ਲਿਖਦਾ ਹੈ, ਜੇ ਜਾਨ ਤੋਂ ਆਨੀ ਜਾਨੀ ਹੈ ਇਸ ਜਾਂਕੀ ਤੋਂ ਕੋਈ ਬਾਤ ਨਹੀਂ, ਜਿਸ ਦੱਜ ਸੇ ਕੋਈ ਮਕਤਲਵੇਂ ਗਿਆ ਵੋ ਸ਼ਾਨ ਸਲਾਮਤ ਰਹਿਤੀ। ਹਮੇਸ਼ਾ ਦੁਨੀਆਂ 'ਤੇ ਉਹ ਸ਼ਾਨਾਂ ਸਲਾਮਤ ਰਹਿੰਦੀਆਂ ਨੇ ਜਿੱਥੇ ਸ਼ਹਾਦਤ ਦੇਣ ਵਾਲਾ ਮਨੁੱਖ ਖੁਦ ਤੁਰ ਕੇ ਉਸ ਜਗ੍ਹਾ 'ਤੇ ਜਾਂਦਾ ਹੈ ਜਿੱਥੇ ਉਹਨੂੰ ਸ਼ਹੀਦ ਕੀਤਾ ਜਾਣਾ ਹੋਵੇ, ਪਰ ਇੱਥੇ ਸ਼ਹਾਦਤ ਦਾ ਜਿਹੜਾ ਅਮਡੁੱਲਾ ਵਿਸਾ ਹੈ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਦੇ ਨਾਲ ਇੱਕ ਹਿਰਨ ਰਾਗ ਦੇ ਵਿੱਚ ਬੱਝਾ ਹੋਇਆ ਆਪਣੇ ਸ਼ਿਕਾਰੀ ਵੱਲ ਜਾ ਰਿਹਾ ਹੈ, ਮੇਰਾ ਗੁਰੂ ਆਪਣੀ ਉਮਤ ਦੇ ਉੱਪਰੋਂ ਕੁਰਬਾਨ ਹੋਣ ਦੇ ਵਾਸਤੇ ਆਪ ਉਸ ਮਕਤਲ ਵੱਲ ਜਾ ਰਿਹਾ। ਅਗਲੀ ਗੱਲ ਦੇਗ ਭਰ ਦੇ ਵਿੱਚ ਉਸ ਦੇਗ ਦੇ ਵਿੱਚ ਉਬਾਲੇ ਜਾਣ ਦੇ ਬਾਰੇ ਕਹਿੰਦਾ ਹੈ, ਕਹਿੰਦਾ ਚਰਨ ਕਮਲ ਮਿਲ ਭੰਵਰ ਜਿਉ ਸੁੱਖ ਸੰਪਟ ਸੰਗ ਰਹਿਣ ਵਿਹਾਣੀ। ਪੂਰੀ ਰਾਤ 'ਚ ਦੇਗ 'ਚ ਉਬਾਲਿਆ ਜਾਣਾ, ਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਕਿ ਪਾਤਸ਼ਾਹ ਦੀ ਆਤਮਾ ਨੂੰ ਸੁੱਖ ਕਿੰਨਾ ਹੈ, ਜਿਸ ਤਰ੍ਹਾਂ ਇੱਕ ਕਮਲ ਦੇ ਫੁੱਲ ਦੇ ਵਿੱਚ ਭੰਵਰਾ ਬੰਦ ਹੋ ਜਾਂਦਾ ਹੈ ਤੇ ਸਾਰੀ ਰਾਤ ਉਹਦੇ 'ਚ ਬੰਦ ਰਹਿੰਦਾ ਹੈ, ਭਾਵੇਂ ਉਹਨੂੰ ਪਤਾ ਹੁੰਦਾ ਹੈ ਕਿ ਸਵੇਰ ਤੱਕ ਮੇਰੀ ਮੌਤ ਹੋ ਜਾਣੀ ਹੈ, ਪਰ ਉਹ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਇਸ ਗੱਲ ਦੇ ਨਾਲ ਭਾਈ ਸਾਹਿਬ ਭਾਈ ਗੁਰਦਾਸ ਤਸ਼ਬੀਹ ਦਿੰਦੇ ਨੇ ਤੇ ਅਗਲੀ ਗੱਲ ਕਰਦੇ ਨੇ ਗੁਰ ਅਰਜਨ ਵਿਟਹੋਂ ਕੁਰਬਾਨੀ, ਕਿ ਮੈਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਕੁਰਬਾਨ ਜਾਂਦਾ ਹੈ ਕਿ ਦੇਗ 'ਚ ਉਬਾਲੇ ਜਾ ਰਹੇ ਨੇ ਤੇ ਜਲ 'ਚ ਮੱਛੀ ਵਰਗਾ ਸਹਿਜ ਹੈ, ਸਿਰ ਦੇ ਉੱਪਰ ਗਰਮ ਰੇਤ ਪੈ ਰਹੀ ਹੈ ਤੇ ਮਨ ਦੇ ਵਿੱਚ ਕੋਈ ਭੈ ਨਹੀਂ, ਦੇਗ ਦੇ ਵਿੱਚ ਬੰਦ ਨੇ ਤੇ ਇੰਝ ਲੱਗਦਾ ਕਿ ਭੰਵਰਾ ਇੱਕ ਕਮਲ ਫੁੱਲ ਦੇ ਵਿੱਚ ਹੋਵੇ ਤੇ ਇਸ ਸ਼ਹਾਦਤ ਦੇ ਕਾਰਨ ਕਿੰਨੇ ਵਿਲੱਖਣ ਨੇ। ਜਦੋਂ ਅਸੀਂ ਕਾਰਨਾਂ ਦੀ ਗੱਲ ਕਰਦੇ ਹਾਂ ਤੇ ਪਹਿਲਾ ਕਾਰਨ ਬਣਦਾ ਹੈ ਉਹ ਲੋਕ ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆਪਣੀ ਬਾਣੀ ਦਰਜ ਕਰਾਉਣਾ ਚਾਹੁੰਦੇ ਸੀ। ਚਾਰ ਕਵੀ ਕਾਨਾ, ਪੀਲੂ, ਛੱਜੂ ਔਰ ਹਸਨ ਪਾਤਸ਼ਾਹ ਦੇ ਕੋਲ ਆਏ ਨੇ। ਪਾਤਸ਼ਾਹ ਪਤਾ ਲੱਗਾ ਤੁਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕਰ ਰਹੇ ਹੋ, ਸੰਪਾਦਨਾ ਕਰਨ ਦੀ ਲੋੜ ਵੀ ਕੀ ਪਈ? ਉਹਦੀ ਲੋੜ ਇਸ ਕਰਕੇ ਪਈ, ਗੁਰਪ੍ਰਤਾਪ ਸੂਰਜ ਗ੍ਰੰਥ ਦਾ ਕਰਤਾ ਇੱਕ ਸ਼ਬਦ ਵਰਤਦਾ, ਏਕ ਦਿਵਸ ਪ੍ਰਭ ਪ੍ਰਾਤਾ ਕਾਲ ਦਇਆ ਭਏ ਪ੍ਰਭ ਦੀਨ ਦਿਆਲ ਰਿਚਿਤ ਉਪਜੀ ਪ੍ਰਗਟੋ ਤਹਿ ਪੰਥ ਤਹਿ ਕਾਰਨ ਕੀਚੇ ਅਬ ਗ੍ਰੰਥ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕਰਨ ਦੀ ਪਹਿਲੀ ਲੋੜ ਇਹ ਪਈ ਕਿ ਗੁਰੂ ਕੇ ਸਿੱਖਾਂ ਨੇ ਗੁਰੂ ਪਾਤਸ਼ਾਹ ਨੂੰ ਕਿਹਾ, ਪਾਤਸ਼ਾਹ ਜਿਹੜੇ ਤੁਹਾਡੇ ਚਰਨਾਂ ਦੇ ਭੌਰੇ ਗੁਰੂ ਕੇ ਸਿੱਖ ਨੇ, ਜਿਹੜੇ ਹਮੇਸ਼ਾ ਤੁਹਾਡੇ ਚਰਨਾਂ ਦੇ ਕੋਲ ਰਹਿੰਦੇ ਨੇ, ਉਹਨਾਂ ਨੂੰ ਤਾਂ ਤੁਹਾਡੀ ਬਾਣੀ ਦਾ ਪਤਾ ਹੈ ਅਤੇ ਸੱਚ ਜਾਣਿਓ ਪਾਤਸ਼ਾਹ, ਅਸੀਂ ਦੁਬਧਾ 'ਚ ਪੈ ਜਾਂਦੇ ਹਾਂ ਜਦੋਂ ਗੁਰੂ ਨਾਨਕ ਸਾਹਿਬ ਦੇ ਨਾਂ ਦੀ ਛਾਪ ਲਾ ਕੇ ਕੱਚੀਆਂ ਬਾਣੀਆਂ ਉਚਾਰੀਆਂ ਜਾਂਦੀਆਂ ਨੇ ਅਤੇ ਉਹ ਅੱਜ ਵੀ ਪ੍ਰਚਲਿਤ ਨੇ ਬਹੁਤ ਥਾਵਾਂ 'ਤੇ। ਆ ਪੰਜਾਬ ਦੀਆਂ ਅੱਧੀਆਂ ਟਰਾਲੀਆਂ ਦੇ ਉੱਪਰ ਲਿਖਿਆ ਹੁੰਦਾ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ। ਅੱਧੀਆਂ ਟਰਾਲੀਆਂ 'ਤੇ ਲਿਖਿਆ ਹੁੰਦਾ, ਨਾਨਕ ਨੀਵਾਂ ਜੋ ਚੱਲੇ ਲੱਗੇ ਨਾ ਤੱਤੀ ਵਾਓ, ਇਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ। ਏਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ, ਦੂਜਾ ਕਹੇ ਸਿਮਰੀਏ ਜੋ ਜੰਮੇ ਤੇ ਮਰ ਜਾਏ, ਇਸ ਰੂਪ ਦੇ ਵਿੱਚ ਇਹ ਵੀ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੈ। ਭਾਵ ਕੀ ਕਿ ਅਸੀਂ ਗੁਰੂ ਨਾਨਕ ਸਾਹਿਬ ਦੀ ਛਾਪ ਲਾ ਕੇ, ਗੁਰੂ ਨਾਨਕ ਸਾਹਿਬ ਦਾ ਨਾਮ ਵਰਤ ਕੇ ਇਵੇਂ ਦੀਆਂ ਕੱਚੀਆਂ ਬਾਣੀਆਂ ਨੂੰ ਪ੍ਰਚਲਿਤ ਕੀਤਾ, ਅਸੀਂ ਅੱਜ ਵੀ ਉਹਨਾਂ ਨੂੰ ਸੱਚੀਆਂ ਸਮਝੀ ਬੈਠੇ ਹਾਂ। ਹਰ ਥਾਂ 'ਤੇ ਲਿਖਿਆ ਹੁੰਦਾ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 'ਚ ਸ਼ਬਦ ਬਹੁਤ ਐਸੇ ਸ਼ਬਦ ਸੀ ਜਿਹੜੇ ਉਦੋਂ ਪ੍ਰਚਲਿਤ ਹੋਏ ਅਤੇ ਉਸ ਵੇਲੇ ਗੁਰੂ ਪਾਤਸ਼ਾਹ ਨੇ ਕਿਹਾ ਕਿ ਮੈਂ ਐਸੇ ਗ੍ਰੰਥ ਦੀ ਸੰਪਾਦਨਾ ਤਹਿ ਕਾਰਨ ਕੀਜੇ ਅਬ ਗ੍ਰੰਥ, ਇਹੋ ਜਿਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕਰਾਂਗਾ ਜਿਹਦੇ ਵਿੱਚ ਇੱਕ ਅੱਖਰ ਵੀ ਵਾਧਾ ਘਾਟਾ ਨਹੀਂ ਹੋ ਸਕਦਾ। ਜਿਹੜੇ ਵੀਰ ਗੁਰਬਾਣੀ ਦੇ ਸ਼ਬਦਾਂ ਦੇ ਕਰਮ ਅੰਕ ਦੇ ਜਾਣਕਾਰ ਨੇ ਉਹਨਾਂ ਨੂੰ ਪਤਾ ਹੈ ਕਿ ਗੁਰਬਾਣੀ ਦੇ ਵਿੱਚ ਇੱਕ ਕੰਨਾ ਵੀ ਵੱਧ ਨਹੀਂ ਹੋ ਸਕਦਾ, ਸ਼ਬਦਾਂ ਦੀ ਵੀ ਗਿਣਤੀ ਸ਼ਬਦ ਦੇ ਪਿੱਛੇ ਦਿੱਤੀ, ਇੱਕ ਅੱਖਰ ਵੀ ਵਾਧਾ ਘਾਟਾ ਨਹੀਂ ਕੀਤਾ ਜਾ ਸਕਦਾ। ਜਿਹੜੇ ਗੁਰਬਾਣੀ ਵਿਆਕਰਨ ਅਤੇ ਗੁਰਬਾਣੀ ਦੇ ਸ਼ਬਦਾਂ ਦੇ ਪ੍ਰਕਰਨ ਦੇ ਜਾਣੂ ਵੀਰ ਨੇ ਉਹ ਜਾਣਦੇ ਹੋਣ। ਸੋ ਇਹ ਪਹਿਲੀ ਸ਼ਿਕਾਇਤ ਜਿਹੜੀ ਉਸ ਵੇਲੇ ਹੋਈ ਉਹ ਹੋਈ ਅਕਬਰ ਦੇ ਰਾਹੀਂ, ਅਤੇ ਅਕਬਰ ਨੂੰ ਸ਼ਿਕਾਇਤ ਕਿਹਨੇ ਕੀਤੀ? ਆ ਸਾਡੇ ਬੱਚੇ ਘਰਾਂ ਦੇ ਵਿੱਚ ਨਾ ਬੜਾ ਸੀਰੀਅਲ ਵੇਖਦੇ ਨੇ, ਅਕਬਰ ਬੀਰਬਲ, ਅਤੇ ਜੇ ਸਾਨੂੰ ਪਤਾ ਹੋਵੇ ਕਿ ਬੀਰਬਲ ਜਿਹੜਾ ਇਹ ਭਗਵਾਨ ਦਾਸ ਰਾਜਪੂਤ ਦਾ ਇੱਕ ਨੌਕਰ ਸੀ, ਅਤੇ ਜਦੋਂ ਅਕਬਰ ਨੇ ਜੋਧਾ ਬਾਈ ਵਿਆਹ ਕੇ ਖੜੀ ਅਤੇ ਇਸ ਮਹੇਸ਼ ਦਾਸ ਨਾਂ ਦੇ ਬ੍ਰਾਹਮਣ ਨੂੰ ਦਾਜ ਦੇ ਵਿੱਚ ਦਿੱਤਾ ਗਿਆ ਸੀ, ਅਤੇ ਅਕਬਰ ਨੇ ਬਾਅਦ ਦੇ ਵਿੱਚ ਇਸ ਦਾ ਨਾਮ ਬੀਰਬਲ ਰੱਖਿਆ, ਅਤੇ ਇਹ ਉਹ ਬੀਰਬਲ ਹੈ ਜਿਹੜਾ ਇਹਨਾਂ ਕਾਨਾ, ਪੀਲੂ, ਛੱਜੂ ਅਤੇ ਹਸਨ ਦਾ ਚੁੱਕਿਆ ਚੁਕਾਇਆ ਗੁਰੂ ਅਰਜਨ ਸਾਹਿਬ ਨੂੰ ਧਮਕੀ ਦੇ ਕੇ ਗਿਆ ਸੀ ਕਿ ਮੈਂ ਪਾਕਿਸਤਾਨ ਤੋਂ ਅਫਗਾਨਿਸਤਾਨ ਵਾਲੇ ਪਾਸੇ ਜਾ ਰਿਹਾ, ਜੇਕਰ ਮੇਰੇ ਆਉਣ ਤੱਕ ਤੁਸੀਂ ਆਪਣੀ ਇਹ ਸਿੱਖੀ ਦੀ ਦੁਕਾਨ ਬੰਦ ਨਾ ਕੀਤੀ ਤਾਂ ਮੈਂ ਤੁਹਾਡੇ 'ਤੇ ਹਮਲਾ ਕਰਾਂਗਾ। ਅਤੇ ਮੇਰੇ ਗੁਰੂ ਨੇ ਮੁਸਕਰਾ ਕੇ ਇੱਕ ਗੱਲ ਕਹੀ ਸੀ, ਮਹੇਸ਼ ਦਾਸ ਜਦੋਂ ਆਵੇਂਗਾ ਫਿਰ ਵੇਖੀ। ਇਹ ਜਿਹੜਾ ਬੀਰਬਲ ਸੀ ਇਹਨੂੰ ਯੂਸਫ ਜਈਆਂ ਨੇ ਅਫਗਾਨਿਸਤਾਨ ਦੀ ਸਰਹੱਦ ਦੇ ਉੱਪਰ ਕਤਲ ਕਰ ਦਿੱਤਾ, ਇਹ ਦੁਬਾਰਾ ਆ ਹੀ ਨਹੀਂ ਸਕਿਆ। ਇਹ ਉਹ ਬੀਰਬਲ ਜਿਹਦੇ ਰੋਜ਼ ਅਸੀਂ ਚੈਨਲਾਂ ਦੇ ਉੱਪਰ ਬੈਠ ਕੇ, ਰੋਜ਼ ਅਸੀਂ ਸੀਰੀਅਲ ਵੇਖਦੇ ਹਾਂ, ਅਸੀਂ ਕਦੀ ਆਪਣੇ ਬੱਚਿਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਸਾਡੇ ਗੁਰੂ ਨੂੰ ਜਾਨੋਂ ਮਾਰਨ ਦੀ ਧਮਕੀ ਦੇ। ਅਤੇ ਇਹਨਾਂ ਦੇ ਵਿੱਚੋਂ ਜਿਹੜਾ ਕਾਨਾ ਸੀ, ਕਾਨਾ ਚੰਦੂ ਦਾ ਚਚੇਰਾ ਭਰਾ ਸੀ। ਹੁਣ ਗੱਲ ਆ ਜਾਂਦੀ ਹੈ ਰਿਸ਼ਤੇ ਦੀ, ਜਿਹੜਾ ਅਸੀਂ ਇੱਕ ਮਹਾਨ ਕਾਰਨ ਬਣਾ ਲਿਆ ਕਿ ਗੁਰੂ ਪਾਤਸ਼ਾਹ ਨੇ ਚੰਦੂ ਦੀ ਬੇਟੀ ਦਾ ਰਿਸ਼ਤਾ ਜਿਹੜਾ ਸੀ ਉਹ ਨਾ ਲਿਆ, ਜਿਸ ਕਰਕੇ ਚੰਦੂ ਵੀ ਗੁਰੂ ਘਰ ਦਾ ਦੋਖੀ ਬਣ ਬੈਠਾ। ਚੰਦੂ ਦੀ ਕੋਈ ਏਡੀ ਵੱਡੀ ਅਹਿਮੀਅਤ ਨਹੀਂ ਸੀ ਪੰਜਾਬ ਦੇ ਵਿੱਚ, ਪੰਜਾਬ ਦਾ ਉਸ ਵੇਲੇ ਜਿਹੜਾ ਗਵਰਨਰ ਸੀ ਉਹ ਕੁਲੀਜ ਖਾਂ ਸੀ, ਜਿਹੜਾ ਹਿੰਦੁਸਤਾਨ ਦਾ ਫੌਜਦਾਰ ਸੀ ਉਹ ਸ਼ੇਖ ਫਰੀਦ ਬੁਖਾਰੀ ਸੀ, ਜਿਹੜਾ ਹਿੰਦੁਸਤਾਨ ਦਾ ਬਾਦਸ਼ਾਹ ਸੀ ਉਹ ਜਹਾਂਗੀਰ ਸੀ। ਸੋ ਚੰਦੂ ਦੀ ਕੋਈ ਏਡੀ ਵੱਡੀ ਅਹਿਮੀਅਤ ਨਹੀਂ ਹੈ ਕਿ ਉਹਦੀ ਕੁੜੀ ਦਾ ਰਿਸ਼ਤਾ ਨਾ ਹੋਵੇ ਅਤੇ ਉਹ ਗੁਰੂ ਸਾਹਿਬ ਦੀ ਸ਼ਹੀਦੀ ਦਾ ਕਾਰਨ ਬਣ ਸਕੇ। ਅਸੀਂ ਬਹੁਤ ਸ਼ਹੀਦੀ ਦੇ ਪੈਰਾਮੀਟਰ ਨੂੰ ਛੋਟਾ ਕਰਦੇ ਜਾ ਰਹੇ ਹਾਂ। ਇਹ ਗੱਲ ਬਿਲਕੁਲ ਠੀਕ ਹੈ ਕਿ ਚੰਦੂ ਦੀ ਹੰਕਾਰ ਦੇ ਕਰਕੇ, ਉਹਦੀ ਹੋਮੇ ਦੇ ਕਰਕੇ ਗੁਰੂ ਘਰ ਦੇ ਵੱਲੋਂ ਉਸ ਰਿਸ਼ਤੇ ਨੂੰ ਮੋੜਿਆ ਗਾ, ਪਰ ਉਹ ਕਾਰਨ ਨਹੀਂ ਹੈ, ਉਹ ਕੇਵਲ ਇੱਕ ਸਹਿ ਕਾਰਨ ਹੈ। ਚੰਦੂ ਨੇ ਪਿਰਥੀ ਚੰਦ ਦੇ ਨਾਲ ਮਿਲ ਕੇ ਕੇਵਲ ਇੱਕ ਛੋਟੇ ਜਿਹੇ ਜਰਨੈਲ ਸੁਲਹੀ ਤੇ ਸੁਲਭੀ ਖਾਨ ਨੂੰ ਚੜਾ ਕੇ ਲਿਆਂਦਾ, ਜਿਹਦਾ ਪ੍ਰਮਾਣ ਸਾਨੂੰ ਗੁਰਬਾਣੀ 'ਚ ਮਿਲਦਾ ਹੈ, ਸੁਲਹੀ ਤੇ ਨਾਰਾਇਣ ਰਾਖ। ਇਹ ਜਿਹੜੇ ਦੋਵੇਂ ਪਠਾਨ ਸੀ, ਇਹ ਦੋ ਵਾਰੀ ਵਾਰੀ ਗੁਰੂ ਸਾਹਿਬ ਦੇ ਉੱਪਰ ਹਮਲਾਵਰ ਹੋ ਕੇ ਆਏ ਨੇ। ਇੱਕ ਦੀ ਆਵੇ ਦੇ ਵਿੱਚ ਡਿੱਗਣ ਦੇ ਨਾਲ ਮੌਤ ਹੋ ਗਈ ਤੇ ਦੂਸਰੇ ਨੂੰ ਪੇਟ ਦਰਦ ਐਵੇਂ ਦੀ ਹੋਈ ਕਿ ਉਹਨੂੰ ਮੌਤ ਹੋ ਗਈ। ਪਰ ਮੇਰੇ ਗੁਰੂ ਪਾਤਸ਼ਾਹ ਨੇ ਜਦੋਂ ਉਹਨਾਂ ਦੀ ਆਮਦ ਬਾਰੇ ਵੀ ਸੁਣਿਆ ਸੀ, ਸਿੱਖਾਂ ਨੇ ਕਿਹਾ ਪਾਤਸ਼ਾਹ ਕੁਛ ਕਰੀਏ, ਤੇ ਮੇਰੇ ਪਾਤਸ਼ਾਹ ਨੇ ਇੱਕ ਸ਼ਬਦ ਵਰਤਿਆ, ਮੈਂ ਸਭ ਕਿਛ ਛੋਟ ਪ੍ਰਭ ਤੁਧ ਹੀ ਤਿਆ, ਪਰਮਾਤਮਾ ਆਪੇ ਕਰ ਦੇਵੇਗਾ। ਗੁਰੂ ਘਰ ਦੇ ਦੋਖੀ ਸੀ, ਦੋਵੇਂ ਹੀ ਖਤਮ ਹੋਏ। ਉਸ ਤੋਂ ਅਗਲਾ ਕਾਰਨ ਜਿਹੜਾ ਉਹ ਬੜਾ ਅਹਿਮ ਹੈ, ਤੇ ਮੈਨੂੰ ਇਹ ਵੀ ਪਤਾ ਹੈ ਕਿ ਉਸ ਕਾਰਨ ਦਾ ਤੁਹਾਨੂੰ ਗੁੱਸਾ ਵੀ ਬੜਾ ਲੱਗਣਾ, ਕਿਉਂਕਿ ਵੀਰਵਾਰ ਕਬਰਾਂ ਤੇ ਤੇਲ ਅਸੀਂ ਸਾਰੇ ਪਾਉਣੇ। ਉਹ ਕਾਰਨ ਹੈ ਸਖੀ ਸਰਵਰ ਮਤ। ਸਖੀ ਸਰਵਰ ਮਤ ਅਹਿਮ ਕਾਰਨ ਕਿਉਂ ਹੈ? ਸਖੀ ਸਰਵਰ ਹੈ ਕੌਣ? ਉਹੀ ਸਖੀ ਸਰਵਰ ਨੇ ਜਿਸ ਸਖੀ ਸਰਵਰ ਦਾ ਵਡੇਰਾ 1120 ਦੇ ਵਿੱਚ ਬਗਦਾਦ ਤੋਂ ਪਾਕਿਸਤਾਨ ਦੇ ਜ਼ਿਲ੍ਹਾ ਡੇਰਾ ਗਾਜ਼ੀ ਖਾਨ ਦੇ ਪਿੰਡ ਨਿਗਾਹੇ ਆਇਆ, ਜਦੋਂ ਤੁਸੀਂ ਪੀਰ ਨਿਗਾਹੇ ਵਾਲਾ ਕਹਿੰਦੇ, ਕਿਸੇ ਨੂੰ ਲਾਲਾਂ ਵਾਲਾ ਪੀਰ ਕਹਿੰਦੇ ਆ, ਕਿਸੇ ਨੂੰ ਲੱਖਦਾਤਾ ਕਹਿੰਦੇ ਆ, ਇਹ ਉਹੀ ਪੀਰ ਹੈ ਜਿਹੜਾ ਉਸ ਵੇਲੇ ਆਇਆ। ਇਹਦੀ ਘਰਵਾਲੀ ਦਾ ਨਾਮ ਬੀਬੀ ਬਾਈ ਸੀ। 1252 ਦੇ ਵਿੱਚ ਇਸਦੀ ਮੌਤ ਹੋਈ। ਇਹਨੂੰ ਧੌਕਲ ਦੇ ਨੇੜੇ ਜਿਹੜਾ ਸੀ ਦਫਨਾਇਆ ਗਿਆ। ਇਸ ਕਰਕੇ ਇਸਨੂੰ ਕਈ ਨਿਗਾਹੇ ਵਾਲਾ ਕਹਿੰਦੇ ਨੇ, ਕਈ ਜਾਰਵੀ ਵਾਲਾ ਕਹਿੰਦੇ ਨੇ, ਕਈ ਲੱਖਦਾਤਾ ਕਹਿੰਦੇ ਨੇ। ਇਹ ਸਖੀ ਸਰਵਰ ਸੀ। ਇਹਨਾਂ ਦਾ ਕੰਮ ਕੀ ਸੀ? ਇਸਲਾਮ ਧਰਮ ਦੇ ਵਿੱਚ 4 ਗੁਨਾਹ ਨੇ। ਜਿਸ ਤਰ੍ਹਾਂ ਸਿੱਖ ਧਰਮ ਦੀ ਜਦੋਂ ਅਸੀਂ ਰਹਿਤ ਮਰਿਆਦਾ ਦੀ ਗੱਲ ਕਰਦੇ ਹਾਂ, ਤਾਂ ਸਾਡੀ ਰਹਿਤ ਮਰਿਆਦਾ ਦੇ ਵਿੱਚ ਬੱਜਰ ਕੁਰਹਿਤਾ ਨੇ। ਸਾਡੀ ਰਹਿਤ ਮਰਿਆਦਾ 'ਚ ਸਾਡੀ ਜ਼ਿੰਦਗੀ ਦਾ ਨਿਯਮ ਹੈ। ਇਸੇ ਤਰ੍ਹਾਂ ਜਦੋਂ ਅਸੀਂ ਇਸਲਾਮ ਦੀ ਤਾਰੀਖੇ ਅਤੇ ਤਲੀਮੁਲ ਇਸਲਾਮ ਪੜ੍ਹਦੇ ਹਾਂ, ਇਸਲਾਮ ਦੇ ਵਿੱਚ 4 ਗੁਨਾਹ ਨੇ ਕਿ ਮੁਸਲਮਾਨ ਨੇ ਆ 4 ਗੁਨਾਹ ਨਹੀਂ ਕਰਨੇ। ਉਹ ਗੁਨਾਹ ਕਿਹੜੇ ਨੇ? ਪਹਿਲਾ ਗੁਨਾਹ ਹੈ ਕੁਫਰ, ਪਰਮਾਤਮਾ ਨੂੰ ਨਾ ਮੰਨਣਾ, ਅਤੇ ਨਾ ਮੰਨਣ ਵਾਲੇ ਨੂੰ ਕਹਿੰਦੇ ਨੇ ਕਾਫਰ। ਉਸ ਤੋਂ ਅਗਲਾ ਗੁਨਾਹ ਵੱਡਾ ਕਿਹੜਾ? ਸ਼ਿਰਕ, ਪਰਮਾਤਮਾ ਦੀ ਸ਼ਰੀਕੇਬਾਜ਼ੀ ਕਰਨੀ, ਮੈਂ ਕਹਿਣਾ ਕਿ ਮੈਂ ਰੱਬ ਹਾਂ। ਉਸ ਤੋਂ ਵੱਡਾ ਗੁਨਾਹ ਕਿਹੜਾ? ਸ਼ਿਰਕ ਫਿਲ ਇਬਾਦਤ, ਪਰਮਾਤਮਾ ਦੀ ਸ਼ਰੀਕੇਬਾਜ਼ੀ ਕਰਦਿਆਂ ਆਪਣੀ ਪੂਜਾ ਕਰਾਉਣੀ, ਇਹ ਵੀ ਗੁਨਾਹ ਹੈ। ਅਤੇ ਜੇਕਰ ਇਸਲਾਮ ਦੇ ਕਿਸੇ ਵਿਦਵਾਨ ਨੂੰ ਪੁੱਛਿਆ ਜਾਵੇ ਕਿ ਇਸਲਾਮ ਦੇ ਵਿੱਚ ਸਭ ਤੋਂ ਵੱਡਾ ਗੁਨਾਹ ਕੀ ਹੈ, ਉਹ ਹੈ ਬਿੱਦਤ। ਉਹ ਹੈ ਕਬਰ 'ਤੇ ਦੀਵਾ ਜਗਾਉਣਾ, ਕਬਰ 'ਤੇ ਤੇੜ ਚੜਾਉਣਾ, ਕਬਰ ਨੂੰ ਮੱਥਾ ਟੇਕਣਾ, ਕਬਰ ਨੂੰ ਸਿਜਦਾ ਕਰਨਾ, ਕਬਰ 'ਤੇ ਨਮਾਜ਼ ਪੜ੍ਹਨੀ, ਇਹ ਇਸਲਾਮ ਦਾ ਸਭ ਤੋਂ ਵੱਡਾ ਗੁਨਾਹ ਹੈ। ਅਤੇ ਸੱਚ ਜਾਣਿਓ, ਜਿਹੜਾ ਇਸਲਾਮ ਦੇ ਧਰਮ ਦੇ ਵਿੱਚ ਗੁਨਾਹ ਹੈ, ਅੱਜ ਦਾ ਸਿੱਖ ਕਰ ਰਿਹਾ, ਉਹ ਸਿੱਖ ਜਿਹਨੂੰ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ, ਪੂਰਨ ਪ੍ਰੇਮ ਪ੍ਰਤੀਤ ਸਜੈ ਵਰਤ ਗੋੜ ਮੜੀ ਮੱਠ ਭੂਲ ਨਾ ਮਾਨੇ, ਉਹ ਅੱਜ ਦਾ ਸਿੱਖ ਕਰ ਰਿਹਾ। ਔਰ ਇਹ ਜਿਹੜੇ ਪੀਰਖਾਨੇ ਸੀ ਸਖੀ ਸਰਵਰੀਆਂ ਦੇ, ਸਭ ਤੋਂ ਪਹਿਲਾਂ ਵੀਰਵਾਰ ਤੇਲ ਚੜ੍ਹਾਉਣ ਦੀ ਜਿਹੜੀ ਮਰਿਆਦਾ ਹੈ, ਇਹ ਸਖੀ ਸਰਵਰੀਆਂ ਨੇ 1252 ਦੇ ਵਿੱਚ ਜ਼ਿਲ੍ਹਾ ਡੇਰਾ ਗਾਜ਼ੀ ਖਾਨ ਦੇ ਵਿੱਚ ਪਿੰਡ ਨਿਗਾਹੇ 'ਚ ਸ਼ੁਰੂ ਕੀਤੀ ਹੈ, ਜਿਹੜੇ ਪੀਰ ਨਿਗਾਹੇ ਦੀਆਂ ਕੈਸਟਾਂ ਵੱਜਦੇ। ਹੁਣ ਇਹ ਸਮਝਦੀਏ ਕਿ ਇਹ ਆਉਣ ਤੱਕ ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ 1606 ਦੇ ਵਿੱਚ, ਇਹ ਜਿਹੜੇ ਸਖੀ ਸਰਵਰੀ ਹੈ ਇਹ ਪੰਜਾਬ ਦੇ ਵਿੱਚ ਬਹੁਤ ਫੈਲ ਚੁੱਕੇ ਸੀ। ਪਰ ਜਿਹੜਾ ਇਹਨਾਂ ਦਾ ਆਗੂ ਸੀ, ਜਿਹਨੂੰ ਲਾਲਾਂ ਵਾਲਾ ਪੀਰ, ਲੱਖਾਂ ਦਾ ਦਾਤਾ, ਨਿਗਾਹੇ ਵਾਲਾ ਪੀਰ ਕਿਹਾ ਜਾਂਦਾ ਹੈ, ਇਹ ਪੰਜਾਬ 'ਚ ਨਹੀਂ ਜੇ ਆਇਆ। ਭਾਵੇਂ ਪੰਜਾਬ ਦੇ ਹਰ ਪਿੰਡ 'ਚ ਕਬਰਾਂ ਇਹਦੀ ਯਾਦ 'ਚ ਬਣੀਆਂ ਨੇ, ਇਹ ਪੰਜਾਬ ਨਹੀਂ ਆਇਆ। ਅਸੀਂ ਟੇਕਦੇ ਹਾਂ ਮੱਥੇ, ਮੈਨੂੰ ਕਹਿਣ 'ਚ ਕੋਈ ਗਰਜ਼ ਨਹੀਂ ਹੈ, ਕਿਉਂਕਿ ਬਾਅਦ 'ਚ ਤੁਸੀਂ ਬੁਲਾਇਓ ਨਾ ਬੁਲਾਇਓ, ਤੁਹਾਡੀ ਮਰਜ਼ੀ ਹੈ, ਮੇਰਾ ਤਾਂ ਕੰਮ ਹੈ ਸੱਚ ਬੋਲਣ। ਅਸੀਂ ਮੱਥੇ ਟੇਕਦੇ ਹਾਂ ਕਬਰਾਂ ਨੂੰ, ਅਸੀਂ ਜਾਂਦੇ ਹਾਂ ਵੀਰਵਾਰ ਤੇਲ ਚੜ੍ਹਾਉਣ ਦੇ ਵਾਸਤੇ। ਪਰ ਮੇਰੇ ਗੁਰੂ ਬਾਬੇ ਨੇ ਕਿਹਾ, ਦੁਬਧਾ ਨਾ ਪੜਿਓ, ਹਰ ਬਿਨ ਹੋਰ ਨਾ ਪੂਜਿਓ, ਮੜੀ ਮਸਾਣ ਨਾ ਜਾਈ। ਜਿਹੜੇ ਖੁਦ ਕਬਰਾਂ 'ਚ ਨੇ ਤੁਹਾਨੂੰ ਕੁਛ ਨਹੀਂ ਦੇਣਗੇ, ਇਹ ਮੇਰੇ ਗੁਰੂ ਪਾਤਸ਼ਾਹ ਦਾ ਹੁਕਮ ਹੈ। ਅਤੇ ਜਿਸ ਸਿੱਖ ਨੂੰ ਇਸ ਹੁਕਮ ਦਾ ਪਤਾ ਹੈ ਨਾ ਕਿ ਜੋਤ ਅਤੇ ਜੁਗਤ ਦੀ ਵਰਤਾਰੇ ਦੇ ਵਿੱਚ ਦਸਮ ਪਾਤਸ਼ਾਹ ਨੇ ਸਾਨੂੰ ਕਹਿ ਦਿੱਤਾ ਸੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਉਹ ਸਿੱਖ ਦਾ ਸਿਰ ਕਿਤੇ ਹੋਰ ਨਹੀਂ ਚੁੱਕਣਾ ਚਾਹੀਦਾ, ਚਾਹੇ ਉਹ ਕੋਈ ਸੱਪ ਹੋਵੇ, ਕੋਈ ਨਾਗ ਹੋਵੇ, ਕੋਈ ਦੇਵਤਾ ਹੋਵੇ, ਕੋਈ ਕਬਰ ਹੋਵੇ, ਸਿੱਖ ਦਾ ਸਿਰ ਨਹੀਂ ਚੁੱਕਣਾ ਚਾਹੀਦਾ ਇਸ ਗੁਰੂ ਬਾਬੇ ਤੋਂ ਅੱਗੇ। ਅਤੇ ਜਿੱਦਣ ਸਾਨੂੰ ਇਸ ਦੇ ਭੈ ਦੇ ਵਿੱਚ ਰਹਿਣਾ ਆ ਗਿਆ ਨਾ, ਫਿਰ ਸੰਸਾਰ ਦੀਆਂ ਬਾਕੀ ਚੀਜ਼ਾਂ ਦੇ ਅਸੀਂ ਭੈ ਤੋਂ ਆਪਣੇ ਆਪ ਹੀ ਮੁਕਤ ਹੋ ਜਾਣਾ, ਜਿੱਦਣ ਇਸ ਗੁਰੂ ਦੇ ਭੈ ਦੇ ਵਿੱਚ ਸਾਨੂੰ ਰਹਿਣਾ ਆ ਗਿਆ। ਅਤੇ ਇਹ ਜਿਹੜੇ ਅਗਲੇ ਕਾਰਨ ਨੇ ਸਖੀ ਸਰਵਰ ਮਤ। ਸਖੀ ਸਰਵਰ ਮਤ ਕੀ ਕਰਦਾ ਸੀ ਕਿ ਸਖੀ ਸਰਵਰ ਮਤ ਆਮ ਭੋਲੇ ਭਾਲੇ ਹਿੰਦੂ ਅਤੇ ਆਮ ਹੋਰ ਧਰਮੀ ਲੋਕਾਂ ਨੂੰ ਇਸਲਾਮ ਧਰਮ ਦੇ ਵਿੱਚ ਲੈ ਕੇ ਆਉਂਦਾ ਸੀ। ਅਤੇ ਜਦੋਂ ਇਸ ਇਲਾਕੇ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਸਿੱਖੀ ਦਾ ਇੰਨਾ ਪ੍ਰਚਾਰ ਕੀਤਾ, ਤਾਂ ਪਹਿਲਾ ਸਿੱਖੀ ਸਰਵਰ ਦਾ ਜਿਹੜਾ ਸਭ ਤੋਂ ਵੱਡਾ ਕੇਂਦਰ ਟੁੱਟਿਆ, ਉਹ ਸੀਗਾ ਪਿੰਡ ਕੰਗਮਾਈ ਦੇ ਰਹਿਣ ਵਾਲੇ ਭਾਈ ਮੰਝ ਜੀ ਜਾ ਰਹੇ ਸੀ ਸਖੀ ਸਰਵਰ ਵੱਲ। ਅਤੇ ਜਦੋਂ ਅੰਮ੍ਰਿਤਸਰ ਹਨੇਰਾ ਹੋ ਗਿਆ ਨਾ, ਰਾਹ 'ਚ ਲੋਕਾਂ ਨੂੰ ਲੁੱਟ ਲਿਆ ਜਾਂਦਾ ਸੀ, ਅਤੇ ਅੰਮ੍ਰਿਤਸਰ ਰੁਕ ਗਏ। ਅਤੇ ਜਦੋਂ ਅੰਮ੍ਰਿਤਸਰ ਰੁਕੀ ਸੰਗਤ, ਸਖੀ ਸਰਵਰ ਦੀ ਸੰਗਤ ਰੁਕੂ ਹੈ ਗੁਰੂ ਦੇ ਦਰਬਾਰ ਦੇ ਵਿੱਚ, ਗੁਰੂ ਦੇ ਸਿੱਖ ਨੇ, ਉੱਥੇ ਜਦੋਂ ਸੰਗਤ ਰੁਕੀ ਹੈ, ਤਾਂ ਇਹ ਭਾਈ ਮੰਝ ਜਿਹੜਾ, ਇਹ ਇੱਕ ਸਿੱਖ ਨੂੰ ਪੁੱਛਦਾ ਹੈ, ਕਹਿੰਦਾ ਕਿ ਜਿਸ ਅਸਥਾਨ ਦੇ ਉੱਪਰ ਰੁਕੇ ਹੈ, ਇਸ ਅਸਥਾਨ ਦਾ ਗੁਰੂ ਕਿਹੜਾ, ਗੁਰੂ ਅਰਜਨ ਕਿਹੜਾ? ਤੇ ਸਿੱਖ ਜਵਾਬ ਪਤਾ ਕੀ ਦਿੰਦਾ, ਕਹਿੰਦਾ ਕਾਬਲ ਤੋਂ ਸੰਗਤ ਆ ਰਹੀ ਹੈ ਤੇ ਉਹ ਜਿਹੜਾ ਸੰਗਤ ਦੇ ਸਿੱਖਾਂ ਦੇ ਵਿੱਚ ਬੈਠਾ ਸੰਗਤ ਦੇ ਜੋੜੇ ਸਾਲ ਕਰ ਰਿਹਾ ਉਹ ਗੁਰੂ ਅਰਜਨ। ਨਿਰਮਾਣਤਾ ਵੇਖਿਓ ਗੁਰੂ ਦੀ, ਕਾਬਲ ਤੋਂ ਸੰਗਤ ਆਈ ਹੈ ਤੇ ਜਿਹੜਾ ਸੰਗਤ ਦੇ ਜੋੜਿਆਂ ਚ ਬਹਿ ਕੇ ਜੋੜੇ ਸਾਫ਼ ਕਰ ਰਿਹਾ ਉਹ ਗੁਰੂ ਅਰਜਨ ਸਾਹਿਬ ਹੈ। ਤੇ ਭਾਈ ਮੰਚ ਦੀਆਂ ਅੱਖਾਂ ਚੱਥਰੂ ਆ ਗਏ ਸੀ, ਸਖੀ ਸਰਵਰ ਦਾ ਪ੍ਰਚਾਰੀ ਹੁਣ ਜਾ ਕੇ ਗੁਰੂ ਅਰਜਨ ਸਾਹਿਬ ਦੇ ਦੀਆਂ।
0: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे सत्तो दिन मोबाइल सर्विसेज प्रदान करदे ने। इना तो किसी भी तरह दे नवे ते पुराने ट्रक एंड ट्रेलर टायर्स, व्हील बैलेंस एंड अलाइनमेंट्स, टायर रोटेशन एंड रिपेयर्स दीयां सेवावां लैण लई तुसी मालवा टायर्स नू 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी। प्रोग्राम दा ए हिस्सा तुहाडे तक फर्स्ट चॉइस लाइटिंग, प्लंबिंग ते इलेक्ट्रिकल दे सहयोग नाल पहुंचाया जा रहा है। फर्स्ट चॉइस लाइटिंग एंड प्लंबिंग दा फोन नंबर 403-457-1457 यानी 403-457-1457। इना दे शोरूम दा पता है, यूनिट नंबर 2121-3961 52 एवेन्यू नॉर्थ ईस्ट, कैलगरी, कॉमनवेल्थ हाल दे बिल्कुल नेड़े।
1: प्रोग्राम दा ए हिस्सा तुहाडे तक पाठ पूजा वालियां दे सहयोग नाल पहुंचाया जा रहा है। इना कोल धार्मिक ऑडियो अते वीडियो, रेडियो, धार्मिक वॉल हैंगिंग्स, शस्त्र, ककार, म्यूजिक इंस्ट्रूमेंट्स जिवें ढोल, हारमोनियम, तबला, तुम्बी अते हर तरह दे पूजा दे समान दी जानकारी लई कॉल करो 403-768-1681 403-768-1681। इना दा पता नोट करो, यूनिट नंबर 1120 4150 109th एवेन्यू नॉर्थ ईस्ट, कैलगरी।
0: प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। इना तो किसी भी तरह दे कस्टम किचन, बार्स, वॉशरूम, वैनिटी, क्लोजेट अते कमर्शियल मिल वर्क बारे कोई भी जानकारी लैण लई तुसी पॉल सेखो जी नू 403-829-5000 या फिर 403-701-4947 ते संपर्क कर सकदे हो। HMP कस्टम कैबिनेट्स लिमिटेड दा पता है, यूनिट नंबर 11-2316 27 एवेन्यू नॉर्थ ईस्ट, कैलगरी। पंजाबी रेडियो 102.7 FM ते प्रसारित होण वाले प्रोग्रामां ते जो भी विचार पेश कीते जांदे ने ओ उना विद्वानां दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: ਜਿਹੜਾ ਸੰਗਤ ਦੇ ਸਿੱਖਾਂ ਦੇ ਵਿੱਚ ਬੈਠਾ ਸੰਗਤ ਦੇ ਜੋੜੇ ਸਾਲ ਕਰ ਰਿਹਾ ਉਹ ਗੁਰੂ ਅਰਜਨ। ਨਿਰਮਾਣਤਾ ਵੇਖਿਓ ਗੁਰੂ ਦੀ, ਕਾਬਲ ਤੋਂ ਸੰਗਤ ਆਈ ਹੈ ਤੇ ਜਿਹੜਾ ਸੰਗਤ ਦੇ ਜੋੜਿਆਂ ਚ ਬਹਿ ਕੇ ਜੋੜੇ ਸਾਫ਼ ਕਰ ਰਿਹਾ ਉਹ ਗੁਰੂ ਅਰਜਨ ਸਾਹਿਬ ਹੈ। ਤੇ ਭਾਈ ਮੰਚ ਦੀਆਂ ਅੱਖਾਂ ਚੱਥਰੂ ਆ ਗਏ ਸੀ। ਸਖੀ ਸਰਵਰ ਦਾ ਪ੍ਰਚਾਰੀ ਹੁਣ ਜਾ ਕੇ ਗੁਰੂ ਅਰਜਨ ਸਾਹਿਬ ਦੇ ਚਰਨਾਂ ਤੇ ਸਿਰ ਰੱਖ ਕੇ ਕਹਿੰਦਾ ਪਾਤਸ਼ਾਹ ਸਿੱਖੀ ਬਖਸ਼ ਦਿਓ। ਤੇ ਮੇਰੇ ਗੁਰੂ ਪਾਤਸ਼ਾਹ ਪਤਾ ਕੀ ਕਹਿੰਦੇ ਨੇ, ਸੁਣ ਕੇ ਸ੍ਰੀ ਅਰਜਨ ਫਰਮਾਇਓ ਆਪਣੇ ਗੁਰੂ ਤੈ ਤੁਰਕ ਬਣਾਇਓ, ਤੁਰਕਨ ਕੇ ਮੁਰੀਦ ਤੁਮ ਰਹੇ ਇਤ ਗੁਰ ਸਿੱਖੀ ਦੁਰਲਭ ਅਹੇ। ਭਾਈ ਮਾਂਝੇ, ਜੇ ਗੁਰੂ ਘਰ ਦੀ ਗੁਰੂ ਨਾਨਕ ਦੀ ਸਿੱਖੀ ਲੈਣੀ ਹੈ ਤਾਂ ਪਹਿਲਾਂ ਆਪਣੇ ਮਨ ਚੋਂ ਸਖੀ ਸਰਵਰ ਦੀ ਸਿੱਖੀ ਕੱਢ। ਮੈਂ ਸਿੱਖੀ ਤੇ ਸਿੱਖੀ ਨਹੀਂ ਉਹ ਟਿਕਾ ਸਕਦਾ। ਅਸੀਂ ਭਾਂਡਿਆਂ ਤੇ ਭਾਂਡੇ ਤਾਂ ਟਿਕਾ ਲੈਂਦੇ ਹਾਂ, ਸਿੱਖੀ ਤੇ ਸਿੱਖੀ ਨਹੀਂ ਟਿਕਦੀ। ਅਸੀਂ ਅੱਜ ਟਿਕਾਉਣ ਦੀ ਕੋਸ਼ਿਸ਼ ਕਰਦੇ ਹਾਂ। ਮੇਰੇ ਗੁਰੂ ਨੇ ਭਾਈ ਮੰਝ ਨੂੰ ਕਹਿ ਦਿੱਤਾ ਸੀ ਆਪਣੇ ਗੁਰੂ ਤੈ ਤੁਰਕ ਬਣਾਇਓ, ਤੁਰਕਨ ਕੇ ਮੁਰੀਦ ਤੁਮ ਰਹੇ ਇਤ ਗੁਰ ਸਿੱਖੀ ਦੁਰਲਭ ਅਹੇ। ਭਾਈ ਮੰਝ, ਉਹਨਾਂ ਚਿਰ ਸਿੱਖੀ ਤੈਨੂੰ ਨਹੀਂ ਮਿਲ ਸਕਦੀ ਜਿੰਨਾ ਚਿਰ ਮਨ ਦੇ ਵਿੱਚੋਂ ਕਿਸੇ ਹੋਰ ਦੇ ਭੈ ਦੀ ਸਿੱਖੀ ਨਹੀਂ ਨਿਕਲਦੀ। ਤੇ ਮਾਫ਼ ਕਰਨਾ, ਅੱਜ ਕਿਤੇ ਟਰਾਲੀ ਲੱਗੀ ਹੋਵੇ, ਕਿਸੇ ਦੇਹਧਾਰੀ ਦੇ ਜਾਣਾ, ਕਿਸੇ ਪਖੰਡੀ ਦੇ ਜਾਣਾ, ਅਸੀਂ ਕਦੀ ਇਸ ਗੁਰੂ ਬਾਬੇ ਵੱਲ ਮੂੰਹ ਕਰਕੇ ਨਹੀਂ ਵੇਖਿਆ ਕਿ ਮੇਰੇ ਗੁਰੂ ਨੇ ਕਿਹਾ ਸੀ ਕਿ ਸਿੱਖੀ ਤੇ ਸਿੱਖੀ ਨਹੀਂ ਟਿਕਣੀ। ਅਸੀਂ ਟਿਕਾਉਣੀ ਚਾਹੁੰਦੇ ਹਾਂ ਕਿ ਕਿਤੇ ਕੋਈ ਕਬਰ ਵਾਲਾ, ਕੋਈ ਦੇਹਧਾਰੀ, ਕੋਈ ਪਖੰਡੀ ਨਾਰਾਜ਼ ਨਾ ਹੋ ਜਾਵੇ। ਮਨ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਲੈਣਾ, ਨਾਰਾਜ਼ ਅਸੀਂ ਉਹਨਾਂ ਨੂੰ ਵੀ ਕਰਨਾ, ਪਰ ਸਿੱਖੀ ਤੇ ਸਿੱਖੀ ਟਿਕਣੀ ਨਹੀਂ ਜੀ। ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਮੇਰੇ ਗੁਰੂ ਦਾ ਹੁਕਮ ਹੈ, ਮੈਂ ਆਪਣੇ ਕੋਲੋਂ ਕੁਛ ਨਹੀਂ ਕਹਿ ਰਿਹਾ। ਮੇਰੇ ਗੁਰੂ ਨੇ ਕਿਹਾ ਕਿ ਤੁਰਕਨ ਕੇ ਮੁਰੀਦ ਤੁਮ ਰਹੇ ਇਤ ਗੁਰ ਸਿੱਖੀ ਦੁਰਲਭ ਅਹੇ। ਤੇ ਜਦੋਂ ਉਸੇ ਭਾਈ ਮੰਝ ਨੇ ਗੁਰੂ ਸਾਹਿਬ ਦੀ ਇੰਨੀ ਸੇਵਾ ਕੀਤੀ ਤੇ ਮੇਰੇ ਗੁਰੂ ਨੇ ਗਾਲਾਂ ਲਾ ਕੇ ਕਿਹਾ ਸੀ ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਥਾ ਜੱਗ ਲੰਘਣ ਹਾਰਾ। ਤੇ ਸਭ ਤੋਂ ਪਹਿਲਾਂ ਸਖੀ ਸਰਵਰੀਆਂ ਦਾ ਜਿਹੜਾ ਕੇਂਦਰ ਸੀ ਉਹ ਕੰਗਮਾਈ ਪਿੰਡ ਦੇ ਵਿੱਚ ਖਤਮ ਹੋਇਆ। ਦੂਜਾ ਕੇਂਦਰ ਜਿਹੜਾ ਸੀਗਾ, ਇਸ ਕੇਂਦਰ ਨੇ ਇਹ ਕੀਤਾ ਕਿ ਜਦੋਂ ਗੁਰੂ ਅਰਜਨ ਸਾਹਿਬ ਤਰਨ ਤਾਰਨ ਸਾਹਿਬ ਦੀ ਸੇਵਾ ਕਰਵਾ ਰਹੇ ਸੀ ਤੇ ਚੌਧਰੀ ਨੂਰਦੇਨ ਦੇ ਬੇਟੇ ਅਮਾਨਤ ਖਾਨ ਨੇ, ਜਿਹਦੀ ਜਾਚ ਪਿੰਡ ਸਰਾਏ ਅਮਾਨਤ ਖਾਨ ਬਣਿਆ, ਉਹਨੇ ਗੁਰੂ ਤਰਨ ਤਾਰਨ ਸਾਹਿਬ ਦੇ ਸਰੋਵਰ ਦੇ ਆਲਵੇ ਦੀਆਂ ਇੱਟਾਂ ਜਿਹੜੀਆਂ ਸੀ ਉਹ ਚੁਕਾ ਕੇ ਪਤਾ ਕਿੱਥੇ ਲਵਾ ਦਿੱਤੀਆਂ? ਜਿੱਥੇ ਤੁਸੀਂ ਦੁੱਧ ਚੜਾ ਕੇ ਆਉਂਦੇ ਹੋ ਸ਼ੇਖ ਫਤਿਹ, ਇਹ ਵੀ ਸਖੀ ਸਰ, ਜਿੱਥੇ ਅਸੀਂ ਮੱਝਾਂ ਦਾ ਦੁੱਧ ਲੈ ਕੇ ਜਾਂਦੇ ਨਾ। ਮੈਂ ਬੜਾ ਹੈਰਾਨ ਰਹਿੰਦਾ ਇੱਥੇ ਕਿਸੇ ਵੀਰ ਨੂੰ ਕਹੀਏ ਨਾ ਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਵਿੱਚ ਸਖੀ ਸਰਵਰਾਂ ਦਾ ਹੱਥ ਹੈ, ਤੁਸੀਂ ਕਿਉਂ ਦੁੱਧ ਲੈ ਕੇ ਜਾਂਦੇ ਹੋ ਜੀ? ਮੱਝਾਂ ਦੁੱਧ ਵੱਧ ਦਿੰਦੀਆਂ ਨੇ, ਅਤੇ ਸੱਚ ਜਾਣੇ ਉਹ ਡੈਨਮਾਰਕ ਦੀਆਂ ਅਤੇ ਹੋਰ ਦੇਸ਼ਾਂ ਦੀਆਂ ਮੱਝਾਂ ਇੰਨਾ ਵੱਧ ਦੁੱਧ ਦਿੰਦੀਆਂ, ਉੱਥੇ ਤਾਂ ਮੈਂ ਕੋਈ ਸ਼ੇਖ ਫਤਾ ਕਿੱਥੇ ਤੁਰੇ ਫਿਰਦੇ ਹਾਂ? ਦੁਨੀਆਂ ਦੇ ਬਹੁਤ ਦੇਸ਼ਾਂ ਦੇ 50-50, 60-60 ਕਿਲੋ ਗਾਈਆਂ ਦੁੱਧ ਦੇਣ ਦੀਆਂ ਮੈਂ ਕੋਈ ਉੱਥੇ ਕਵਰ ਨਹੀਂ ਵੇਖੀ, ਕਿੱਥੇ ਪਏ ਆ? ਇਹ ਜਿਹੜਾ ਸ਼ੇਖ ਫਤਾ ਸੀ ਇਹ ਵੀ ਸਖੀ ਸਰਵਰ ਮਤ ਦੇ ਵਿੱਚੋਂ ਸੀ, ਇਹਦਾ ਜਿਹੜਾ ਮੰਨਣ ਵਾਲਾ ਸੀ ਚੌਧਰੀ ਅਮਾਨਤ ਖਾਨ ਅਤੇ ਉਹਦਾ ਬੇਟਾ ਨੂਰਦੀਨ, ਇਹਨਾਂ ਤਰਨ ਤਾਰਨ ਸਾਹਿਬ ਦੀ ਪਰਿਕਰਮਾ ਦੀਆਂ ਇੱਟਾਂ ਚੋਰੀ ਕਰਵਾ ਕੇ ਸ਼ੇਖ ਫਤਿਹ ਦੀ ਸਮਾਧ 'ਤੇ ਲਾਈਆਂ, ਅਤੇ 1752 ਦੇ ਵਿੱਚ ਸਰਦਾਰ ਬੁੱਧ ਸਿੰਘ ਫੈਜ਼ਲਪੁਰੀ ਨੇ ਦੁਬਾਰਾ ਸ਼ੇਖ ਫਤਿਹ ਦੀ ਕਬਰ ਤੋਂ ਇੱਟਾਂ ਲਾ ਕੇ ਪਰਿਕਰਮਾ ਦੇ ਵਿੱਚ ਜਾ ਕੇ ਗੱਡੀਆਂ ਸਿੱਖਾਂ ਨੇ ਆਪਣਾ ਬਦਲਾ। ਇਹ ਇਤਿਹਾਸ ਦੀਆਂ ਵਾਰਤਾਵਾਂ ਨੇ, ਬਿਲਕੁਲ ਇਤਿਹਾਸ ਦੀਆਂ ਵਾਰਤਾਵਾਂ। ਸੋ ਇਹ ਸਖੀ ਸਰਵਰ ਮਤ ਸੀ, ਇਹਨਾਂ ਦੇ ਉੱਪਰ ਕਿਹੜਾ ਮਤ ਸੀ ਜਿਹੜਾ ਕੰਮ ਕਰ ਰਿਹਾ ਸੀ? ਉਹ ਸੀ ਨਕਸ਼ਬੰਦੀ। ਨਕਸ਼ਬੰਦੀ ਜਿਹੜੇ ਨੇ ਉਹਨਾਂ ਦਾ ਕੰਮ ਸੀ ਰਾਜਨੀਤਿਕ ਤੌਰ ਦੇ ਉੱਪਰ ਲੋਕਾਂ ਨੂੰ ਪ੍ਰਭਾਵਿਤ ਕਰਕੇ ਇਸਲਾਮ ਦੇ ਵਿੱਚ ਲੈ ਕੇ ਆਉਣਾ, ਅਤੇ ਨਕਸ਼ਬੰਦੀਆਂ ਦਾ ਆਗੂ ਸਭ ਤੋਂ ਪਹਿਲਾਂ ਸੀ ਮੁਹੰਮਦ ਬਾਕੀ ਬਿੱਲਾ ਜਹਾਂਗੀਰ ਦੇ ਦਰਬਾਰ ਦੇ ਵਿੱਚ। ਬਾਕੀ ਬਿੱਲੇ ਦਾ ਚੇਲਾ ਸੀ ਸ਼ੇਖ ਅਹਿਮਦ ਸਰਹੰਦੀ। ਸ਼ੇਖ ਅਹਿਮਦ ਸਰਹੰਦੀ ਉਸ ਵੇਲੇ ਇਸਲਾਮ ਦਾ ਮੁਜੱਦਦ ਬਣਿਆ ਜਦੋਂ ਬਾਕੀ ਬਿੱਲਾ ਦੀ ਮੌਤ ਹੋਈ, ਅਤੇ ਇਹਦਾ ਇੱਕ ਚੇਲਾ ਸੀ ਸ਼ੇਖ ਫਰੀਦ ਬੁਖਾਰੀ ਜਿਸ ਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ। ਹੁਣ ਅਸੀਂ ਉਹਨੇ ਸ਼ਹਾਦਤ ਦੇ ਵੱਡੇ ਕਾਰਨ ਵੱਲ, ਇਹ ਛੋਟੇ ਛੋਟੇ ਕਾਰਨ ਸੀ ਜਿਨ੍ਹਾਂ ਦੀ ਮੈਂ ਤੁਹਾਡੇ ਨਾਲ ਗੱਲ ਕੀਤੀ। ਸ਼ਹਾਦਤ ਦਾ ਵੱਡਾ ਕਾਰਨ ਕੀ ਹੈ? ਜਹਾਂਗੀਰ ਗੁਰੂ ਸਾਹਿਬ ਨੂੰ ਜਿਹੜਾ ਹੁਕਮ ਦਿੰਦਾ ਹੈ ਤੁਸਕੇ ਜਹਾਂਗੀਰੀ ਦੇ ਵਿੱਚ, ਉਹ ਕਹਿੰਦਾ ਹੈ ਕਿ ਗੁਰੂ ਅਰਜਨ ਸਾਹਿਬ ਨੇ ਇੰਨਾ ਜ਼ਿਆਦਾ, ਉਹ ਮਾਫ ਕਰਨਾ, ਮੈਂ ਗੁਰੂ ਅਰਜਨ ਸਾਹਿਬ ਗੁਰੂ ਦਾ ਸਿੱਖ ਹਾਂ ਇਸ ਕਰਕੇ ਸ਼ਬਦ ਵਰਤ ਰਿਹਾ, ਜਿਹੜੇ ਉਹਦੇ ਸ਼ਬਦ ਨੇ, ਕਹਿੰਦਾ ਕਿ ਉਸ ਗੁਰੂ ਅਰਜਨ ਨੇ ਆਪਣੇ ਝੂਠ ਦੀ ਦੁਕਾਨ ਦਾ ਇੰਨਾ ਪ੍ਰਚਾਰ ਕੀਤਾ ਹੈ ਕਿ ਬਹੁਤ ਸਾਰੇ ਹਿੰਦੂ ਅਤੇ ਸਿੱਖ ਜਿਹੜੇ ਨੇ ਉਹਦੇ ਮੁਰਸ਼ਿਦ ਦੇ, ਉਹਦੇ ਚੇਲੇ, ਉਹਦੀ ਉਮਤ ਬਣਦੇ ਜਾ ਰਹੇ ਨੇ, ਅਤੇ ਉਹਦੇ ਨਾਲ ਇਸਲਾਮ ਨੂੰ ਖਤਰਾ। ਇਹ ਵੱਡਾ ਕਾਰਨ ਹੈ ਕਿ ਗੁਰੂ ਸਾਹਿਬ ਨੇ ਸਿੱਖੀ ਦਾ ਇੰਨਾ ਜ਼ਿਆਦਾ ਪ੍ਰਚਾਰ ਕੀਤਾ, ਇਸਲਾਮ ਦੇ ਛੋਟੇ ਮੋਟੇ ਕੇਂਦਰ ਜਿਹੜੇ ਸੀ ਟੁੱਟਦੇ ਜਾ ਰਹੇ ਸੀ, ਸਖੀ ਸਰਵਰ ਮਤ ਜਿਹੜਾ ਸੀ ਉਹਨੂੰ ਆਪਣਾ ਖਤਰਾ ਪੈਦਾ ਹੋ ਗਿਆ। ਹੁਣ ਉਹਦੇ ਵਿੱਚ ਸ਼ੇਖ ਅਹਿਮਦ ਸਰਹੰਦੀ ਨੂੰ ਕੀ ਖਤਰਾ ਸੀ? ਸ਼ੇਖ ਅਹਿਮਦ ਸਰਹੰਦੀ ਨੇ 73 ਚਿੱਠੀਆਂ ਮਕਤੂਬਾਤ ਤੇ ਇਮਾਮ ਰਬਾਨੀ ਦੇ ਵਿੱਚ, ਲਿਬਨਾਨ ਦੇ ਵਿੱਚ ਇੱਕ ਲਾਇਬ੍ਰੇਰੀ, ਉਹਦੇ 'ਚ ਉਹਦੀ ਅਸਲੀ ਕਾਪੀ ਪਈ ਹੈ, ਮੇਰੇ ਕੋਲ ਉਹਦੀ ਫੋਟੋ ਕਾਪੀ ਪਈ ਮੇਰੀ ਲਾਇਬ੍ਰੇਰੀ ਦੇ ਵਿੱਚ, ਮਕਤੂਬਾਤ ਤੇ ਇਮਾਮ ਰਬਾਨੀ ਦੇ ਵਿੱਚ ਸ਼ੇਖ ਅਹਿਮਦ ਸਰਹੰਦੀ ਨੇ 73 ਚਿੱਠੀਆਂ ਜਿਹੜੀਆਂ ਨੇ ਉਹ ਜਹਾਂਗੀਰ ਦੇ ਜਰਨੈਲਾਂ ਵੱਲ ਲਿਖੀਆਂ ਨੇ ਕਿ ਕਿਸੇ ਤਰ੍ਹਾਂ ਇਸ ਗੁਰੂ ਅਰਜਨ ਨੂੰ ਖਤਮ ਕੀਤਾ, ਕਿਸੇ ਤਰ੍ਹਾਂ ਗੁਰੂ ਅਰਜਨ ਨੂੰ ਖਤਮ ਕੀਤਾ ਜਾਵੇ। ਕਿਉਂ? ਕਿਉਂਕਿ ਇਸਲਾਮ ਦੇ ਵਿੱਚ ਇੱਕ ਯਕੀਨ ਹੈ, ਇਸਲਾਮ ਦਾ ਯਕੀਨ ਹੈ ਕਿ 1000 ਸਾਲ ਬਾਅਦ ਇਸਲਾਮ ਦਾ ਰਿਫੋਰਮਰ, ਇਸਲਾਮ ਨੂੰ ਦੁਬਾਰਾ ਜਿਹੜਾ ਰੀਵਾਈਵ ਕਰਨ ਵਾਲਾ, ਦੁਬਾਰਾ ਉਹਨੂੰ ਚਮਕਾਉਣ ਵਾਲਾ ਬੰਦਾ ਪੈਦਾ ਹੁੰਦਾ ਹੈ। ਅਤੇ ਇਹ ਜਿਹੜਾ ਸ਼ੇਖ ਅਹਿਮਦ ਸਰਹੰਦੀ ਸੀ, ਇਹ ਆਪਣੇ ਆਪ ਨੂੰ ਕਹਿੰਦਾ ਸੀ ਮੁਜੱਦਦ ਅਲਫ ਸਾਨੀ, ਮੁਜੱਦਦ ਹੁੰਦਾ ਰਿਫਾਰਮਰ, ਅਲਫ ਹੁੰਦਾ 1000 ਸਾਨੀ ਸਾਲ, ਵੀ 1000 ਸਾਲ ਬਾਅਦ ਮੈਂ ਹਜ਼ਰਤ ਮੁਹੰਮਦ ਸਾਹਿਬ ਦਾ ਅਵਤਾਰ ਹਾਂ, ਅਤੇ ਜੇਕਰ ਉਹਨੇ ਇਸ ਇਲਾਕੇ ਦੇ ਵਿੱਚ ਮੁਜੱਦਦ ਬਣਨਾ, ਅਤੇ ਇਸ ਇਲਾਕੇ 'ਚ ਹੋਰ ਕੋਈ ਧਰਮ ਨਹੀਂ ਹੋਣਾ ਚਾਹੀਦਾ, ਇਸ ਕਰਕੇ ਉਹ ਵੱਧ ਤੋਂ ਵੱਧ ਚਿੱਠੀਆਂ ਲਿਖਦਾ ਸੀ ਕਿ ਸਿੱਖ ਧਰਮ ਜਿਹੜਾ ਇਸ ਇਲਾਕੇ ਦੇ ਵਿੱਚੋਂ ਖਤਮ ਹੋ ਜਾਵੇ, ਅਤੇ ਮੈਂ ਆਪਣੇ ਆਪ ਨੂੰ ਇਸਲਾਮ ਧਰਮ ਦਾ ਦੂਜਾ ਅਵਤਾਰ ਜਿਹੜਾ ਉਹ ਅਖਵਾ ਸਕਾਂ। ਇਹਨੇ ਜਹਾਂਗੀਰ ਨੂੰ ਚਿੱਠੀਆਂ ਲਿਖੀਆਂ, ਇਹਨੇ ਮੁਹੰਮਦ ਬਾਕੀ ਬਿੱਲਾ ਦੇ ਚੇਲੇ ਸ਼ੇਖ ਫਰੀਦ ਬੁਖਾਰੀ ਨੂੰ ਚਿੱਠੀਆਂ ਲਿਖੀਆਂ, ਜਿਸ ਦਾ ਬਾਅਦ ਦੇ ਵਿੱਚ ਨਾਮ ਮੁਰਤਜ਼ਾ ਖਾਨ ਕਰਕੇ ਆਉਂਦਾ। ਸੋ ਇਹ ਸਭ ਤੋਂ ਵੱਡਾ ਕਾਰਨ ਸੀ। ਖੁਸਰੋ ਨੇ ਬਗਾਵਤ ਕਰ ਦਿੱਤੀ ਜਹਾਂਗੀਰ ਦੇ ਬੇਟੇ ਨੇ, ਅਤੇ ਸਭ ਤੋਂ ਪਹਿਲਾਂ ਉਹ ਥਾਨੇਸਰ ਆਇਆ ਜਿੱਥੇ ਸ਼ੇਖ ਨਿਜ਼ਾਮ ਥਾਨੇਸਰੀ ਨੇ ਉਹਨੂੰ ਜਿਹੜਾ ਸੀ ਉਹਦਾ ਸਵਾਗਤ ਕੀਤਾ। ਉਸ ਤੋਂ ਬਾਅਦ ਉਹਦੇ ਦੋ ਸਾਥੀ ਸੀ ਅਬਦੁਲ ਰਹੀਮ ਅਤੇ ਸ਼ੇਖ ਹੁਸੈਨ, ਉਹਨਾਂ ਨੇ ਉਹਦਾ ਸਾਥ ਦਿੱਤਾ, ਅਤੇ ਉਸ ਤੋਂ ਬਾਅਦ ਇੱਕ ਚਿੱਠੀ ਜਿਹੜੀ ਹੈ ਉਹ ਉਸ ਵੇਲੇ ਮੁਰਤਜ਼ਾ ਖਾਨ ਨੇ ਜਹਾਂਗੀਰ ਨੂੰ ਲਿਖੀ ਹੈ ਕਿ ਤੇਰੇ ਬਾਗੀ ਪੁੱਤ ਦੇ ਮੱਥੇ 'ਤੇ ਗੁਰੂ ਅਰਜਨ ਨੇ ਕੇਸਰ ਦਾ ਟਿੱਕਾ ਲਾਇਆ। ਭਾਵੇਂ ਕਿ ਜਿਸ ਵੇਲੇ ਜਹਾਂਗੀਰ ਨੇ ਉਹਦੇ ਪੁੱਤਰ ਖੁਸਰੋ ਨੇ ਗੋਇੰਦਵਾਲ ਦਾ ਦਰਿਆ ਪਾਰ ਕੀਤਾ, ਉਸ ਵੇਲੇ ਗੁਰੂ ਸਾਹਿਬ ਅੰਮ੍ਰਿਤਸਰ ਸਨ। ਇਤਿਹਾਸ ਦੀਆਂ ਤਵਾਰੀਖਾਂ ਨੂੰ ਵੇਖੀ, ਜਾਣ ਬੁੱਝ ਕੇ ਇਹ ਦੋਸ਼ ਗੁਰੂ ਸਾਹਿਬ 'ਤੇ ਲਾਇਆ ਗਿਆ ਕਿ ਇਹਨਾਂ ਨੇ ਹਕੂਮਤ ਦੇ ਬਾਗੀ ਦੀ ਮਦਦ ਕੀਤੀ। ਹਕੂਮਤ ਦੇ ਬਾਗੀ ਦੀ ਮਦਦ ਦਾ ਫਤਵਾ ਜਿਹੜਾ ਹੈ ਉਹ ਗੁਰੂ ਸਾਹਿਬ ਦੀ ਸ਼ਹਾਦਤ ਦੇ ਵਿੱਚ ਲਾਇਆ ਗਿਆ, ਔਰ ਉਸ ਸ਼ਹਾਦਤ ਦਾ ਜਿਹੜਾ ਫਤਵਾ ਹੈ ਉਹਦੇ ਵਿੱਚ ਜਿਹੜੇ ਸ਼ਬਦ ਵਰਤੇ ਨੇ ਉਹਨੇ ਅਮਰ ਕਰਦਮ, ਇੱਥੇ ਅਮਰ ਦਾ ਭਾਵ ਹੁਕਮ ਹੈ। ਤੁਸੀਂ ਜਦੋਂ ਆਸਾ ਦੀ ਵਾਰ ਪੜ੍ਹਦੇ ਹੋ ਨਾ, ਅਮਰ ਦੋ ਭਾਸ਼ਾਵਾਂ ਦਾ ਸ਼ਬਦ ਹੈ, ਜਦੋਂ ਅਸੀਂ ਇਹਨੂੰ ਸੰਸਕ੍ਰਿਤ ਅਤੇ ਹਿੰਦੀ 'ਚ ਵੇਖਦੇ ਹਾਂ ਤਾਂ ਅਮਰ ਦਾ ਭਾਵ ਹੈ ਕਿ ਜਿਹੜਾ ਨਾ ਮਰੇ, ਅਮਰ ਸ਼ਹੀਦ, ਪਰ ਜਦੋਂ ਅਸੀਂ ਇਸਨੂੰ ਫਾਰਸੀ 'ਚ ਵੇਖਦੇ ਹਾਂ ਤਾਂ ਅਮਰ ਦਾ ਭਾਵ ਹੈ ਹੁਕਮ, ਅਸੀਂ ਕਹਿੰਦੇ ਸੱਚਾ ਤੇਰਾ ਅਮਰ ਸੱਚੇ ਦੀਵਾਨ, ਤੇਰਾ ਹੁਕਮ ਵੀ ਸੱਚਾ, ਤੇਰਾ ਦਰਬਾਰ ਵੀ ਸੱਚਾ। ਦੀਵਾਨ ਇੱਥੇ ਦਰਬਾਰ ਦੇ ਰੂਪ 'ਚ ਹੈ, ਜਿਸ ਤਰ੍ਹਾਂ ਜਪਜੀ ਸਾਹਿਬ 'ਚ ਵੀ ਪੜ੍ਹਦੇ ਹਾਂ ਕਿ ਇੱਕ ਲਾਏ ਦੀਵਾਨ ਦਰਬਾਰ, ਅਮਰ ਦਾ ਭਾਵ ਹੈ ਹੁਕਮ। ਜਹਾਂਗੀਰ ਕਹਿੰਦਾ ਅਮਰ ਕਰਦਮ, ਮੈਂ ਹੁਕਮ ਕਰਦਾ। ਸਿਆਸਤ ਬਾਬਾ ਯਾਸਾ ਰਸਾ ਆਨੰਦ ਫਾਰਸੀ ਦੇ ਸ਼ਬਦ ਨੇ ਕਿ ਗੁਰੂ ਅਰਜਨ ਨੂੰ ਸਿਆਸਤ ਬਾਬਾ ਯਾਸਾ ਦੀ ਧਾਰਾ ਦੇ ਅਧੀਨ ਖਤਮ ਕੀਤਾ ਜਾਵੇ। ਹੁਣ ਇਹ ਬੜੀ ਵਿਚਾਰਨ ਵਾਲੀ ਗੱਲ ਹੈ ਕਿ ਗੁਰੂ ਅਰਜਨ ਸਾਹਿਬ ਨੂੰ ਸਿਆਸਤ ਬਾਬਾ ਯਾਸਾ ਦੀ ਧਾਰਾ ਦੇ ਅਧੀਨ ਕਿਉਂ ਖਤਮ ਕੀਤਾ ਜਾ ਰਿਹਾ। ਇਹ ਧਾਰਾ ਕੀ ਸੀ? ਜਿਸ ਤਰ੍ਹਾਂ ਅੱਜ ਵੀ ਕੋਈ ਕਤਲ ਹੋ ਜਾਂਦਾ, ਕੁਛ ਹੁੰਦਾ ਤਾਂ ਅਸੀਂ ਜੇ ਇਰਾਦਾ ਕਤਲ ਹੈ 307 ਕਤਲ ਹੋ ਗਿਆ, 302 ਇਸੇ ਤਰ੍ਹਾਂ ਦੀਆਂ ਧਾਰਾ ਲਾਈਆਂ ਜਾਂਦੀਆਂ ਨੇ। ਗੁਰੂ ਅਰਜਨ ਸਾਹਿਬ ਨੂੰ ਜਿਸ ਧਾਰਾ ਦੇ ਅਧੀਨ ਕਤਲ ਸ਼ਹੀਦ ਕੀਤਾ ਗਿਆ ਉਸ ਧਾਰਾ ਦਾ ਨਾਂ ਹੈ ਸਿਆਸਤ ਬਾਬਾ ਯਾਸ। ਜਦੋਂ ਤੁਸੀਂ ਇਸ ਧਾਰਾ ਨੂੰ ਸਮਝੋਗੇ ਨਾ ਫਿਰ ਪਤਾ ਲੱਗੇਗਾ ਕਿ ਕਿਉਂ ਬਿਠਾਇਆ ਗਿਆ ਤਵੀ ਦੇ ਉੱਪਰ, ਕਿਉਂ ਪਾਈ ਗਈ ਸਿਰ 'ਚ ਗਰਮ ਰੇਤ, ਕਿਉਂ ਉਬਾਲਿਆ ਗਿਆ ਦੇਗ ਦੇ ਵਿੱਚ, ਸਿਰ ਕਲਮ ਕਿਉਂ ਨਾ ਕੀਤਾ ਗਿਆ। ਜਦੋਂ ਯਾਸਾ ਵਾ ਸਿਆਸਤ ਨੂੰ ਪੜ੍ਹਾਂਗੇ, ਇਹ 1252 ਦੇ ਵਿੱਚ ਚੰਗੇਜ਼ ਖਾਨ ਨੇ ਧਾਰਾ ਬਣਾਈ ਸੀ। ਚੰਗੇਜ਼ ਖਾਨ ਦਾ ਜਿਹੜਾ ਧਰਮ ਸੀ ਉਹ ਸ਼ੈਮੀਅਨ ਸੀਗਾ, ਅਤੇ ਸ਼ੈਮੀਅਨ ਮੰਗੋਲੀਅਨ ਲੋਕ ਜਿਹੜੇ ਸੀਗੇ ਉਹ ਰੁੱਖਾਂ ਦੀ, ਪ੍ਰੇਤਾਂ ਦੀ ਪੂਜਾ ਕਰਦੇ ਸੀ। ਉਹਨਾਂ ਦਾ ਇੱਕ ਵਿਸ਼ਵਾਸ ਸੀ ਕਿ ਜੇਕਰ ਕਿਸੇ ਧਰਮੀ ਪੁਰਖ ਦਾ ਖੂਨ ਜਿਹੜਾ ਜ਼ਮੀਨ 'ਤੇ ਡੁੱਲ ਜਾਵੇ ਅਤੇ ਉਸ ਖੂਨ ਦੇ ਵਿੱਚੋਂ ਇਹੋ ਜਿਹੀਆਂ ਰੂਹਾਂ ਪੈਦਾ ਹੁੰਦੀਆਂ ਨੇ ਜਿਹੜੀਆਂ ਤੁਹਾਡੇ ਕਬੀਲੇ ਨੂੰ ਦੁੱਖ ਦਿੰਦੀਆਂ ਨੇ, ਇਸ ਕਰਕੇ ਕਿਤੇ ਧਰਮੀ ਪੁਰਖ ਦਾ ਕਤਲ ਕਰਨਾ ਪੈ ਜੇ ਅਤੇ ਉਹਦਾ ਖੂਨ ਜ਼ਮੀਨ 'ਤੇ ਨਹੀਂ ਡੁੱਲਣਾ ਚਾਹੀਦਾ। ਇਸ ਧਾਰਾ ਨੂੰ ਕਹਿੰਦੇ ਨੇ ਸਿਆਸਤ ਬਾਬਾ ਯਾਸਾ। ਚੰਗੇਜ਼ ਖਾਨ ਦੇ ਪਰਿਵਾਰ ਦੇ ਵਿੱਚੋਂ ਤੈਮੂਰ ਪੈਦਾ ਹੋਇਆ, ਤੈਮੂਰ ਦੇ ਖਾਨਦਾਨ ਦੇ ਵਿੱਚੋਂ ਬਾਬਰ ਪੈਦਾ ਹੋਇਆ, ਬਾਬਰ ਦਾ ਜਿਹੜਾ ਅੱਗੋ ਬੇਟਾ ਸੀ ਹਮਾਂਜੂ, ਹਮਾਂਜੂ ਦਾ ਜਿਹੜਾ ਬੇਟਾ ਸੀ ਅਕਬਰ, ਅਤੇ ਅਕਬਰ ਦਾ ਬੇਟਾ ਅੱਗੋ ਹੋ ਗਿਆ ਜਹਾਂਗੀਰ, ਅਤੇ ਜਹਾਂਗੀਰ ਦਾ ਅੱਗੋ ਹੋ ਗਿਆ ਖੁਸਰੋ। ਇਸ ਪਰਿਵਾਰ ਦੇ ਵਿੱਚ 1252 ਤੋਂ ਇਹੀ ਕਾਨੂੰਨ ਚੱਲਦਾ ਆ ਰਿਹਾ ਸੀ ਕਿ ਗੁਰੂ ਅਰਜਨ ਸਾਹਿਬ ਨੂੰ ਸਿਆਸਤ ਬਾਬਾ ਯਾਸਾ ਦੀ ਧਾਰਾ ਦੇ ਅਧੀਨ ਖਤਮ ਕੀਤਾ ਗਿਆ। ਉਹਦਾ ਕਾਰਨ ਇਹ ਸੀ ਕਿ ਜਿਹੜੇ ਵੀ ਸਜ਼ਾਵਾਂ ਚੰਗੇਜ਼ ਖਾਨ ਨੇ ਆਪਣੀ ਜ਼ਿੰਦਗੀ 'ਚ ਆਪਣੇ ਧਾਰਮਿਕ ਰਹਿਬਰਾਂ ਨੂੰ ਦਿੱਤੀਆਂ, ਜਿਨ੍ਹਾਂ ਨੂੰ ਵਿੱਕੀ ਕਿਹਾ ਜਾਂਦਾ ਸੀ, ਉਹਨਾਂ ਨੂੰ ਇਸੇ ਤਰ੍ਹਾਂ ਹੀ ਸਜ਼ਾ ਦਿੱਤੀ ਜਾਂਦੀ ਸੀ ਕਿ ਉਹ ਗੁਰੂ ਅਰਜਨ ਸਾਹਿਬ ਨੂੰ ਜਿਹੜੀ ਸ਼ਹਾਦਤ ਦਿੱਤੀ ਗਈ ਅਤੇ ਜਿਹੜੇ ਤਸੀਹੇ ਦਿੱਤੇ ਗਏ ਉਹ ਸਿਆਸਤ ਬਾਬਾ ਯਾਸਾ ਦੀ ਧਾਰਾ ਨੇ, ਤੱਤੀ ਤਵੀ 'ਤੇ ਬਿਠਾ ਕੇ ਅੱਗ ਬਾਲ ਦਿਓ, ਖੂਨ ਸੜ ਜਾਵੇ ਜ਼ਮੀਨ 'ਤੇ ਨਾ ਡੁੱਲੇ, ਦੇਗ ਦੇ ਵਿੱਚੋਂ ਬਾਲ ਦੇਵੋ ਕਿਉਂਕਿ ਖੂਨ ਜ਼ਮੀਨ 'ਤੇ ਨਾ ਡੁੱਲੇ, ਬੰਨ੍ਹ ਕੇ ਦਰਿਆ 'ਚ ਰੋੜ ਦਿਓ, ਬੱਧੇ ਹੀ ਦਿੱਤੇ ਨਦੀ ਰੁੜਾਏ, ਸੋਹਣ ਲਾਲ ਸੂਰੀ ਲਿਖਦਾ ਹੈ। ਹੋਰ ਵੀ ਸਾਡੇ ਕਈ ਸਰੋਤ ਨੇ ਜਿਹੜੇ ਇਹ ਗੱਲ ਕਰਦੇ ਨੇ। ਸੋ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਵਿੱਚ ਜਿਹੜੇ ਦਿੱਤੇ ਗਏ ਤਸੀਹਿਆਂ ਦੀ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ, ਇਹ ਤਸੀਹਿਆਂ ਨੂੰ ਸਭ ਤੋਂ ਪਹਿਲਾਂ ਚੰਗੇਜ਼ ਖਾਨ ਨੇ 1252 ਦੇ ਵਿੱਚ ਸਿਆਸਤ ਬਾਬਾ ਯਾਸਾ ਨਾਂ ਦੀ ਕਿਤਾਬ ਦੇ ਵਿੱਚ ਲਿਖਿਆ ਸੀ, ਜਿਸ ਕਿਤਾਬ ਨੂੰ ਅੱਜ ਬਲੀਕ ਕਿਹਾ ਜਾਂਦਾ। ਅਜੇ ਵੀ ਉਹਦੇ ਕਈ ਖਰੜੇ ਸਾਡੀ ਲਾਇਬ੍ਰੇਰੀ ਦੇ ਵਿੱਚ ਪਏ ਹੋਏ ਨੇ, ਜਿਸ ਧਾਰਾ ਦੇ ਅਧੀਨ ਗੁਰੂ ਅਰਜਨ ਸਾਹਿਬ ਨੂੰ ਜਿਹੜਾ ਸ਼ਹੀਦ ਕੀਤਾ ਗਿਆ। ਸੋ ਇਹ ਵਿਸ਼ਾ ਤਾਂ ਪ੍ਰਕਰਨ ਬਹੁਤ ਜ਼ਿਆਦਾ ਲੰਬਾ ਹੈ, ਵਕਤ ਮੈਂ ਅੱਗੇ 5 ਮਿੰਟ ਜ਼ਿਆਦਾ ਲੈ ਗਿਆ, ਖਿਮਾ ਦਾ ਜਾ ਚੁੱਕਿਆ। ਇਹ ਸ਼ਹਾਦਤ ਦਾ ਪ੍ਰਕਰਨ ਬਹੁਤ ਜ਼ਿਆਦਾ ਲੰਬਾ ਹੈ ਕਿਉਂਕਿ ਜਿੰਨੇ ਸਰੋਤਾਂ ਦੀ ਡੂੰਘੇਰੀ ਘੋਖ ਕਰੀ ਦੀ ਹੈ, ਅੱਗੇ ਤੋਂ ਅੱਗੇ ਹੋਰ ਜਿਹੜੀਆਂ ਤਹਾਂ ਨੇ ਉਹ ਖੁੱਲ੍ਹਦੀਆਂ ਨੇ। ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਦੀਪ ਸਿੰਘ ਹੋਣੀ, ਉਹਨਾਂ ਨੇ ਵੀ ਸੰਗਤ ਦੇ ਨਾਲ ਵਿਚਾਰ ਸਾਂਝੇ ਕਰਨੇ ਨੇ। ਸੋ ਮੇਰੇ ਵੱਲੋਂ ਤੁਹਾਡੇ ਸਾਰੀ ਸੰਗਤ ਦੇ ਕੋਲ ਖਿਮਾ ਦਾ ਜਾ ਚੁੱਕਿਆ। ਗੁਰੂ ਦੀ ਗੋਦ 'ਚ ਬੈਠੇ ਹੋ, ਕੇਵਲ ਅਤੇ ਕੇਵਲ ਇੱਕ ਪ੍ਰਣ ਕਰਕੇ ਜਾਇਓ, ਉਹ ਪ੍ਰਣ ਜਿਹੜਾ ਭੱਟ ਸਾਹਿਬਾਨ ਨੇ ਗੁਰੂ ਪਾਤਸ਼ਾਹ ਦੇ ਬਾਰੇ ਕਿਹਾ ਕਿ ਜੇ ਸਾਡੇ ਗੁਰੂ ਦਾ ਨਿਸ਼ਚਾ ਉਹ ਆ ਤਾਂ ਸਿੱਖ ਦਾ ਨਿਸ਼ਚਾ ਕੀ ਹੋਵੇ। ਤੈਂ ਪੜ੍ਹਿਆ ਇੱਕ, ਮਨ ਧਰਿਆ ਇੱਕ, ਕਰ ਇੱਕ ਵਿਖਾਣਿਓ, ਨੈਣ ਬਹਿਣ ਮੂੰਹ ਇੱਕ ਇੱਕ ਦੋਏ ਠਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੈ ਲੀਣਿਓ। ਜੇ ਸਾਡੇ ਗੁਰੂ ਦੇ ਮਨ ਦੇ ਵਿੱਚ ਇੱਕ ਤੋਂ ਬਿਨਾਂ ਕੋਈ ਹੋਰ ਨਹੀਂ ਆਉਂਦਾ ਤਾਂ ਅੱਜ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਇਸ ਧਾਰਮਿਕ ਸਮਾਗਮ ਦੇ ਵਿੱਚ, ਗੁਰੂ ਦੀ ਗੋਦ ਦੇ ਵਿੱਚ ਇਹ ਪ੍ਰਣ ਜ਼ਰੂਰ ਕਰਕੇ ਜਾਇਓ ਕਿ ਅੱਜ ਤੋਂ ਬਾਅਦ ਇਸ ਗੁਰੂ ਤੋਂ ਬਿਨਾਂ ਕਿਸੇ ਹੋਰ ਗੁਰੂ ਦੇ ਅੱਗੇ ਸਿਰ ਨਹੀਂ ਝੁਕਾਉਣਾ, ਅਤੇ ਜੇ ਝੁਕਾਵਾਂਗੇ। ਹੁਕਮ ਹੋ ਗਿਆ ਜੀ 15। ਅੱਜ ਇਹ ਪ੍ਰਣ ਜ਼ਰੂਰ ਕਰਿਓ ਕਿ ਅਸੀਂ ਇਸ ਗੁਰੂ ਪਾਤਸ਼ਾਹ ਤੋਂ ਬਿਨਾਂ ਕਿਸੇ ਹੋਰ ਦੇ ਅੱਗੇ ਸੀਸ ਨਹੀਂ ਝੁਕਾਉਣਾ। ਅਤੇ ਸੱਚ ਜਾਣਿਓ, ਜਦੋਂ ਅਸੀਂ ਸੀਸ ਝੁਕਾਉਂਦੇ ਹਾਂ, ਮੇਰੇ ਗੁਰਦੇਵ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਜੋਤ ਅਤੇ ਜੁਗਤ ਦੇ ਸਿਧਾਂਤ ਦਾ ਪੈਰਾਮੀਟਰ ਸਾਨੂੰ ਦਿੱਤਾ, ਤੁਸੀਂ ਖਿਆਲ ਕਰੋ, ਗੱਲ ਫਿਰ ਮੈਂ ਸ਼ਹਾਦਤ 'ਤੇ ਲੈ ਕੇ ਆਵਾਂਗਾ। ਤੁਸੀਂ ਖਿਆਲ ਕਰੋ, ਭਾਈ ਸਾਹਿਬ ਭਾਈ ਗੁਰਦਾਸ ਗੁਰੂ ਨਾਨਕ ਸਾਹਿਬ ਦੇ ਇਸ ਸੰਸਾਰ ਦੇ ਵਿੱਚ ਆਉਣ ਦੇ ਬਾਰੇ ਇੱਕ ਸ਼ਬਦ ਵਰਦੇ ਨੇ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਇਆ। ਜੇ ਪ੍ਰਗਟਿਆ ਦੀ ਥਾਂ 'ਤੇ ਜਨਮਿਆ ਸ਼ਬਦ ਵਰਤਿਆ ਜਾਂਦਾ ਤਾਂ ਕਵਿਤਾ ਦੇ ਉੱਪਰ ਕੋਈ ਅਸਰ ਨਹੀਂ ਪੈਂਦਾ, ਪਰ ਜਨਮਿਆ ਸ਼ਬਦ ਨਹੀਂ ਵਰਤਿਆ। ਕਿਉਂ? ਕਿਉਂਕਿ ਭੱਟ ਸਾਹਿਬਾਨ ਨੇ ਕਹਿਤਾ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜੋਤ ਜਨਮ ਨਹੀਂ ਲੈਂਦੀ, ਜੋਤ ਪ੍ਰਗਟ ਹੁੰਦੀ ਹੈ। ਗੁਰੂ ਨਾਨਕ ਸਾਹਿਬ ਪਰਮਾਤਮਾ ਦੇ ਰੂਪ ਸੀ, ਉਹ ਜੋਤ ਬਣ ਕੇ ਪ੍ਰਗਟ ਹੋਏ। ਅਤੇ ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋਤ ਕਰਕੇ ਗੁਰੂ ਨੇ, ਸਰੀਰ ਕਰਕੇ ਨਹੀਂ, ਇਸੇ ਕਰਕੇ ਤਾਂ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ, ਥਾਪਿਆ ਲੈਣਾ ਜੀਵ ਦੇ ਗੁਰ ਆਈ ਸਿਰ ਛਤਰ ਫਿਰਾਇਆ। ਜਦੋਂ ਕਰਤਾਰਪੁਰ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਦਿੱਤੀ ਹੈ ਨਾ, ਅਤੇ ਉਦੋਂ ਗੁਰੂ ਨਾਨਕ ਸਾਹਿਬ ਕਾਫੀ ਸਮਾਂ ਸੰਸਾਰ 'ਚ ਰਹੇ ਨੇ, ਪਰ ਉਦੋਂ ਗੁਰੂ ਲਹਿਣਾ ਜੀ ਬਣ ਚੁੱਕੇ ਸੀ ਗੁਰੂ ਅੰਗਦ ਸਾਹਿਬ। ਗੁਰੂ ਨਾਨਕ ਸਾਹਿਬ ਸਿੱਖ ਬਣ ਗਏ, ਇਹਦਾ ਮਤਲਬ ਸਰੀਰ ਕਰਕੇ ਗੁਰੂ ਨਹੀਂ, ਗੁਰੂ ਜੋਤ ਕਰਕੇ ਹੈ। ਅੱਗੇ ਜਦੋਂ ਪੰਚਮ ਪਾਤਸ਼ਾਹ ਦੀ ਜੋਤ, ਇਹ ਗੁਰੂ ਸਾਹਿਬ ਦੀ ਜੋਤ ਛੇਵੇਂ ਪਾਤਸ਼ਾਹ 'ਚ ਆਉਂਦੀ ਹੈ, ਤਾਂ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ, ਦਲ ਭੰਜਨ ਗੁਰ ਸੂਰਮਾ, ਵੜ ਜੋ ਦਾਬੋ ਪਾਰੋ ਪਕਾਰੀ। ਅਗਲੀ ਗੱਲ ਕਰਦੇ ਨੇ, ਅਰਜਨ ਕਾਇਆ ਪਲਟ ਕੇ, ਸਰੀਰ ਛਾਲੇ ਛਾਲੇ ਹੋਇਆ, ਸਰੀਰ ਸ਼ਹੀਦ ਹੋਇਆ, ਪਰ ਜੋਤ ਹੈ। ਜੋਤ ਕਿੱਥੇ ਹੈ? ਮੂਰਤ ਹਰ ਗੋਬਿੰਦ ਸਵਾਰੀ, ਗੁਰੂ ਹਰਗੋਬਿੰਦ ਸਾਹਿਬ ਦੇ ਵਿੱਚ ਉਹ ਜੋਤ ਆ ਰਹੀ ਹੈ। ਤੇ ਉਹ ਗੁਰੂ ਹਰਗੋਬਿੰਦ ਸਾਹਿਬ ਉਸ ਜੋਤ ਤੇ ਜੁਗਤ ਨੂੰ ਮੀਰੀ ਤੇ ਪੀਰੀ ਦੇ ਰੂਪ ਚ ਪ੍ਰਗਟ ਕਰਕੇ ਜਦੋਂ ਦਸਮ ਪਾਤਸ਼ਾਹ ਤੱਕ ਆਉਂਦੀ ਹੈ ਤਾਂ ਭਾਈ ਸਾਹਿਬ ਭਾਈ ਗੁਰਦਾਸ ਦੂਜੇ ਦਸਮ ਪਾਤਸ਼ਾਹ ਦੇ ਬਾਰੇ ਵੀ ਇਹੀ ਸ਼ਬਦ ਵਰਤਦੇ ਨੇ, ਵਾਹ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰੂ ਗੋਬਿੰਦ ਸੂਰਾ ਪ੍ਰਾਨ ਮੀਤ ਪਰਮਾਤਮਾ ਪ੍ਰਖੋਤਮ ਪੂਰਾ, ਉੱਥੇ ਵੀ ਸ਼ਬਦ ਪ੍ਰਗਟ ਹੀ ਆਉਂਦਾ ਹੈ। ਤੇ ਜਦੋਂ ਜੋਤ ਤੇ ਜੁਗਤ ਦੀ ਸਮੇਲਤਾ ਦੀ ਗੱਲ ਹੁੰਦੀ ਹੈ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸੇ ਨੂੰ ਜਦੋਂ ਸੰਸਾਰ ਦੇ ਉੱਪਰ ਪ੍ਰਗਟ ਕਰਦੇ ਨੇ ਤੇ ਸ਼ਬਦ ਕੀ ਵਰਤਦੇ ਨੇ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਤੇ ਪ੍ਰਗਟ ਕੀਤੇ ਖਾਲਸੇ ਨੂੰ ਲੜਕੀ ਦੇ ਲਾਉਂਦੇ ਨੇ। ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਸ਼ਬਦ ਪ੍ਰਗਟ ਹੀ ਆਵੇਗਾ ਕਿਉਂਕਿ ਜੋਤ ਹੈ। ਤੇ ਜੇਕਰ ਸਾਨੂੰ ਇਸ ਜੋਤ ਤੇ ਜੁਗਤ ਦੀ ਸਿਧਾਂਤ ਦਾ ਪਤਾ ਲੱਗ ਜਾਵੇ ਨਾ ਕਿ ਜੋਤ ਸ਼ਬਦ ਗੁਰੂ ਗ੍ਰੰਥ ਸਾਹਿਬ ਆ ਤੇ ਖਾਲਸੇ ਨੇ ਜੁਗਤ ਬਣ ਕੇ ਇਸ ਜੋਤ ਦੇ ਨਾਲ ਜੁੜਨਾ ਹੈ ਤੇ ਸੱਚ ਜਾਣਿਓ ਸਾਡੇ 'ਚ ਕੋਈ ਦੇਹਧਾਰੀ, ਕੋਈ ਪਖੰਡੀ, ਕੋਈ ਕਬਰ, ਕੋਈ ਪੀਰਖਾਨਾ, ਕੁਝ ਨਹੀਂ ਰਹਿ ਜਾਂਦਾ ਜੇਕਰ ਅਸੀਂ ਇਹ ਸਮਝ ਲਈਏ ਕਿ ਜੋਤ ਤੇ ਜੁਗਤ ਦੇ ਵਿੱਚ ਸਿੱਖ ਦਾ ਰਿਸ਼ਤਾ ਕੇਵਲ ਆਪਣੇ ਗੁਰੂ ਦੇ ਨਾਲ ਹੈ। ਤੇ ਉਹ ਰਿਸ਼ਤਾ ਹੈ ਕਿਵੇਂ ਦਾ, ਉਸ ਰਿਸ਼ਤੇ ਨੂੰ ਸਮਝਣਾ ਪਵੇਗਾ। ਮੈਂ ਇੱਕ ਛੋਟੀ ਜਿਹੀ ਉਦਾਹਰਨ ਇਤਿਹਾਸ ਦੇ ਵਿੱਚੋਂ ਤੁਹਾਡੇ ਨਾਲ ਸਾਂਝਾ, ਬੜਾ ਪਿਆਰ ਵਾਲਾ ਰਿਸ਼ਤਾ, ਇਵੇਂ ਦਾ ਰਿਸ਼ਤਾ ਕਿ ਔਰੰਗਜ਼ੇਬ ਦਾ ਦਰਬਾਰ ਲੱਗਾ ਹੋਇਆ। ਇੱਕ ਚਿੱਠੀ ਆਈ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ, ਫਾਰਸੀ ਦੇ ਵਿੱਚ ਲਿਖੀ ਚਿੱਠੀ ਸੀ। ਬੜੇ ਵਿਦਵਾਨ, ਵਾਇਜ਼, ਸਕਾਲਰ, ਹਾਫਿਜ਼ ਜਿਹੜੇ ਕੁਰਾਨ ਨੂੰ ਜਾਣਦੇ ਸੀ, ਪੜ੍ਹਨ ਵਾਸਤੇ ਬੁਲਾਏ। ਹਰ ਇੱਕ ਨੇ ਪੜ੍ਹਨ ਦੀ ਕੋਸ਼ਿਸ਼ ਕੀਤੀ ਪਰ ਕੋਈ ਵਧੀਆ ਅਰਥ ਨਾ ਕਰ ਸਕਿਆ। ਇੱਕ ਵਿਦਵਾਨ ਉੱਠਿਆ, ਉਹਨੇ ਬੜੇ ਸੁੰਦਰ ਅਰਥ ਕੀਤੇ ਤੇ ਬਾਦਸ਼ਾਹ ਔਰੰਗਜ਼ੇਬ, ਜਿਹਦਾ ਪੂਰਾ ਨਾਂ ਸੀ ਅਬਦੁਲ ਮੁਜ਼ੱਫਰ ਮਯੂਦੀਨ ਮੁਹੰਮਦ ਬਿਨ ਔਰੰਗਜ਼ੇਬ, ਆਪਣੇ ਜ਼ਮੀਨ ਤੋਂ ਹੱਥ ਲਾ ਕੇ ਕੰਨਾਂ ਨੂੰ ਹੱਥ ਲਾਉਂਦਾ, ਕਹਿੰਦਾ ਲਾਹੌਲ ਕੁਵਤਿੱਲਾ, ਮੇਰੇ ਦਰਬਾਰ ਦੇ ਵਿੱਚ ਇੰਨੇ ਸਿਆਣੇ ਸਕਾਲਰ, ਇੰਨੇ ਸਿਆਣੇ ਵਿਦਵਾਨ। ਆਪਣੇ ਇੱਕ ਦਰਬਾਰੀ ਨੂੰ ਪੁੱਛਦਾ ਹੈ, ਕਹਿੰਦਾ ਇਸ ਵਿਦਵਾਨ ਦਾ ਨਾਂ ਕੀ ਹੈ? ਤੇ ਜਦੋਂ ਵਿਦਵਾਨ ਦਾ ਨਾਂ ਦੱਸਿਆ ਨਾ, ਬਾਦਸ਼ਾਹ ਦੇ ਪੈਰਾਂ ਹੇਠੋਂ ਜ਼ਮੀਨ, ਕਹਿੰਦਾ ਲਾਹੌਲ ਕੁਵਤਿੱਲਾ, ਹੋਵੇ ਬਾਦਸ਼ਾਹ ਔਰੰਗਜ਼ੇਬ ਦਾ ਦਰਬਾਰ ਤੇ ਵਿਦਵਾਨ ਹੋਵੇ ਹਿੰਦੂ, ਇਹ ਕਿਵੇਂ ਹੋ ਸਕਦਾ? ਉਸੇ ਵੇਲੇ ਆਪਣੇ ਦਰਬਾਰੀ ਨੂੰ ਕਹਿੰਦਾ ਕੱਲ੍ਹ ਫਿਰ ਦਰਬਾਰ ਲੱਗੇ ਤੇ ਮੈਂ ਵੇਖਣਾ ਕਿ ਇਸ ਵਿਦਵਾਨ ਨੂੰ ਕੀ ਆਉਂਦਾ। ਅਗਲੇ ਦਿਨ ਫਿਰ ਦਰਬਾਰ ਲੱਗਾ। ਹੁਣ ਕਾਜ਼ੀ ਨੂੰ ਕਿਹਾ ਕੁਰਾਨ ਲੈ ਕੇ ਆਓ, ਕੁਰਾਨ ਲਿਆਂਦੀ ਗਈ। ਜਿਸ ਤਰ੍ਹਾਂ ਅਸੀਂ ਵਾਕ ਲੈਂਦੇ ਹਾਂ, ਕਾਜ਼ੀ ਨੂੰ ਕਿਹਾ ਕੁਰਾਨ ਦੇ ਵਿੱਚੋਂ ਆਇਤ ਪੜ੍ਹੋ। ਉਸ ਕਾਜ਼ੀ ਨੇ ਕੁਰਾਨ ਦੀ ਸੂਰਾ ਬਕਰ ਦੀ 96 ਨੰਬਰ ਆਇਤ ਪੜ੍ਹੀ, ਵਾਇ ਤਨਮੁਲ ਹਜ਼ਵਲ ਉਮਰਤਾ ਲੇ ਲਾਹੇ ਫਾਇਨ ਓਇਸਰ, ਅਰਬੀ ਦੇ ਵਿੱਚ ਵਾਇ ਤਨਮੁਲ ਹਜ਼ਵਲ ਉਮਰਤਾ ਲੇ ਲਾਹੇ ਫਾਇਨ ਓਇਸਰ। ਜਿਹੜੇ ਮੇਰੇ ਵੀਰ ਕੁਛ ਬੈਠੇ ਹੋਣਗੇ ਕਬਰਾਂ ਨੂੰ ਵੀ ਮਨ ਦੇ ਗੱਲ ਯਾਦ ਰੱਖਿਓ। ਇਸ ਕੁਰਾਨ ਦੇ ਵਿੱਚ ਮੁਹੰਮਦ ਸਾਹਿਬ ਕਹਿ ਰਹੇ ਨੇ, ਮੈਂ ਅਰਥ ਨਹੀਂ ਕਰਾਂਗਾ, ਉਸ ਵਿਦਵਾਨ ਨੇ ਅਰਥ ਕੀਤੇ। ਹੁਣ ਉਸ ਵਿਦਵਾਨ ਨੂੰ ਕਿਹਾ ਗਿਆ ਤੂੰ ਇਸ ਕੁਰਾਨ ਦੀ ਆਇਤ ਦੇ ਅਰਥ ਕਰ। ਸੂਰਾ ਬਕਰ ਦੀ ਆਇਤ ਸੀ 96 ਨੰਬਰ, ਵਾਇ ਤਨਮੁਲ ਹਜ਼ਵਲ ਉਮਰਤਾ, ਇਹਦੇ ਅਰਥ ਉਸ ਵਿਦਵਾਨ ਨੇ ਫਿਰ ਕੀਤੇ। ਕਹਿੰਦਾ ਬਾਦਸ਼ਾਹ ਸਲਾਮਤ, ਤੁਹਾਡੇ ਸੱਲੱਲਾਹੁ ਅਲੈਹਿ ਵਸੱਲਮ ਹਜ਼ਰਤ ਮੁਹੰਮਦ ਸਾਹਿਬ ਕਹਿ ਰਹੇ ਨੇ ਕਿ ਇਹ ਮੁਸਲਮਾਨੋ, ਹਜ਼ ਕਰੋ, ਉਮਰੇ ਰੱਖੋ, ਰੋਜ਼ੇ ਰੱਖੋ, ਜੋ ਕਰਨਾ ਹੈ ਕਰੋ, ਪਰ ਉਹਨਾਂ ਚਿਰ ਖੁਦਾ ਦੇ ਦਰ ਪ੍ਰਵਾਨ ਨਹੀਂ ਜੇ ਕੇਸਾਂ ਦੀ ਬੇਅਦਬੀ ਕਰ। ਕੁਰਾਨ ਇਹ ਗੱਲ ਕਹਿ ਰਹੀ, ਵਾਇ ਤਨਮੁਲ ਹਜ਼ਵਲ ਉਮਰਤਾ ਲੀ ਲਾਹੇ ਫਾਇਨ ਹੋਏ ਸਰ। ਅਸੀਂ ਸਿਰ ਤੇ ਰੁਮਾਲ ਬੰਨਿਆ ਹੁੰਦਾ, ਸੋਚਦੇ ਕਬਰਾਇਲ ਨੂੰ ਮੱਥਾ ਟੇਕ ਕੇ ਉਹਨੂੰ ਖੁਸ਼ ਕਰ ਲੈਣਾ, ਨਹੀਂ ਹੋਣਾ। ਅੱਜ ਜਿਹੜੇ ਗੁਰੂ ਪਾਤਸ਼ਾਹ ਨੇ ਗੱਲ ਕਹੀ ਨਾ, ਉਹ ਸਭ ਤੋਂ ਉੱਚੀ ਹੈ ਕਿ ਸਾਬਤ ਸੂਰਤ ਦਸਤਾਰ ਸਿਰ। ਹੁਣ ਕੁਰਾਨ ਕਹਿ ਰਹੀ ਹੈ ਕਿ ਉਮਰੇ ਰੱਖੋ, ਹਜ਼ ਕਰੋ, ਨਮਾਜ਼ ਪੜ੍ਹੋ, ਜੇਕਰ ਕੇਸਾਂ ਦੀ ਬੇਅਦਬੀ ਕਰਦੇ ਹੋ ਖੁਦਾ ਦੇ ਦਰ ਪ੍ਰਵਾਨ ਨਹੀਂ। ਹੁਣ ਔਰੰਗਜ਼ੇਬ ਆਪਣੇ ਜਰਨੈਲ ਨੂੰ ਕਹਿੰਦਾ ਕਿ ਇਹ ਹੈ ਤੇ ਵਿਦਵਾਨ, ਜਾਂ ਇਹਨੂੰ ਦੀਨੇ ਇਸਲਾਮ 'ਚ ਲੈ ਆਓ ਅਤੇ ਜਾਂ ਫਿਰ ਕਤਲ ਕਰ ਦੇ। ਦਰਬਾਰ ਰੁਖਸਤ ਕਰ ਦਿੱਤਾ, ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਇਹ ਜਿਹੜਾ ਵਿਦਵਾਨ ਸੀ, ਇਹ ਔਰੰਗਜ਼ੇਬ ਦੇ ਬੇਟੇ ਸ਼ਹਿਜ਼ਾਦਾ ਮੁਅੱਜ਼ਮ ਨੂੰ ਪੜ੍ਹਾਇਆ ਕਰਦਾ ਸੀ, ਜਿਹੜਾ ਬਾਅਦ 'ਚ ਬਹਾਦਰ ਸ਼ਾਹ ਬਣਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ। ਸ਼ਹਿਜ਼ਾਦਾ ਮੁਅੱਜ਼ਮ ਨੂੰ ਜਦੋਂ ਪੜ੍ਹਾਉਣ ਵਾਸਤੇ ਇਹ ਸ਼ਾਮ ਨੂੰ ਵਿਦਵਾਨ ਆਇਆ ਨਾ, ਤੇ ਸ਼ਹਿਜ਼ਾਦਾ ਮੁਅੱਜ਼ਮ ਦੀ ਭੈਣ ਜ਼ੇਬੁਲ ਨਿਸਾ ਔਰੰਗਜ਼ੇਬ ਦੀ ਬੇਟੀ ਕਹਿੰਦੀ ਮੇਰੇ ਵੀਰ, ਮੈਂ ਦਰਬਾਰ ਦੇ ਵਿੱਚ ਸੁਣਿਆ ਕਿ ਜਿਸ ਵਿਦਵਾਨ ਦੇ ਕੋਲੋਂ ਤੂੰ ਪੜ੍ਹਦਾ ਹੈ ਨਾ, ਜਾਂ ਉਹਨੂੰ ਮੁਸਲਮਾਨ ਬਣਾਇਆ ਜਾਵੇਗਾ ਜਾਂ ਕਤਲ ਕਰ ਦਿੱਤਾ। ਜਦੋਂ ਸ਼ਾਮ ਨੂੰ ਵਿਦਵਾਨ ਪੜ੍ਹਾਉਣ ਵਾਸਤੇ ਆਇਆ ਤਾਂ ਉਸ ਵੇਲੇ ਸ਼ਹਿਜ਼ਾਦਾ ਮੁਅੱਜ਼ਮ ਬਹਾਦਰ ਸ਼ਾਹ ਜਿਹੜਾ ਬਾਅਦ 'ਚ ਬਣਦਾ, ਉਹ ਕਹਿੰਦਾ ਉਸਤਾਦ ਜੀ, ਮੇਰੀ ਆਪਾ ਜਾਨ ਨੇ, ਮੇਰੀ ਭੈਣ ਨੇ ਦੱਸਿਆ ਹੈ ਕਿ ਜਾਂ ਤੁਹਾਨੂੰ ਦੀਨੇ ਇਸਲਾਮ 'ਚ ਲਿਆਂਦਾ ਜਾਵੇਗਾ ਜਾਂ ਕਤਲ ਕੀਤਾ ਜਾਵੇਗਾ। ਅਤੇ ਜ਼ਰੂਰੀ ਨਹੀਂ ਹੁੰਦਾ ਕਿ ਵਿਦਵਾਨ ਮੌਤ ਤੋਂ ਨਾ ਡਰਦਾ ਹੋਵੇ, ਅਸੀਂ ਗੱਲ ਸ਼ਹਾਦਤ ਦੀ ਕਰ ਰਹੇ ਸੀ, ਸ਼ਹਾਦਤ ਦੇ ਪੈਰਾਮੀਟਰ ਦੀ। ਵਿਦਵਾਨ ਹੱਥ ਜੋੜ ਕੇ ਖਲੋ ਗਿਆ, ਕਹਿੰਦਾ ਸ਼ਹਿਜ਼ਾਦਾ ਮੁਅੱਜ਼ਮ, ਮੈਂ ਜਾਨ ਵੀ ਚਾਹੁੰਦਾ ਅਤੇ ਮੈਂ ਧਰਮ ਵੀ ਚਾਹੁੰਦਾ। ਇਹੀ ਸਾਡੀ ਗੱਲ ਹੁੰਦੀ ਨਾ ਕਿ ਸਾਡੀ ਕਿਤੇ ਜਾਨ ਵੀ ਸਲਾਮਤ ਹੋਵੇ, ਧਰਮ ਵੀ ਸਲਾਮਤ ਹੋਵੇ। ਮੈਂ ਜਾਨ ਵੀ ਚਾਹੁੰਦਾ ਅਤੇ ਮੈਂ ਧਰਮ ਵੀ ਚਾਹੁੰਦਾ, ਦੱਸ ਮੈਂ ਕਿੱਥੇ ਜਾਵਾਂ ਕਿ ਮੇਰੀ ਜਾਨ ਵੀ ਬਚੇ ਅਤੇ ਮੇਰਾ ਧਰਮ ਵੀ ਬਚੇ। ਅਤੇ ਸ਼ਹਿਜ਼ਾਦਾ ਮੁਅੱਜ਼ਮ ਨੇ ਪਤਾ ਕੀ ਸਿਆ, ਕਹਿੰਦਾ ਸਾਰੀ ਦੁਨੀਆ 'ਤੇ ਇੱਕ ਹੀ ਥਾਂ ਹੈ ਜਿੱਥੇ ਜਾਨ ਅਤੇ ਧਰਮ ਬਚ ਸਕਦੀ ਹੈ। ਕਹਿੰਦਾ ਛੇਤੀ ਦੱਸ, ਤੂੰ ਮੇਰਾ ਤਾਲਿਬ ਹੈ, ਤੂੰ ਮੇਰਾ ਵਿਦਿਆਰਥੀ ਹੈ, ਦੱਸ ਕਿੱਥੇ ਜਾਵਾਂ। ਕਹਿੰਦਾ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਕੋਲ ਚਲਾ ਜਾ। ਇਹ ਵਿਦਵਾਨ ਪਤਾ ਕੌਣ ਸੀ? ਭਾਈ ਨੰਦ ਲਾਲ ਜੀ। ਔਰੰਗਜ਼ੇਬ ਦੇ ਬੱਚੇ ਨੂੰ ਪੜ੍ਹਾਇਆ ਕਰਦੇ ਸੀ, ਕਲਗੀਧਰ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਆ ਗਏ। ਜਦੋਂ ਕਲਗੀਧਰ ਪਾਤਸ਼ਾਹ ਦੇ ਦਰਬਾਰ 'ਚ ਆਏ, ਬੜੇ ਸੋਹਣੇ ਕਵੀ ਸੀ, ਕਲਗੀਧਰ ਪਾਤਸ਼ਾਹ ਦਿਨ ਕੇਸੀ ਇਸ਼ਨਾਨ ਕਰਕੇ ਕੇਸਾਂ ਨੂੰ ਕੰਘਾ ਕਰ ਰਹੇ ਸੀ, ਨੰਦ ਲਾਲ ਸਾਹਮਣੇ ਆ ਕੇ ਖਲੋ ਗਿਆ। ਬੜਾ ਚਿਰ ਤੱਕਦਾ ਰਿਹਾ ਕੇਸਾਂ ਨੂੰ, ਤੱਕਦਾ ਰਿਹਾ। ਅਖੀਰ ਕਹਿੰਦਾ ਹੈ ਦੀਨ ਦੁਨੀਆ ਦਰਕ ਮੰਦੇ ਆਪ ਹਰੀ ਰੁਖਸਾਰਮਾ ਹਰ ਦੋ ਆਲਮ ਕੀਮਤੇ ਯਕਤਾਰ ਮੂਏ ਯਾਰਮਾ। ਕਹਿੰਦਾ ਕਲਗੀਧਰ ਪਾਤਸ਼ਾਹ ਸੱਚ ਜਾਣੀ ਤੇਰੇ ਚਿਹਰੇ ਨੂੰ ਤੱਕ ਕੇ ਮੈਨੂੰ ਦੋ ਜਹਾਨ ਦੇ ਦਰਸ਼ਨ ਹੋ ਗਏ ਨੇ, ਤੇਰੇ ਕੇਸਾਂ ਦੀ ਇੱਕ ਇੱਕ ਤਾਰ ਦੇ ਵਿੱਚੋਂ ਲੋਕ ਪਰਲੋਕ ਦਿਸਦੇ ਨੇ ਕਲਗੀਧਰ ਪਾਤਸ਼ਾਹ, ਕੋਈ ਇੱਛਾ ਹੀ ਨਹੀਂ ਰਹੀ। ਪਾਤਸ਼ਾਹ ਨੇ ਘੁੱਟ ਕੇ ਗੱਲ ਦੇ ਨਾਲ ਲਾਇਆ ਭਾਈ ਨੰਦ ਲਾਲ ਨੂੰ, ਕਹਿੰਦੇ ਨੰਦ ਲਾਲ ਇਹ ਕਿਵੇਂ? ਤੇ ਨੰਦ ਲਾਲ ਕਹਿੰਦਾ ਦਿਲ ਅਗਰ ਦਾਨਾ ਬਵਦ ਅੰਦਰ ਕਿਨਾਰਿਸ਼ ਯਾਰ ਅਸਤ ਚਸ਼ਮਗਰ ਬਿਨਾ ਬਵਦ ਹਰ ਤਰਫ ਦੀ ਦਾ। ਇਹ ਕਲਗੀਧਰ ਪਾਤਸ਼ਾਹ ਜਦੋਂ ਦਾ ਤੂੰ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਿਆ, ਜਦੋਂ ਦੀ ਤੂੰ ਸ਼ਬਦ ਦੀ ਸੋਝੀ ਦੇ ਦਿੱਤੀ ਹੈ ਨਾ ਸੱਚ ਜਾਣੀ, ਹੁਣ ਤੇ ਮੈਂ ਜਿੱਧਰ ਵੀ ਵੇਖਦਾ ਮੈਨੂੰ ਨਜ਼ਰ ਹੀ ਤੂੰ ਆਉਣਾ, ਹਰ ਤਰਫ ਦੀਦਾਰ ਅਸਤ ਮੈਨੂੰ ਦਿਸਦਾ ਹੀ ਤੂੰ ਹੈ। ਪਾਤਸ਼ਾਹ ਨੇ ਘੁੱਟ ਕੇ ਗੱਲ ਦੇ ਨਾਲ ਲਿਆ ਤੇ ਬਗਲਗੀਰ ਕਰਕੇ ਨਾਲ ਲੈ ਕੇ ਤੁਰ ਜਾਂਦਿਆਂ ਜਾਂਦਿਆਂ ਇੱਕ ਬੜਾ ਪਿਆਰਾ ਕੌਤਕ ਕੀ, ਕਲਗੀਧਰ ਪਾਤਸ਼ਾਹ ਨੇ ਇੱਕ ਪੱਥਰ ਜ਼ਮੀਨ ਤੋਂ ਚੁੱਕਿਆ ਤੇ ਪਾਣੀ 'ਚ ਸੁੱਟ ਦਿੱਤਾ ਤੇ ਨਾਲ ਕੁਝ ਸਿੱਖ ਵੀ ਜਾ ਰਹੇ ਸੀ ਤੇ ਭਾਈ ਨੰਦ ਲਾਲ ਜੀ ਕਲਗੀਧਰ ਪਾਤਸ਼ਾਹ ਦੇ ਪਿੱਛੇ ਪਿੱਛੇ ਤੁਰੇ ਆ ਰਹੇ ਨੇ। ਪੱਥਰ ਚੁੱਕਿਆ ਕਲਗੀਧਰ ਪਾਤਸ਼ਾਹ ਨੇ ਤੇ ਜ਼ਮੀਨ 'ਚ ਸੁੱਟ ਦਿੱਤਾ ਤੇ ਪੁੱਛਦੇ ਨੇ ਸਿੱਖੋ ਪੱਥਰ ਡੁੱਬਿਆ ਕਿਉਂ ਹੈ? ਇੱਕ ਸਿੱਖ ਕਹਿੰਦਾ ਪਾਤਸ਼ਾਹ ਪਾਣੀ ਹਰ ਚੀਜ਼ ਭਾਰੀ ਨੂੰ ਆਪਣੇ ਅੰਦਰ ਡੁਬੋ ਲੈਂਦਾ, ਤੁਸੀਂ ਪੱਥਰ ਪਾਣੀ 'ਚ ਸੁੱਟਿਆ ਤੇ ਪਾਣੀ 'ਚ ਡੁੱਬ ਗਿਆ। ਪਾਤਸ਼ਾਹ ਮੁਸਕਰਾ ਪਏ, ਥੋੜ੍ਹਾ ਹੋਰ ਅੱਗੇ ਗਏ ਫਿਰ ਉਹੀ ਕੌਤਕ ਕੀਤਾ, ਪੱਥਰ ਚੁੱਕਿਆ ਤੇ ਪਾਣੀ 'ਚ ਸੁੱਟ ਦਿੱਤਾ। ਸਵਾਲ ਫਿਰ ਉਹੀ ਹੈ ਸਿੱਖੋ ਪੱਥਰ ਡੁੱਬਿਆ ਕਿਉਂ ਹੈ? ਪਾਤਸ਼ਾਹ ਪੱਥਰ ਭਾਰਾ ਹੁੰਦਾ, ਤੁਸੀਂ ਪਾਣੀ 'ਚ ਸੁੱਟਿਆ ਸੀ ਡੁੱਬ ਗਿਆ। ਪਾਤਸ਼ਾਹ ਫਿਰ ਮੁਸਕਰਾ ਪਏ, ਕੋਈ ਟਿੱਪਣੀ ਨਹੀਂ, ਕੋਈ ਕਮੈਂਟ ਨਹੀਂ। ਥੋੜ੍ਹਾ ਹੋਰ ਅੱਗੇ ਗਏ, ਇੱਕ ਪੱਥਰ ਫਿਰ ਚੁੱਕਿਆ ਫਿਰ ਪਾਣੀ 'ਚ, ਸਿੱਖੋ ਪੱਥਰ ਡੁੱਬਿਆ ਕਿਉਂ ਹੈ? ਪਾਤਸ਼ਾਹ ਕੀ ਕਰਦੇ ਹੋ? ਇਹ ਸਾਡਾ ਸੁਭਾਅ ਹੈ ਨਾ, ਸਾਡੇ ਕੋਲ ਵੀ ਕੋਈ ਦੋ ਤਿੰਨ ਵਾਰੀ ਇੱਕ ਮਰੀਜ਼ ਦਵਾਈ ਪੁੱਛੇ ਅਸੀਂ ਕਾਹਲੇ ਪੈ ਜਾਂਦੇ ਹਾਂ, ਪਰ ਮੇਰਾ ਗੁਰੂ ਕਾਲਾ ਨਹੀਂ ਪੈ ਰਿਹਾ। ਸਿੱਖ ਖਿੱਚ ਗਿਆ, ਕਹਿੰਦਾ ਪਾਤਸ਼ਾਹ ਕੀ ਕਰਦੇ ਹੋ? ਪੱਥਰ ਚੁੱਕਦੇ ਹੋ, ਪਾਣੀ 'ਚ ਸੁੱਟਦੇ ਹੋ, ਪੱਥਰ ਡੁੱਬ ਜਾਂਦਾ, ਫਿਰ ਕਹਿੰਦੇ ਹੋ ਪੱਥਰ ਕਿਉਂ ਡੁੱਬਿਆ? ਪਾਤਸ਼ਾਹ ਕੀ ਕਰਦੇ ਹੋ? ਤੁਹਾਨੂੰ ਵੀ ਪਤਾ ਪੱਥਰ ਪਾਣੀ 'ਚ ਡੁੱਬੇਗਾ। ਪਾਤਸ਼ਾਹ ਮੁਸਕਰਾ ਪਏ, ਪਾਤਸ਼ਾਹ ਤਲਖੀ 'ਚ ਨਹੀਂ ਆਏ। ਥੋੜ੍ਹਾ ਹੋਰ ਅੱਗੇ ਗਏ, ਇੱਕ ਪੱਥਰ ਫਿਰ ਚੁੱਕਿਆ ਤੇ ਫਿਰ ਪਾਣੀ 'ਚ ਸੁੱਟ ਦਿੱਤਾ। ਹੁਣ ਇਹ ਨਹੀਂ ਕਿਹਾ ਸਿੱਖੋ ਪੱਥਰ ਡੁੱਬਿਆ ਕਿਉਂ ਆ, ਹੁਣ ਕਹਿੰਦੇ ਨੇ ਨੰਦ ਲਾਲ ਪੱਥਰ ਡੁੱਬਿਆ ਕਿਉਂ ਹੈ? ਨੰਦ ਲਾਲ ਬੋਲ ਨਹੀਂ ਰਿਹਾ, ਚੁੱਪ ਹੈ। ਪਾਤਸ਼ਾਹ ਕਹਿੰਦੇ ਨੰਦ ਲਾਲ ਮੈਂ ਤੈਨੂੰ ਪੁੱਛ ਰਿਹਾ ਪੱਥਰ ਡੁੱਬਿਆ ਕਿਉਂ ਹੈ? ਨੰਦ ਲਾਲ ਫਿਰ ਚੁੱਪ ਹੈ। ਪਾਤਸ਼ਾਹ ਕਹਿੰਦੇ ਨੰਦ ਲਾਲ ਮੇਰਾ ਹੁਕਮ ਹੈ, ਮੈਂ ਤੈਨੂੰ ਪੁੱਛ ਰਿਹਾ ਕਿ ਪੱਥਰ ਪਾਣੀ 'ਚ ਡੁੱਬਿਆ ਕਿਉਂ ਹੈ? ਤੇ ਨੰਦ ਲਾਲ ਕਹਿੰਦਾ ਪਾਤਸ਼ਾਹ ਬ੍ਰਾਹਮਣ ਮੁਸ਼ਤਾਕ ਹੈ ਬੁੱਤ ਜ਼ਾਹਿਦ ਫਿਜ਼ਾਏ ਖਾਨਕਾ ਹਰ ਕਜ਼ਾ ਜ਼ਲਵਾ ਮੁਹੱਬਤ ਦੀਦਾ ਯਾ ਮਿਸ਼ਰ ਸ਼ਾਰ ਅਸਤ। ਪਾਤਸ਼ਾਹ ਸੱਚ ਜਾਣੀ ਨਾ ਮੈਂ ਪੱਥਰ ਵੇਖਿਆ ਨਾ ਮੈਂ ਪਾਣੀ ਵੇਖਿਆ, ਮੇਰੀਆਂ ਅੱਖਾਂ ਦੇ ਵਿੱਚ ਹੰਝੂ ਤਾਂ ਇਸ ਕਰਕੇ ਆ ਗਏ ਕਿ ਮੈਨੂੰ ਇੰਨੀ ਸੋਝੀ ਪਈ ਕਿ ਜਿਹੜਾ ਤੇਰੇ ਹੱਥ 'ਚੋਂ ਛੁੱਟ ਗਿਆ ਉਹ ਡੁੱਬ ਗਿਆ। ਹਰ ਕਜ਼ਾ ਜ਼ਲਵਾ ਮੁਹੱਬਤ ਦੀਦਾ ਯਾ ਮਿਸ਼ਰ ਅਸਤ। ਪਾਤਸ਼ਾਹ ਮੈਨੂੰ ਤਾਂ ਇੰਨਾ ਪਤਾ ਲੱਗਾ ਕਿ ਜਿਹੜਾ ਤੇਰੇ ਹੱਥ 'ਚੋਂ ਛੁੱਟ ਗਿਆ ਉਹ ਡੁੱਬ ਗਿਆ, ਅੱਜ ਗੁਰੂ ਦੀ ਗੋਦ 'ਚ ਬੈਠੇ ਹੋ, ਇਹ ਪ੍ਰਣ ਕਰਕੇ ਜਾਇਓ। ਵੀਰਾਂ ਨੇ ਦੱਸਿਆ ਕਿ ਸਵੇਰੇ ਅੰਮ੍ਰਿਤ ਸੰਚਾਰ ਵੀ ਹੋਣਾ ਹੈ, ਇਹ ਪ੍ਰਣ ਕਰਿਓ ਕਿ ਗੁਰੂ ਦੇ ਹੱਥ 'ਚ ਰਿਹੋ, ਜੇਕਰ ਛੁੱਟ ਗਏ ਫਿਰ ਡੁੱਬ ਜਾਵੋਗੇ। ਅਤੇ ਹੁਣ ਨੰਦ ਲਾਲ ਆਇਆ ਕਿਸ ਕਰਕੇ ਸੀ? ਮੌਤ ਤੋਂ ਡਰਦਾ ਨਾ, ਮੈਂ ਗੱਲ ਸ਼ੁਰੂ ਮੌਤ ਤੋਂ ਕੀਤੀ ਸੀ, ਜਿਹ ਮਰਨੇ ਸਭ ਜਗਤ ਪ੍ਰਕਾਸ਼ ਤਰਾਸਿਆ ਸੋ ਮਰਨਾ ਗੁਰ ਸ਼ਬਦ ਪ੍ਰਕਾਸ਼ਿਆ। ਮੌਤ ਤੋਂ ਤਰਾਸਦਾ ਗੁਰੂ ਦੀ ਗੋਦ 'ਚ ਆਇਆ ਸੀ, ਹੁਣ ਗੁਰੂ ਪਾਤਸ਼ਾਹ ਕਹਿ ਰਹੇ ਨੇ ਭਾਈ ਨੰਦ ਲਾਲ ਕੁਛ ਮੰਗ। ਅਤੇ ਨੰਦ ਲਾਲ ਕਹਿੰਦਾ ਪਾਤਸ਼ਾਹ ਕੁਛ ਨਹੀਂ ਮੰਗ, ਤੇਰੇ ਚਿਹਰੇ ਦੇ ਦਰਸ਼ਨ ਕਰਕੇ ਕਾਇਨਾਤ ਦੇ ਦਰਸ਼ਨ ਹੋ ਗਏ, ਤੇਰੇ ਕੇਸਾਂ ਦੇ ਵਿੱਚੋਂ ਲੋਕ ਪਰਲੋਕ ਦੇ ਦਰਸ਼ਨ ਹੋ ਗਏ, ਤੂੰ ਬਗਲਗੀਰ ਕੀਤਾ, ਮੇਰੇ ਲੋਕ ਸੁਖੀ ਹੈ ਪਰਲੋਕ ਸਹੇਲੇ ਹੋ ਗਏ, ਮੈਂ ਕੁਝ ਨਹੀਂ ਮੰਗਣਾ। ਪਾਤਸ਼ਾਹ ਕਹਿੰਦੇ ਕੁਛ ਤੇ ਮੰਗ। ਕਹਿੰਦਾ ਪਾਤਸ਼ਾਹ ਨਾ ਲੋਕ ਮੰਗਣਾ ਨਾ ਪਰਲੋਕ ਮੰਗਣਾ, ਕੋਈ ਵਿਚਲੀ ਚੀਜ਼ ਹੀ ਮੰਗ ਲੈ। ਫਿਰ ਪਾਤਸ਼ਾਹ ਇੱਕ ਮੰਗੀ ਤੇ ਗੁਰੂ ਪਾਤਸ਼ਾਹ ਦੇ ਸਿੱਖੋ ਗੁਰੂ ਦੀ ਗੋਦ 'ਚ ਬੈਠੇ ਹੋ, ਗੁਰੂ ਕਿਰਪਾ ਕਰੇ ਜਿਹੜੀ ਭਾਈ ਨੰਦ ਲਾਲ ਦੀ ਮੰਗ ਹੈ ਨਾ ਸਾਡੀ ਸਾਰਿਆਂ ਦੀ ਮੰਗ ਬਣ ਜਾਵੇ। ਨੰਦ ਲਾਲ ਕਹਿੰਦਾ ਮਬਰ ਐ ਬਾਦ ਖਾਕਮ ਅੱਜ ਦਰ ਦੂਸ਼ਿਤ ਦੁਸ਼ਮਨਨ ਸਰਜਨਸ਼ ਕੁਨਦ ਕੇ ਊਹ ਰਜਾਈ ਅਸਤ। ਪਾਤਸ਼ਾਹ ਇੱਕੋ ਮੰਗ ਹੀ ਮੇਰੀ ਕਿ ਜਦੋਂ ਮੈਂ ਮਰ ਜਾਵਾਂ ਮੇਰਾ ਸੰਸਕਾਰ ਵੀ ਹੋ ਜਾਵੇ ਨਾ, ਅਤੇ ਮੇਰੀ ਮਰੇ ਦੀ ਸਵਾਹ ਵੀ ਤੇਰੇ ਪੈਰਾਂ ਤੋਂ ਬਿਨਾਂ ਕਿਸੇ ਹੋਰ ਦੇ ਪੈਰਾਂ ਨੂੰ ਨਾ ਲੱਗੇ, ਮੇਰੀ ਇੱਕੋ ਹੀ ਮੰਗ। ਇਹੀ ਮੰਗ ਗੁਰੂ ਦੀ ਗੋਦ 'ਚ ਕਰਿਓ, ਕਿਤੇ ਇਸ ਗੁਰੂ ਦੇ ਨਾਮ ਨੂੰ ਵੱਟਾ ਨਾ ਲਾਇਆ ਕਰੀਏ ਥਾਂ ਥਾਂ ਕਬਰਾਂ ਦੇ ਉੱਪਰ ਅਤੇ ਪਖੰਡੀਆਂ ਨੂੰ ਮੱਥੇ ਟੇਕ ਕੇ। ਮੇਰੇ ਗੁਰੂ ਨੇ ਕਿਹਾ ਸੀਗਾ ਤੁਧਨੋ ਨਿਮਣ ਮੰਨਣ ਤੇਰਾ ਨਾਉ, ਗੁਰੂ ਦੇ ਹੁਕਮ ਨੂੰ ਮੰਨਣਾ ਉਹਨੂੰ ਮੱਥਾ ਟੇਕਣਾ, ਅਤੇ ਗੁਰੂ ਦਾ ਹੁਕਮ ਕੀ ਹੈ ਅਸੀਂ ਰੋਜ਼ ਪੜ੍ਹਦੇ ਹਾਂ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਕੋਈ ਰਸਨਾ ਵਾਂਝੀ ਨਾ ਰਹੇ, ਆਓ ਪਾਈਏ ਸਾਂਝ ਗੱਜ ਕੇ। ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ।
3: ਧੰਨ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦੇ ਸਪੁੱਤਰ ਗੁਰੂ ਅਰਜਨ।

0: 76 West Winds Crescent, Northeast Calgary.
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, ਸੈਕਿੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮੈਟੀਰੀਅਲ ਦੇ ਨਾਲ ਨਾਲ ਸੀਡਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਜਾਂ ਫਿਰ 403-717-3899 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟ੍ਰੀਟ, ਨਾਰਥ ਈਸਟ ਕੈਲਗਰੀ। ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

0: ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਆਪਾਂ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਅਤੇ ਉਹਨਾਂ ਦੀ ਸ਼ਹਾਦਤ ਦੇ ਵਿਲੱਖਣ ਕਾਰਨਾਂ ਦਾ ਵਿਵਰਣ ਸੁਣ ਰਹੇ ਸੀ। ਕਿਉਂਕਿ ਅੱਜ ਉਹਨਾਂ ਦਾ ਸ਼ਹੀਦੀ ਪੁਰਬ ਹੈ ਅਤੇ ਮੈਂ ਉਹਨਾਂ ਜਿਹੜੇ ਘਟਨਾਵਾਂ ਨੇ ਕਾਰਨ ਨੇ ਉਹਨਾਂ ਨੂੰ ਰਿਪੀਟ ਨਹੀਂ ਕਰਾਂਗਾ। ਮੋਸਟਲੀ ਮੇਰੇ ਪਹਿਲੇ ਜਿਹੜੇ ਵਕਤਾ ਜਿਨ੍ਹਾਂ ਦੀ ਰਿਕਾਰਡਿੰਗ ਤੁਸੀਂ ਸੁਣ ਰਹੇ ਸੋ, ਡਾਕਟਰ ਸੁਖਪ੍ਰੀਤ ਸਿੰਘ ਉਦੋਕੇ, ਉਹਨਾਂ ਨੇ 7 ਕਾਰਨ ਇਹਦੇ ਦੱਸੇ ਸੀ ਅਤੇ ਉਸ ਦੇ ਵਿੱਚ ਕੁਛ ਛੋਟੇ ਜਿਹੜੇ ਕਾਰਨ ਨੇ ਉਹਨਾਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਜਿਨ੍ਹਾਂ ਨੂੰ ਉਹਨਾਂ ਕਿਹਾ ਲਘੂ ਕਾਰਨ ਹੋ ਸਕਦੇ ਆ। ਇਸ ਵਿੱਚ ਕੋਈ ਸ਼ੱਕ ਨਹੀਂ ਆ ਕਿ ਇੱਕ ਕਾਰਨ ਜਿਹੜਾ ਇਤਿਹਾਸ ਦੇ ਵਿੱਚ ਸੂਰਜ ਪ੍ਰਕਾਸ਼ ਦਾ ਕਰਤਾ ਜਿਸ ਦਾ ਜ਼ਿਕਰ ਕਰਦਾ ਹੈ ਕਿ ਗੁਰੂ ਅਰਜਨ ਪਾਤਸ਼ਾਹ ਦਾ ਚੰਦੂ ਦੀ ਬੇਟੀ ਦਾ ਰਿਸ਼ਤਾ ਠੁਕਰਾ ਦੇਣਾ ਹੋ ਸਕਦਾ ਹੈ ਕੋਈ ਕਾਰਨ ਹੋਵੇ, ਪਰ ਚੰਦੂ ਕੋਈ ਇਤਨੀ ਪਾਵਰਫੁੱਲ ਕੋਈ ਅਹਿਲਕਾਰ ਨਹੀਂ ਸੀ ਜਿਹੜਾ ਬਾਦਸ਼ਾਹ ਨੂੰ ਇਨਫਲੂਐਂਸ ਕਰ ਸਕਦਾ ਹੋਵੇ। ਰੰਜਿਸ਼ ਤਾਂ ਰੱਖਦੇ ਸਨ ਕਾਨਾ ਭਗਤ ਅਤੇ ਹੋਰ ਭਗਤ ਜਿਹੜੇ ਜਿਨ੍ਹਾਂ ਦੀ ਬਾਣੀ ਨੂੰ, ਜਿਨ੍ਹਾਂ ਦੇ ਕਲਾਮ ਨੂੰ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਨਹੀਂ ਕੀਤਾ, ਉਹ ਵੀ ਹੋ ਸਕਦੇ ਆ। ਪਰ ਵਾਸਤਵ ਦੇ ਵਿੱਚ ਜਿਹੜੀ ਅਸਲ ਜਿਹੜੀ ਗੱਲ ਹੈ ਕਿ ਜਿਹੜਾ ਅਸਲ ਮੇਨ ਜਿਹੜਾ ਇਸ ਦਾ ਆਪਾਂ ਕਹਿ ਸਕਦੇ ਹਾਂ, ਸਖੀ ਸਰਵਰੀਆਂ ਦਾ ਵੀ ਇਸ ਵਿੱਚ ਹੱਥ ਹੈ, ਜਾਂ ਬ੍ਰਾਹਮਣਾਂ ਦੇ ਚੁੱਕੇ ਹੋਏ ਬੀਰਬਲ ਮਹੇਸ਼ ਦਾਸ, ਉਹ ਵੀ ਇੱਕ ਮਤਲਬ ਇੱਕ ਕਾਰਨ ਹੈਗੇ ਆ। ਪਰ ਇਹ ਸਾਰੇ ਹੀ ਕਾਰਨ, ਕਿਉਂਕਿ ਮਹੇਸ਼ ਦਾਸ ਉਸ ਵਕਤ ਤੱਕ ਮੁਲਤਾਨ ਦੀ ਲੜਾਈ ਦੇ ਵਿੱਚ ਯੂਸਫ ਜ਼ਈਆਂ ਦੇ ਨਾਲ ਮਾਰਿਆ ਜਾ ਚੁੱਕਾ ਸੀ। ਬੇਸ਼ੱਕ ਉਹ ਮੁਲਤਾਨ ਦੀ ਲੜਾਈ ਤੋਂ ਬਾਅਦ ਗੁਰੂ ਸਾਹਿਬ ਨੂੰ ਕਹਿ ਕੇ ਆਇਆ ਸੀ ਕਿ ਉਸ ਤੋਂ ਬਾਅਦ ਆ ਕੇ ਜੇ ਤੁਸੀਂ ਮਾਮਲਾ ਨਾ ਤਾਰਿਆ ਤਾਂ ਮੈਂ ਤੁਹਾਡੇ ਨਾਲ ਨਜਿੱਠਾਂਗਾ। ਲੇਕਿਨ ਉਹ ਗੁਰੂ ਸਾਹਿਬ ਨੇ ਕਿਹਾ ਸੀ ਕਿ ਜੇ ਤੂੰ ਵਾਪਸ ਆਏਗਾ ਤਾਂ ਦੇਖਾਂਗੇ, ਅਤੇ ਉਹ ਵਾਪਸ ਹੀ ਨਹੀਂ ਆਇਆ। ਇਸੇ ਤਰ੍ਹਾਂ ਪ੍ਰਿਥੀ ਚੰਦ ਦਾ ਜਿਹੜਾ ਵਿਰੋਧ ਹੈ ਗੁਰੂ ਸਾਹਿਬ ਦੇ ਵੱਡੇ ਭਰਾਤਾ ਦਾ, ਉਹ ਸੁਲਹੀ ਖਾਨ ਨੂੰ ਲੈ ਕੇ, ਜਿਸ ਦਾ ਕਿ ਬਾਣੀ ਦੇ ਵਿੱਚ ਵੀ ਗੁਰੂ ਸਾਹਿਬ ਜ਼ਿਕਰ ਕਰਦੇ ਨੇ, ਅਤੇ ਸੁਲਹੀ ਖਾਨ ਜਿਹੜਾ ਸੀ ਉਹ ਇੱਟਾਂ ਦੇ ਪੱਠੇ ਦੇ ਵਿੱਚ ਸੜ ਕੇ ਮਰ ਗਿਆ ਸੀ। ਸੁਲੀ ਅਤੇ ਨਾਰਾਇਣ ਰਾਖ ਸੁਲੀ ਮੂਆ ਹੋਆ ਨਾਪਾਕ, ਗੁਰੂ ਸਾਹਿਬ ਇਸ ਦਾ ਹਵਾਲਾ ਵੀ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ, ਮੈਂ ਸਭ ਕੁਛ ਛੋੜ ਪ੍ਰਾਪਤ ਵੇਤ ਆਇਆ। ਸੋ ਇਸ ਤਰ੍ਹਾਂ ਜਿਹੜੇ ਮਤਲਬ ਇਹ ਕਾਰਨ ਸਨ, ਮੇਨ ਕਾਰਨ ਜਿਹੜਾ ਸੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸੰਪਾਦਨਾ ਵੀ ਇੱਕ ਕਾਰਨ ਹੈ ਸੀ, ਪਰ ਅਸਲ ਕਾਰਨ ਜਿਹੜਾ ਸੀ ਉਸ ਦੇ ਵੱਲ ਬਹੁਤਾ ਧਿਆਨ ਲੋਕਾਂ ਦਾ ਨਹੀਂ ਜਾਂਦਾ, ਨਾ ਹੀ ਇਤਿਹਾਸ ਦੇ ਵਿੱਚ ਉਸ ਸ਼ਖਸ ਨੂੰ ਕੋਈ ਇੰਨਾ ਉਸ ਦੇ ਵੱਲ ਇਤਿਹਾਸਕਾਰਾਂ ਨੇ ਕੋਈ ਧਿਆਨ ਦਿੱਤਾ ਹੈ। ਪਹਿਲੀ ਵਾਰ ICS ਸਰਦਾਰ ਕਪੂਰ ਸਿੰਘ ਇਸ ਦਾ ਜ਼ਿਕਰ ਕਰਦੇ ਨੇ, ਸ਼ੇਖ ਅਹਿਮਦ ਸਰਹੰਦੀ, ਜਿਸ ਨੂੰ ਮੁਜੱਦਦ ਸਾਨੀ ਵੀ ਕਿਹਾ ਜਾਂਦਾ ਹੈ। ਇਹ ਸ਼ਖਸ ਕੌਣ ਸੀ? ਇਹ ਸ਼ਖਸ ਨਕਸ਼ਬੰਦੀ ਸਿਲਸਿਲੇ ਦਾ ਉਸ ਵੇਲੇ ਦਾ ਰਹਿਬਰ ਸੀ ਅਤੇ ਬਾਕੀ ਬਿੱਲਾ ਦੇ ਮਰਨ ਤੋਂ ਬਾਅਦ ਇਹ ਇਸ ਸਿਲਸਿਲੇ ਦਾ ਮੁਖੀ ਬਣ ਚੁੱਕਾ ਸੀ। ਸਰਹੰਦ ਦੇ ਵਿੱਚ ਇਹਦਾ ਅੱਜ ਵੀ ਇਹਨਾਂ ਦਾ ਉਹ ਸਰਹੰਦ ਸ਼ਰੀਫ ਇੱਕ ਟਿਕਾਣਾ ਹੈਗਾ। ਇਸ ਸ਼ਖਸ ਨੇ ਮੁਜੱਦਦ ਸਾਨੀ ਨੂੰ ਕਿਉਂ ਕਿਹਾ ਜਾਂਦਾ ਸੀ ਕਿ ਇਹਨਾਂ ਦਾ ਵਿਸ਼ਵਾਸ ਹੈ ਕਿ ਇਸਲਾਮ ਦੇ ਹਰ ਹਜ਼ਾਰ ਸਾਲ ਦੇ ਬਾਅਦ, ਇੱਕ ਮਿਲੀਨੀਅਮ ਦੇ ਬਾਅਦ ਕੋਈ ਵਿਅਕਤੀ ਬਣਦਾ ਜਿਹੜਾ ਇਸਲਾਮ ਨੂੰ ਰਿਵਾਈਵ ਕਰਦਾ ਹੈ, ਅਤੇ ਇਹ ਪਹਿਲਾ ਮਿਲੀਨੀਅਮ ਸੀ। ਪਹਿਲਾ ਹਜ਼ਾਰ ਸਾਲ, ਦਸ ਸਦੀਆਂ ਦਾ ਸਾਲ ਹੋ ਚੁੱਕਾ ਸੀ 1561 ਦੇ ਵਿੱਚ ਇਸ ਦਾ ਜਨਮ ਹੁੰਦਾ ਹੈ ਅਤੇ 1624 ਦੇ ਵਿੱਚ ਇਸ ਦੀ ਮੌਤ ਹੁੰਦੀ ਹੈ। ਇਹ ਸੋਚਦਾ ਹੈ, ਇਸ ਨੂੰ ਇਸ ਦਾ ਸੁਪਨਾ, ਇਸ ਦਾ ਖਿਆਲ ਇਹੀ ਸੀ ਕਿ ਸ਼ਾਇਦ ਮੈਂ ਹੀ ਉਹ ਹਸਤੀ ਹੋਵਾਂ ਜਿਹੜਾ ਇਸਲਾਮ ਵਿੱਚ ਰਿਵਾਈਵਲ ਦਾ ਕਾਰਨ ਬਣਾ ਅਤੇ ਇਤਿਹਾਸ 'ਚ ਮੇਰਾ ਨਾਮ ਬਣੇ। ਇਹਨਾਂ ਦਾ ਵਿਸ਼ਵਾਸ ਇਹ ਸੀ ਕਿ ਇਸਲਾਮ ਦਾ ਫੈਲਾਵ ਜਿਹੜਾ ਹੈ ਉਹ ਰਾਜ ਸੱਤਾ ਦੇ ਥਰੂ ਗੈਰ ਮੁਸਲਮਾਂ 'ਤੇ ਤਸ਼ੱਦਦ ਕਰਕੇ, ਔਰ ਇਹਨਾਂ ਦਾ ਸ਼ਿਕਾਰ ਇਹ ਨਹੀਂ ਹੈ ਕਿ ਖਾਲੀ ਯਾਨੀ ਕਿ ਗੈਰ ਮੁਸਲਿਮ ਵੀ ਹੋਏ ਨੇ, ਇਹਨਾਂ ਦਾ ਸ਼ਿਕਾਰ ਉਹ ਸ਼ਹਿਜ਼ਾਦੇ ਵੀ, ਉਹ ਰਾਜ ਦਰਬਾਰ ਨਾਲ ਕਨੈਕਟਡ ਲੋਕ ਵੀ ਜਿਹੜੇ ਸੀ ਉਹ ਵੀ ਇਹਨਾਂ ਦਾ ਸ਼ਿਕਾਰ ਹੋਏ ਨੇ। ਕਿਉਂਕਿ ਬਾਬਰ ਨੂੰ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਸਮਝਾਇਆ, ਬਾਬਰ ਨੂੰ ਜਾਬਰ ਆਖਿਆ, ਅਤੇ ਬਾਬਰ ਦੀ ਜਿਹੜੀ ਸੋਚ ਸੀ ਉਹ ਭਾਰਤੀ ਲੋਕਾਂ ਪ੍ਰਤੀ ਜਾਂ ਬਾਕੀ ਗੈਰ ਮੁਸਲਮਾਂ ਪ੍ਰਤੀ ਜਾਂ ਆਮ ਜਨਤਾ ਪ੍ਰਤੀ ਬੜੀ ਸਹਾਨੁਭੂਤੀ ਵਾਲੀ ਹੋ ਚੁੱਕੀ ਸੀ। ਇਹ ਗੱਲ ਜਿਹੜੀ ਸੀ ਇਹ ਹਮਾਯੂੰ ਦੇ ਵਿੱਚ ਵੀ ਸੀ, ਔਰ ਇਸੇ ਕਰਕੇ ਹਮਾਯੂੰ ਹਾਰ ਕੇ ਜਾਣ ਲੱਗਿਆਂ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਕੋਲ ਵੀ ਆਇਆ ਸੀ, ਜਿੱਥੇ ਉਸਨੇ ਤਲਵਾਰ ਵੀ ਕੱਢ ਲਈ ਸੀ, ਅਤੇ ਗੁਰੂ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਜੰਗ ਦੇ ਵਿੱਚ ਤੇਰੀ ਤਲਵਾਰ, ਤੂੰ ਮਤਲਬ ਸੰਤ ਪੁਰਸ਼ਾਂ 'ਤੇ ਨਿਹੱਥੇ ਲੋਕਾਂ 'ਤੇ ਤਲਵਾਰ ਤਾਂ ਵੰਗਾਰ ਲੈਣਾ, ਉਸ ਵੇਲੇ ਤੇਰੀ ਤਲਵਾਰ ਕਿੱਥੇ ਸੀ ਜਦੋਂ ਸ਼ੇਰ ਸ਼ਾਹ ਸੂਰੀ ਕੋਲੋਂ ਮੈਦਾਨੇ ਜੰਗ ਵਿੱਚ ਹਾਰ ਕੇ ਆ ਗਏ। ਸ਼ਰਮਿੰਦਾ ਹੋਇਆ ਸੀ, ਉਸਨੇ ਮਾਫ਼ੀ ਵੀ ਮੰਗੀ। ਉਸ ਤੋਂ ਬਾਅਦ ਅਕਬਰ ਦਾ ਜਿਹੜਾ ਦੌਰ ਸੀ, ਅਕਬਰ ਨੇ ਇੱਥੋਂ ਤੱਕ, ਕਿਉਂਕਿ ਅਕਬਰ ਪ੍ਰਭਾਵਿਤ ਹੋਇਆ ਸੀ ਗੁਰੂ ਸਾਹਿਬ, ਅਕਬਰ ਦੇ ਕੋਲ ਸ਼ਿਕਾਇਤਾਂ ਗਈਆਂ ਸਨ ਗੁਰੂ ਅਮਰਦਾਸ ਪਾਤਸ਼ਾਹ ਦੇ ਸਮੇਂ, ਉਹ ਆਪ ਵੀ ਦਰਬਾਰ 'ਚ ਆਇਆ ਸੀ। ਉਸ ਤੋਂ ਪਹਿਲੇ ਉਹਦੇ ਨਾਲ ਵਿਚਾਰ ਵਟਾਂਦਰਾ ਕਰਨ ਵਾਸਤੇ ਭਾਈ ਜੇਠਾ ਜੀ, ਗੁਰੂ ਰਾਮਦਾਸ ਪਾਤਸ਼ਾਹ ਉਸ ਵੇਲੇ ਭਾਈ ਜੇਠਾ ਜੀ ਸਨ, ਉਹਨਾਂ ਨੂੰ ਭੇਜਿਆ ਗਿਆ ਸੀ, ਅਤੇ ਇਸੇ ਤਰ੍ਹਾਂ ਸਿੱਖ ਧਰਮ ਦਾ ਨਜ਼ਰੀਆ ਉਹਨਾਂ ਦੇ ਸਾਹਮਣੇ ਉਹਨਾਂ ਨੇ ਪੇਸ਼ ਕੀਤਾ ਸੀ। ਅਕਬਰ ਆਇਆ ਗੋਂਦਵਾਲ ਸਾਹਿਬ, ਅਤੇ ਅਕਬਰ ਨੇ ਪੰਗਤ ਦੇ ਵਿੱਚ ਬੈਠ ਕੇ, ਯਾਨੀ ਕਿ ਉਹਨਾਂ ਲੋਕਾਂ ਦੇ ਵਿੱਚ ਉਸ ਵੇਲੇ ਤੱਕ ਇਹ ਸੀ, ਪਰ ਇਹੀ ਲੋਕ ਸਨ, ਅਕਬਰ ਦਾ ਜਿਹੜਾ ਸ਼ਹਿਜ਼ਾਦਾ ਸੀ ਖੁਸਰਾਓ, ਜਾਂ ਬਾਅਦ ਦੇ ਵਿੱਚ ਲੇਟਰ ਔਨ ਆਪਾਂ ਕਹਿ ਸਕਦੇ ਹਾਂ ਕਿ ਸ਼ਾਹਜਹਾਂ ਦਾ ਪੁੱਤਰ ਦਾਰਾ, ਇਹ ਸਾਰੇ ਹੀ ਸੂਫੀਆਨਾ ਤਬੀਅਤ ਦੇ ਸਨ, ਜਿਹੜੇ ਕਿ ਪਬਲਿਕ ਦੇ ਨਾਲ ਇਹਨਾਂ ਦੀ ਮਤਲਬ ਜਿਹੜੀ ਸੀ ਸਹਾਨੁਭੂਤੀ, ਜਾਂ ਇੱਕ ਯਾਨੀ ਕਿ ਟੋਲਰੈਂਸ ਦੀ ਜਿਹੜੀ ਸੀ ਸੈਕੂਲਰ ਕਿਸੇ ਲੈਵਲ ਤੱਕ ਇਹਨਾਂ ਦੀ ਜਿਹੜੀ ਸੋਚ ਸੀ, ਅਤੇ ਇਹ ਲੋਕ ਵੀ ਅਸਲ ਦੇ ਵਿੱਚ ਇਸ ਕੱਟੜ ਪਾਉਣੇ ਦਾ ਹੀ ਸ਼ਿਕਾਰ ਹੋਏ ਨੇ। ਜਹਾਂਗੀਰ ਦੇ ਨਾਲ ਬਾਦਸ਼ਾਹ ਬਣਨ ਤੋਂ ਪਹਿਲਾਂ ਹੀ ਇਹਨਾਂ ਲੋਕਾਂ ਨੇ ਫਰੀਦ ਜਿਹੜਾ ਉਹਦਾ ਅਹਿਲਕਾਰ ਸੀ ਉਸ ਦੇ ਜ਼ਰੀਏ ਵਾਅਦਾ ਲੈ ਲਿਆ ਸੀ ਕਿ ਬਾਦਸ਼ਾਹ ਤੋਂ ਬਾਅਦ ਤੂੰ ਕੱਟੜਤਾ ਕਰਨੀ ਹੈ, ਅਤੇ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਦਾ ਪਹਿਲਾਂ ਹੀ ਇਸ ਵਿਅਕਤੀ ਨੇ, ਕਿਉਂਕਿ ਇਸ ਦੀਆਂ ਜਹਾਂਗੀਰ ਦੇ ਤਖ਼ਤ ਨਸ਼ੀਨੀ ਤੋਂ ਪਹਿਲਾਂ ਦੀਆਂ ਵੀ ਜਿਹੜੀਆਂ ਇਸ ਦੀਆਂ ਅਖਬਾਰ ਮੌਤੂਤਾ ਉਹਦੇ ਵਿੱਚ ਚਿੱਠੀਆਂ ਨੇ 500 ਤੋਂ ਉੱਪਰ ਜਿਹੜੀਆਂ ਸਾਂਭੀਆਂ ਉਹਨਾਂ 'ਚੋਂ 73 ਚਿੱਠੀਆਂ ਜਿਹੜੀਆਂ ਨੇ ਉਹ ਸਿਰਫ ਇਸੇ ਵਿਸ਼ੇ 'ਤੇ ਨੇ ਜਿਸ ਨੂੰ ਜਿਹੜਾ ਮੁਰਤਜ਼ਾ ਖਾਨ ਦਾ ਖਿਤਾਬ ਦਿੱਤਾ ਗਿਆ ਬਾ ਲਾਹੌਰ ਦਾ ਗਵਰਨਰ ਬਣਾਇਆ ਗਿਆ ਖਾਸ ਅਹਿਲਕਾਰ ਉਹ ਇਹਦਾ ਸ਼ਾਗਿਰਦ ਸੀ ਅਤੇ ਇਸ ਤਰ੍ਹਾਂ ਦੇ ਹੋਰ ਕਈ ਅਮੀਰ ਜਿਹੜੇ ਸਨ ਉਹ ਇਹਦੇ ਸ਼ਾਗਿਰਦ ਸਨ। ਉਸ ਤੋਂ ਬਾਅਦ ਵੀ ਸ਼ਹਾਦਤ ਤੋਂ ਬਾਅਦ ਵੀ ਉਹਦੀਆਂ ਜਿਹੜੀਆਂ ਚਿੱਠੀਆਂ ਨੇ ਇਹ ਵੀ ਉਹ ਮਤਲਬ ਜਾਣਦੇ ਆ ਕਿ ਉਹਨਾਂ ਨੇ ਤਰੋਹ ਕਰਕੇ ਇੱਕ ਝੂਠੀ ਕਹਾਣੀ ਘੜ ਕੇ ਜਹਾਂਗੀਰ ਨੂੰ ਫੋਰਸ ਕੀਤਾ ਕਿ ਗੁਰੂ ਅਰਜਨ ਪਾਤਸ਼ਾਹ ਨੂੰ ਸ਼ਹੀਦ ਕੀਤਾ ਜਾਏ ਅਤੇ ਉਹਦੇ ਕੰਨ ਵੀ ਭਰੇ ਕਿ ਖੁਸਰਾ ਉਹਦੀ ਮਦਦ ਵੀ ਇਹਨਾਂ ਨੇ ਕੀਤੀ ਹੈ, ਜਿਸ ਤੱਕ ਕਿ ਉਹ ਜ਼ਿਕਰ ਆਪਣੀ ਤੁਸਕੇ ਜਹਾਂਗੀਰੀ ਦੇ ਵਿੱਚ ਲਿਖਦਾ ਵੀ ਹੈਗਾ ਜਿੱਥੇ ਕਿ ਉਹ ਇਸ ਨੂੰ ਝੂਠ ਦੀ ਦੁਕਾਨ ਵੀ ਕਹਿੰਦਾ ਹੈ। ਅਤੇ ਉਹ ਕਹਿੰਦਾ ਮੈਂ 3-4 ਪੀੜ੍ਹੀਆਂ ਤੋਂ ਇਹ ਗੋਇੰਦਵਾਲ ਦੀ ਥਾਂ 'ਤੇ ਚੱਲ ਰਹੀ ਹੈ ਅਤੇ ਮੈਂ ਮੇਰੇ ਦਿਲ ਦੀ ਖਾਹਿਸ਼ ਸੀ ਕਿ ਮੈਂ ਇਸ ਉਹਦੇ ਮੁਤਾਬਕ ਝੂਠ ਦੀ ਦੁਕਾਨ ਨੂੰ ਬੰਦ ਕਰਾਂ। ਸੋ ਜਿਹੜਾ ਮੇਨ ਕਾਰਨ ਸੀ ਉਹ ਸਾਹਮਣੇ ਆ ਕਿ ਇਹ ਇੱਕ ਧਾਰਮਿਕ ਕੱਟੜਵਾਦ ਸੀ, ਬਾਕੀ ਕਾਰਨ ਸਖੀ ਸਰਵਰੀਆਂ ਦਾ ਬ੍ਰਾਹਮਣਾਂ ਦਾ ਵਿਰੋਧ ਕਰਨਾ, ਕਿਉਂਕਿ ਬ੍ਰਾਹਮਣਾਂ ਦਾ ਜਿਹੜਾ ਵਿਰੋਧ ਸੀ ਉਹ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਹੋ ਚੁੱਕਾ ਸੀ, ਅਕਬਰ ਦੇ ਟਾਈਮ 'ਤੇ ਵੀ ਕੀਤੇ ਗਏ। ਆਪਾਂ ਬੀਰਬਲ ਦਾ ਜ਼ਿਕਰ ਕੀਤਾ ਅਤੇ ਘਰ ਜਿਹੜੀ ਬਾਕੀ ਜਿਹੜੀ ਚੰਦੂ ਦੀ ਲੜਾਈ ਜਾਂ ਇਹ ਜਦੋਂ ਅਸੀਂ ਇਸ ਲੈਵਲ 'ਤੇ ਲਿਆਉਂਦੇ ਹਾਂ ਤਾਂ ਗੁਰੂ ਅਰਜਨ ਪਾਤਸ਼ਾਹ ਦੀ ਇਸ ਮਹਾਨ ਸ਼ਹਾਦਤ ਨੂੰ, ਜਿਨ੍ਹਾਂ ਨੂੰ ਇੱਕ ਪਾਸੇ ਅਸੀਂ ਹਿਊਮਨ ਰਾਈਟਸ ਦੀ ਗੱਲ ਵੀ ਕਰਦੇ ਹਾਂ ਜਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਦਾ ਜ਼ਿਕਰ ਕਰਦੇ ਹਾਂ, ਦੂਜੇ ਪਾਸੇ ਸ਼ਹੀਦਾਂ ਦੇ ਸਰਤਾਜ ਇਹਨਾਂ ਨੂੰ ਮੰਨਦੇ ਹਾਂ, ਕਿਉਂਕਿ ਇਸ ਸ਼ਹੀਦੀ ਪਰਮ ਹਾਲਾਂਕਿ ਸਿੱਖੀ ਦੇ ਵਿੱਚ ਵੀ ਸ਼ਹਾਦਤ ਜਿਹੜੀ ਹੈ ਇਸ ਤੋਂ ਪਹਿਲਾਂ ਹੋ ਚੁੱਕੀ ਹੈ, ਜਿਸ ਦਾ ਕਿ ਜ਼ਿਕਰ ਭਾਈ ਗੁਰਦਾਸ ਜੀ ਵੀ ਕਰਦੇ ਨੇ। ਭਾਈ ਤਾਰੂ ਜੀ ਲਾਹੌਰ ਦੇ ਵਿੱਚ ਬਾਬਰ ਦੇ ਹੱਥੋਂ ਸ਼ਹੀਦ ਹੁੰਦੇ ਨੇ, ਪਰ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਇੱਕ ਅਜਿਹੀ ਸ਼ਹਾਦਤ ਸੀ ਜਿੱਥੇ ਉਹਨਾਂ ਨੂੰ ਜ਼ਿੰਦਗੀ ਬਚਾਉਣ ਦਾ ਆਫਰ ਵੀ ਸੀ ਕਿ ਜੇ ਉਹ ਦੀਨ ਕਬੂਲ ਕਰ ਲੈਂਦੇ ਆ, ਪਰ ਉਸ ਆਫਰ ਨੂੰ ਉਹਨਾਂ ਨੇ, ਕਿਉਂਕਿ ਉਸ ਤੋਂ ਪਹਿਲਾਂ ਜੇ ਆਪਾਂ ਇਹ ਕਹੀਏ ਕਿ ਇਸਲਾਮ ਦੇ ਵਿੱਚ ਵੀ ਸ਼ਹਾਦਤਾਂ ਹੋਈਆਂ ਨੇ, ਜਿਸ ਤਰ੍ਹਾਂ ਕਿ ਮੁਹਰਮ ਦੇ ਦਿਨ ਹੁਸੈਨ ਦੀ ਸ਼ਹਾਦਤ ਦਾ ਜ਼ਿਕਰ ਹੈ ਜਿਹੜਾ ਕਿ ਯਜ਼ੀਦ ਦੇ ਨਾਲ ਟਕਰਾਵ ਦੇ ਵਿੱਚ, ਜਿਸ ਤਰ੍ਹਾਂ ਵੀ ਉਹ ਹੋਇਆ ਆਪਾਂ ਉਸ 'ਤੇ, ਜਾਂ ਇਸੇ ਤਰ੍ਹਾਂ ਕ੍ਰਿਸਚੈਨਿਟੀ ਦੇ ਵਿੱਚ ਈਸਾ ਨੂੰ ਵੀ ਜੇ ਸੂਲੀ 'ਤੇ ਲਟਕਾਇਆ ਗਿਆ ਸ਼ਹਾਦਤ ਹੀ ਸੀ। ਮਨਸੂਰ ਅਲ ਹਜ਼ਾਰ ਜੋ ਸੂਫੀਆਂ 'ਚੋਂ ਬਹੁਤ ਸ਼ਹੀਦ ਹੋਏ ਨੇ, ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਸ ਵਕਤ ਲਿਖਤੀ ਦਸਤਾਵੇਜ਼ ਦੇ ਆਧਾਰ 'ਤੇ ਸਭ ਤੋਂ ਪਹਿਲੀ ਯੂਨਾਨ ਦੇ ਵਿੱਚ ਗ੍ਰੀਕ ਸਿਟੀ ਸਟੇਟ ਦੇ ਵਿੱਚ ਅਥੀਨੀਅਨਸ ਦੇ ਵਿੱਚ ਸੋਕਰੇਟ ਨੂੰ ਸ਼ਹੀਦ ਕੀਤਾ ਜਾਂਦਾ ਜ਼ਹਿਰ ਦਾ ਪਿਆਲਾ ਪਿਲਾ ਕੇ, ਉਹ ਵੀ ਸ਼ਹਾਦਤ ਹੀ ਹੈ। ਪਰ ਗੁਰੂ ਅਰਜਨ ਪਾਤਸ਼ਾਹ ਨੂੰ ਇਸ ਕਰਕੇ ਅਸੀਂ ਸ਼ਹੀਦਾਂ ਦੇ ਸਰਤਾਜ ਨਹੀਂ ਕਹਿੰਦੇ ਕਿ ਗੁਰੂ ਅਰਜਨ ਪਾਤਸ਼ਾਹ ਸਿੱਖੀ ਦੇ ਵਿੱਚ ਪਹਿਲੇ ਸ਼ਹੀਦ, ਪਰ ਗੁਰੂ ਅਰਜਨ ਪਾਤਸ਼ਾਹ ਉਹ ਸ਼ਹੀਦ ਹੋਏ ਨੇ ਜਿਨ੍ਹਾਂ ਨੂੰ ਜਾਨ ਬਚਾਉਣ ਦਾ ਆਫਰ ਵੀ ਸੀ, ਉਹਨਾਂ ਦੇ ਕੋਲ ਇੱਕ ਆਲਟਰਨੇਟਿਵ ਸੀ, ਪਰ ਉਹਨਾਂ ਨੇ ਸ਼ਹੀਦ ਹੋਣਾ ਹੀ ਪ੍ਰੈਫਰੈਂਸ ਜਿਹੜੀ ਆਪਣੀ ਦਿੱਤੀ। ਔਰ ਕਿਤਨਾ ਟਾਰਚਰ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਕਿਉਂਕਿ ਇਹ ਸ਼ਹਾਦਤ ਜਿਹੜੀ ਸੀ ਇਹ ਇਸਲਾਮਿਕ ਕਾਨੂੰਨ ਦੇ ਤਹਿਤ ਨਹੀਂ ਬਲਕਿ ਸ਼ਮੇਨੀਅਨ ਕਬੀਲੇ ਦੀ, ਜਿਹੜਾ ਕਿ ਚੰਗੇਜ਼ ਖਾਨ ਦੇ ਕਬੀਲੇ ਦੇ, ਕਿਉਂਕਿ ਜਿਹੜੇ ਮੁਗਲ ਸਨ ਉਹਨਾਂ ਦੇ ਵੰਸ਼ਜ ਹੀ ਸਨ, ਅਤੇ ਉਹ ਜਿਹੜੀ ਉਹਨਾਂ ਨੇ ਉਸ ਵਕਤ ਜਿਹੜੇ ਅਧਿਆਤਮਕ ਪੁਰਸ਼ਾਂ ਨੂੰ ਮਹਾਨ ਪੁਰਸ਼ਾਂ ਨੂੰ ਸ਼ਹੀਦ ਕਰਨ ਦਾ ਜਾਂ ਕਤਲ ਕਰਨ ਦਾ ਜਿਹੜਾ ਉਹਨਾਂ ਨੇ ਕਾਨੂੰਨ ਬਣਾਇਆ ਸੀ ਕਿ ਉਹਨਾਂ ਦਾ ਖੂਨ ਜ਼ਮੀਨ 'ਤੇ ਨਾ ਡੁੱਲੇ, ਅਤੇ ਜਹਾਂਗੀਰ ਨੇ ਵੀ ਜਦੋਂ ਇਹਨਾਂ ਦਾ ਇਹ ਹੁਕਮ ਸੁਣਾਇਆ, ਇਹ ਜਿਹੜਾ ਸੀ ਇਹ ਉਸੇ ਯਾਸਾ ਬਾਬਾ ਯਾਸਾ ਕਾਨੂੰਨ ਦੇ ਤਹਿਤ ਹੀ ਸੀ ਕਿ ਇਸ ਤਰ੍ਹਾਂ ਸ਼ਹੀਦ ਕੀਤਾ ਜਾਏ ਕਿ ਇਹਨਾਂ ਦਾ ਖੂਨ ਜਿਹੜਾ ਹੈ ਉਹ ਧਰਤੀ 'ਤੇ ਨਾ ਡੁੱਲੇ, ਜਾਂ ਤਾਂ ਜਿਸ ਤਰ੍ਹਾਂ ਤਵੀ 'ਤੇ ਸਾੜ ਕੇ ਸ਼ਹੀਦ ਕਰ ਦਿੱਤਾ ਜਾਏ ਜਾਂ ਪਾਣੀ ਦੇ ਵਿੱਚ ਉਬਾਲ ਕੇ। ਸੋ ਇਹ ਕਿਉਂਕਿ ਉਹਨਾਂ ਦੇ ਕਬੀਲੇ ਦੀ ਇਹ ਇੱਕ ਹੋਰ ਧਾਰਨਾ ਸੀ, ਇੱਕ ਯਕੀਨ ਸੀ ਕਿ ਜੇ ਕਿਸੇ ਮਹਾਨ ਪੁਰਸ਼ ਦਾ ਖੂਨ ਜ਼ਮੀਨ 'ਤੇ ਡੁੱਲਦਾ ਹੈ ਤਾਂ ਉਹਦੇ ਨਾਲ ਕੀ ਹੋਣਾ ਹੈ ਕਿ ਜਿਹੜਾ ਉਹਨਾਂ ਦਾ ਕਬੀਲਾ ਹੈ ਉਸ ਨੂੰ ਹਾਨੀ ਪਹੁੰਚੇਗੀ, ਉਸਦੀਆਂ ਜੜ੍ਹਾਂ ਹਿੱਲ ਸਕਦੀਆਂ ਨੇ। ਕਿਉਂਕਿ ਇਹੋ ਜਿਹੇ ਜ਼ਾਲਮ ਲੋਕ ਜਿਹੜੇ ਹੁੰਦੇ ਆ ਉਹ ਅੰਦਰੋਂ ਪਰਲੇ ਦਰਜੇ ਦੇ ਜਿਹੜੇ ਯਾਨੀ ਕਿ ਕਵਰਡ ਵੀ ਹੁੰਦੇ ਆ, ਪਰਲੇ ਦਰਜੇ ਦੇ ਐਕਸਟ੍ਰੀਮ ਲੈਵਲ 'ਤੇ ਬੁਜ਼ਦਿਲ ਵੀ ਹੁੰਦੇ ਆ। ਸੋ ਇਸੇ ਕਰਕੇ ਉਹਨਾਂ ਨੇ ਗੁਰੂ ਅਰਜਨ ਪਾਤਸ਼ਾਹ ਨੂੰ ਸ਼ਹਾਦਤ ਦਾ ਜਿਹੜਾ ਸੀ ਉਹ ਹੁਕਮ ਸੀ ਉਹ ਇਸ ਤਰ੍ਹਾਂ ਤਸੀਹੇ ਦੇ ਕੇ ਸੀ। ਆਪਾਂ ਕਈ ਵਾਰੀ ਜ਼ਿਕਰ ਕਰਦੇ ਹੁੰਦੇ ਹਾਂ, ਉਹ ਕਹਿੰਦੇ ਆ ਨਾ ਕਿ ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਹਯਾਤ ਤੋਂ ਹਯਾਤ ਹੈ ਵੋ ਮੌਤ ਵੀ ਹਯਾਤ ਹੈ। ਜਿਹੜੀ ਸ਼ਹੀਦਾਂ ਦੀ ਆਪਾਂ ਮੌਤ ਦਾ ਜ਼ਿਕਰ ਜਾਂ ਸ਼ਹੀਦਾਂ ਨੂੰ ਜਿਹੜਾ ਮਤਲਬ ਸ਼ਹੀਦ ਕੀਤਾ ਜਾਂਦਾ ਹੈ ਉਹ ਇੱਕ ਜ਼ਿੰਦਗੀ ਹੈ, ਕਿਉਂਕਿ ਉਹਦੇ ਨਾਲ ਕੌਮਾਂ ਜੀਂਦੀਆਂ ਨੇ। ਜ਼ਿੰਦਗੀ ਤਾਂ ਜ਼ਿੰਦਗੀ ਹੈ ਹੀ ਆ, ਪਰ ਸ਼ਹੀਦ ਦੀ ਜਿਹੜੀ ਮੌਤ ਹੈ ਉਹ ਵੀ ਇੱਕ ਜ਼ਿੰਦਗੀ ਆ। ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਹੈ? ਇਸਨੂੰ ਇਹ ਅਮਰ ਹੋਣਾ ਕਹਿੰਦੇ ਆ। ਅਮਰ ਕੋਈ ਵੀ ਵਿਅਕਤੀ ਦੁਨੀਆਂ ਦੇ ਵਿੱਚ ਸਰੀਰ ਕਰਕੇ ਨਹੀਂ ਹੋ ਸਕਦਾ, ਕਿਉਂਕਿ ਸਰੀਰ ਜਿਹੜਾ ਹੈ ਨਾਸ਼ਵਾਨ ਹੈ। ਜਦੋਂ ਭਾਈ ਗੁਰਦਾਸ ਜੀ ਇਹ ਗੱਲ ਕਹਿੰਦੇ ਨੇ ਯਾਨੀ ਕਿ ਜੋਤ ਉਹ ਜੁਗਤ ਸਾਈ, ਇਹ ਬਾਣੀ ਦਾ ਇਹ ਸਾਰੀ ਉਹ ਇਹ ਕਹਿੰਦੇ ਆ ਕਿ ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਤਾਂ ਇੱਥੇ ਇੱਕ ਪਰੰਪਰਾ ਹੈ ਜੋਤ ਦੀ, ਪਟ ਸਾਹਿਬਾਨ ਬਾਣੀ 'ਚ ਵੀ ਇਹ ਕਹਿ ਰਿਹਾ ਕਿ ਗੁਰੂ ਅਰਜਨ ਪਾਤਸ਼ਾਹ ਦੀ ਜਿਹੜੀ ਜੋਤ ਹੈ ਸਰੀਰ ਨਸ, ਉਹ ਜੋਤ ਜਿਹੜੀ ਸੀ ਉਹ ਪਹਿਲਾਂ ਹੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਵਿੱਚ ਟਿਕਾ ਦਿੱਤੀ ਗਈ ਸੀ। ਭਾਵ ਉਹ ਗਿਆਨ ਦਾ ਜਿਹੜਾ, ਉਹ ਜ਼ਿੰਮੇਵਾਰੀ ਦਾ ਜਿਹੜਾ, ਉਹ ਸੋਚਣੀ ਦਾ, ਉਹ ਦ੍ਰਿਸ਼ਟੀਕੋਣ ਦਾ ਜਿਹੜਾ ਲੈਵਲ ਸੀ ਉਹ ਪਹਿਲਾਂ ਹੀ ਜਿਹੜਾ ਸੀ, ਉਹ ਜਿਹੜੀ ਗਿਆਨ ਦੀ ਜੋਤ ਸੀ ਉਹ ਪਹਿਲਾਂ ਹੀ ਦੂਸਰੇ ਸਰੀਰ 'ਚ ਪ੍ਰਕਾਸ਼ ਹੋ ਚੁੱਕੀ ਸੀ। ਜਿਵੇਂ ਗੁਰੂ ਨਾਨਕ ਪਾਤਸ਼ਾਹ ਜਦੋਂ ਗੁਰੂ ਅੰਗਦ ਪਾਤਸ਼ਾਹ ਨੂੰ ਗੁਰਤਾ ਦੀ ਜ਼ਿੰਮੇਵਾਰੀ ਦਿੰਦੇ ਨੇ ਤਾਂ ਉਹ ਸਿੱਖ ਹੋ ਜਾਂਦੇ ਨੇ, ਆਪ ਸੰਗਤ 'ਚ ਬੈਠ ਜਾਂਦੇ ਨੇ। ਇਸੇ ਤਰ੍ਹਾਂ ਹੀ ਇਹ ਸਿਲਸਿਲਾ ਜਿਹੜਾ ਜੋਤ ਦਾ ਹੈ ਚੱਲਦਾ ਰਹਿੰਦਾ ਹੈ। ਪਰ ਮੇਰਾ ਇੱਕ ਹੋਰ ਕਹਿਣ ਦਾ ਮਤਲਬ ਸੀ ਕਿ ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਜਾਂ ਅਮਰ ਹੋਣਾ। ਹੁਣ ਜਹਾਂਗੀਰ ਬੜਾ ਦਬਦਬਾ ਸੀ, ਬੜਾ ਪਾਵਰ ਸੀ, ਪਰ ਉਹਦੀ ਆਪਣੀ ਹੀ ਬੇਗਮ ਨੂਰ ਜਹਾਂ, ਉਹਦਾ ਇੱਕ ਸ਼ੇਰ ਇਹਨਾਂ ਦੇ ਮਜ਼ਾਰ 'ਤੇ ਦਿੱਲੀ 'ਚ ਲਿਖਿਆ ਹੋਇਆ ਹੈ। ਉਹ ਲਿਖਦੀ ਹੈ, ਬਰ ਮਜ਼ਾਰੇ ਮਾਂ ਗਰੀਬਾਂ ਨੇ ਚਰਾਗੇ ਨੇ ਗੁਲੇ, ਨੇ ਪਰੇ ਪਰਵਾਨ ਸੋਜਦ ਨੇ ਸਦਾਇਤ ਬੁਲਬੁਲੇ। ਕਿ ਅਸਾਂ ਗਰੀਬਾਂ ਦੇ ਮਜ਼ਾਰ 'ਤੇ ਨਾ ਤਾਂ ਕਿਸੇ ਨੇ ਆ ਕੇ ਦੀਵਾ ਜਗਾਉਣਾ ਹੈ ਅਤੇ ਨਾ ਹੀ ਕੋਈ ਬੁਲਬੁਲ ਚਹਿਕੇਗੀ। ਅੱਜ ਵੀ ਜੇ ਕੋਈ ਉੱਥੇ ਉਸ ਮਜ਼ਾਰ 'ਤੇ ਦੀਵਾ 'ਤੇ ਜਗਦਾ ਹੀ ਨਹੀਂ ਹੋਣਾ ਅਤੇ ਜੇ ਕੋਈ ਜਗਾਉਂਦਾ ਵੀ ਹੋਣਾ ਤਾਂ ਮੰਗ ਪਿੰਨ ਕੇ ਲਿਆ ਕੇ ਜਗਾਉਂਦਾ ਹੋਣਾ, ਕਿਉਂਕਿ ਨਾਮ ਲੇਵਾ ਵੀ ਕੋਈ ਨਹੀਂ ਉਹਨਾਂ ਦਾ ਬੱਚਿਆ ਉਹਨਾਂ ਦੀ ਸੰਤਾਨ 'ਚੋਂ। ਦੂਸਰੇ ਪਾਸੇ ਜਿਸ 'ਤੇ ਅਮਰ ਹੋਇਆ ਹੁਕਮ ਨਾਲ ਗੁਰੂ ਅਰਜਨ ਪਾਤਸ਼ਾਹ ਨੂੰ ਸ਼ਹੀਦ ਕੀਤਾ ਜਾਂਦਾ ਹੈ, ਅੱਜ ਦੇ ਦਿਨ ਹੀ ਦੁਨੀਆ ਦਾ ਕੋਈ ਸ਼ਹਿਰ ਨਹੀਂ ਜਿੱਥੇ ਗੁਰੂ ਅਰਜਨ ਪਾਤਸ਼ਾਹ ਦੀ ਇਸ ਸ਼ਹਾਦਤ ਨੂੰ ਯਾਦ ਨਾ ਕੀਤਾ ਜਾਏ, ਉਹਨਾਂ ਦੀ ਵਿਚਾਰਧਾਰਾ ਦਾ ਜ਼ਿਕਰ ਨਾ ਕੀਤਾ ਜਾਏ, ਉਹਨਾਂ ਦੇ ਇਸ ਸ਼ਹੀਦੀ ਸਮਾਗਮ ਦੇ ਉੱਪਰ ਲੋਕਾਂ ਦੇ ਵਿੱਚ ਕਈ ਥਾਂ 'ਤੇ ਲੋਕਾਂ ਦੇ ਪਰਿਵਰਤਨ ਵੀ ਆਉਂਦਾ ਹੈ, ਲੋਕ ਵੱਡੇ ਵੱਡੇ ਫੈਸਲੇ ਵੀ ਕਰਦੇ ਨੇ, ਯਾਦ ਕਰਦੇ ਨੇ, ਮਨਾਉਂਦੇ ਨੇ। ਅਤੇ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਮਿਸ਼ਨ ਹੈ ਉਹ ਫਲੋਰਿਸ਼ ਵੀ ਹੁੰਦਾ ਹੈ। ਪਰ ਉੱਧਰ ਜਿਹੜਾ ਹੁਕਮ ਕਰਨ ਵਾਲਾ ਸੀ ਉਹਨੂੰ ਤਾਂ ਕੋਈ ਯਾਦ ਕਰਨ ਵਾਲਾ ਵੀ ਨਹੀਂ ਹੈ, ਕਿਉਂਕਿ ਅੱਜ ਵੀ ਉਹਨਾਂ ਦੀਆਂ ਸੰਤਾਨਾਂ 'ਚੋਂ ਜੇ ਕੋਈ ਹੈਗਾ ਤਾਂ ਉਹ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਕੋਈ 68 ਦੀ ਨਹੀਂ ਆ, ਬੜੀ ਗੁਮਨਾਮ ਗਰੀਬੀ ਭਰੀ ਜ਼ਿੰਦਗੀ ਗੁਜ਼ਾਰ ਰਹੇ ਨੇ। ਮੈਂ ਆਪ ਦਿੱਲੀ ਦੇ ਵਿੱਚ ਇਹੋ ਜਿਹੇ ਕਈ ਮੁਗਲ ਘਰਾਣਿਆਂ ਦੇ ਬੰਦਿਆਂ ਦੇ ਨਾਲ ਮੁਲਾਕਾਤ ਕੀਤੀ ਹੋਈ ਹੈ ਜਿਨ੍ਹਾਂ ਦਾ ਇਹ ਦਾਅਵਾ ਸੀ ਕਿ ਅਸੀਂ ਉੱਥੋਂ, ਅਤੇ ਕੋਈ ਰਿਕਸ਼ਾ ਚਲਾ ਰਿਹਾ, ਕੋਈ ਟੈਕਸੀ ਚਲਾ ਰਿਹਾ। ਸੋ ਉਹ ਮੇਰੇ ਇਹੀ ਕਹਿਣ ਦਾ ਮਤਲਬ ਹੈ ਕਿ ਸ਼ਹਾਦਤਾਂ ਜਿਹੜੀਆਂ ਨੇ, ਗੁਰੂ ਅਰਜਨ ਪਾਤਸ਼ਾਹ ਨੂੰ ਤਸੀਹੇ ਦੇ ਕੇ ਸ਼ਹੀਦ ਤਾਂ ਕੀਤਾ ਗਿਆ, ਪਰ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਨੇ ਗੁਰੂ ਅਰਜਨ ਪਾਤਸ਼ਾਹ ਨੂੰ ਅਮਰ ਕਰ ਦਿੱਤਾ। ਇਸੇ ਤਰ੍ਹਾਂ ਉਹਨਾਂ ਦੇ ਨਾਲ ਨਾਲ ਉਹਨਾਂ ਦਾ ਪਰਿਵਾਰ, ਉਹਨਾਂ ਦੀਆਂ ਕਈ ਕੁੱਲਾਂ ਜਿਹੜੀਆਂ ਨੇ, ਜਦੋਂ ਇਤਿਹਾਸਕ ਖੋਜ ਹੁੰਦੀ ਆ ਉਹ ਵੀ ਕਿਸੇ ਨਾ ਕਿਸੇ ਲੈਵਲ 'ਤੇ ਅਮਰ ਹੁੰਦੇ ਆ। ਕਿਉਂ? ਕਿਉਂਕਿ ਉਹਨਾਂ ਦਾ ਵੀ ਜ਼ਿਕਰ ਆਉਂਦਾ ਹੈ, ਇਤਿਹਾਸ ਉਹਨਾਂ ਨੂੰ ਯਾਦ ਕਰਦਾ, ਉਹਨਾਂ ਦੀ ਲੈਗੇਸੀ ਜਿਹੜੀ ਆ ਉਹ ਸਟੈਬਲਿਸ਼ ਹੁੰਦੀ ਆ। ਇੱਕ ਪਾਸੇ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ, ਪਰ ਗੁਰੂ ਅਰਜਨ ਪਾਤਸ਼ਾਹ ਆਪਣੇ ਜੀਵਨ ਦੇ ਵਿੱਚ ਕਿੰਨੇ ਕੁ ਮਹਾਨ ਕਾਰੇ ਕਰ ਚੁੱਕੇ ਕੀਤੇ ਉਹਨਾਂ ਨੇ। ਉਹਨਾਂ ਨੂੰ ਨਗਰ ਵਸਾਉਣ ਦਾ, ਬਹੁਤੇ ਨਗਰ ਉਹਨਾਂ ਨੇ ਵਸਾਏ ਨੇ, ਤਰਨ ਤਾਰਨ, ਗੁਰੂ ਕਾ ਚੱਕ, ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿੰਨੀ ਡਿਵੈਲਪਮੈਂਟ ਹੋਈ ਆ, ਛਿਆਟਾ ਸਾਹਿਬ, ਕਰਤਾਰਪੁਰ। ਸੋ ਇਹ ਇੱਕ ਸੀ ਪਹਿਲੂ। ਦੂਜਾ ਪਹਿਲੂ ਇਹ ਸੀ ਕਿ ਗੁਰੂ ਸਾਹਿਬ ਦੇ ਸਮੇਂ ਮੌਸਮ ਫਾਨੀ ਲਿਖਦਾ ਹੈ ਕਿ 6 ਕਰੋੜ ਦੇ ਕਰੀਬ, ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਕਹਿੰਦੇ ਨਾ ਕਿ 3 ਕਰੋੜ ਉਹਨਾਂ ਦੇ ਫਾਲੋਅਰ ਸਨ, ਗੁਰੂ ਅਰਜਨ ਪਾਤਸ਼ਾਹ ਦੇ ਫਾਲੋਅਰਸ ਜਿਹੜਾ ਦੱਸਿਆ ਜਾਂਦਾ ਹੈ 6 ਕਰੋੜ ਦੇ ਕਰੀਬ ਸਨ ਉਸ ਸਮੇਂ। ਇਹ ਗਿਣਤੀਆਂ ਘੱਟਦੀਆਂ ਵਧੀਆਂ ਰਹਿੰਦੀਆਂ ਨੇ ਬਾਅਦ ਦੇ ਵਿੱਚ। ਅਤੇ ਤੀਸਰਾ, ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ, ਸਭ ਤੋਂ ਵੱਡਾ ਮਹਾਨ ਕਾਰਜ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਸੰਪਾਦਨਾ, ਜਿਸ ਦੇ ਵਿੱਚ ਉਸ ਵਕਤ ਦੇ 5 ਗੁਰੂ ਸਾਹਿਬਾਨ ਪੱਟ ਸਾਹਿਬਾਨ, 11 ਪੱਟ ਸਾਹਿਬਾਨ ਅਤੇ ਹੋਰ 15 ਭਗਤ ਸਾਹਿਬਾਨ ਦੀ ਬਾਣੀ ਅਤੇ 3 ਸਿੱਖਾਂ ਦੀ ਬਾਣੀ ਜਿਹੜੀ ਆ, ਅਲਾਹੀ ਕਲਾਮ, ਉਹ ਕਲਾਮ ਜਿਸ ਨੂੰ ਗੁਰਬਾਣੀ ਦਾ ਹੀ ਫਰਮਾਨ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ ਨੂੰ ਲਿਵਿੰਗ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਆਦਿ ਗ੍ਰੰਥ ਨਾਂ ਦਿੱਤਾ, ਉਸ ਦੇ ਵਿੱਚ ਸੰਕਲਿਤ ਕਰਕੇ, ਸੰਪਾਦਨ ਕਰਕੇ ਇਕੱਤਰ ਕਰ ਦਿੱਤਾ, ਤਾਂ ਕਿ ਗੁਰੂ ਨਾਨਕ ਸਾਹਿਬ ਦੇ ਨਾਂ 'ਤੇ, ਹੋਰ ਗੁਰੂ ਸਾਹਿਬਾਨ ਦੇ ਨਾਂ 'ਤੇ ਕੋਈ ਹੋਰ ਤਰ੍ਹਾਂ ਦਾ ਹੋਰ ਕਲਾਮ ਇਸ ਅਲਾਹੀ ਕਲਾਮ ਦੇ ਵਿੱਚ ਕੱਚੀ ਬਾਣੀ ਨਾ ਆ ਸਕੇ, ਅਤੇ ਉਸ ਸੱਚੀ ਬਾਣੀ ਦਾ ਜਿਹੜਾ ਕਿ ਗੁਰੂ ਸਾਹਿਬਾਨ ਹੈ, ਜਿਹੜੀ ਅਲਾਹੀ ਬਾਣੀ ਹੈ, ਜਿਸ ਨੂੰ ਗੁਰੂ ਸਾਹਿਬ ਕਹਿੰਦੇ ਆ ਇਹ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਗੁਰਬਾਣੀ ਗਾਵੋ ਪਾਈ ਤਿੰਨ ਸਫਲ ਸਦਾ ਸੁਖਦਾਈ। ਉਸ ਬਾਣੀ ਦਾ ਇੱਕ ਖਜ਼ਾਨਾ, ਇੱਕ ਨਿਧਾਨ, ਜਿਸ ਨੂੰ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਕੇ ਯਾਦ ਕਰਦੇ ਹਾਂ, ਜੋ ਅੱਜ ਕੇਵਲ ਸਿੱਖਾਂ ਦਾ ਨਹੀਂ, ਦੁਨੀਆਂ ਦੇ ਵਿੱਚ ਇਨਸਾਨੀਅਤ ਦਾ ਇਸ ਵਕਤ ਜੇ ਅਧਿਐਨ ਕਰਕੇ ਦੇਖਿਆ ਜਾਏ ਤਾਂ ਇੱਕੋ ਇੱਕ ਰਹਿਬਰ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ। ਸਿੱਖਾਂ ਦੇ ਕਰਕੇ ਤਾਂ ਵਿਸ਼ੇਸ਼ ਹੈ, ਖਾਸ ਕਰਕੇ ਗੁਰੂ ਨਾਨਕ ਨਾਮ ਲੇਵਾ ਵਾਸਤੇ ਤਾਂ ਵਿਸ਼ੇਸ਼ ਹੈ, ਜਿਸ ਦੇ ਵਿੱਚ ਸਿੱਖ, ਖਾਲਸਾ ਪੰਥ ਦਾ ਹਿੱਸਾ ਅਤੇ ਹੋਰ ਅਣਗਿਣਤ ਸਿੰਧੀ ਅਤੇ ਬਾਕੀ ਲੋਕ ਵੀ ਸ਼ਾਮਿਲ ਹਨ। ਆਓ ਆਪਾਂ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 Avenue, ਸਾਊਥ ਵੈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, ਸਾਊਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, ਨਾਰਥ ਈਸਟ, ਕੈਲਗਰੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ 'ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: ਸਤਨਾਮ।

ਰਸਨਾਮਾ ਸਾਡੀ ਜ਼ੁਬਾਨ ਇਹ ਰੱਬ ਜੀ ਨੇ ਸਾਨੂੰ ਸਭਨਾਂ ਨੂੰ ਦੇ ਦਿੱਤੀ ਹੈ ਤੇ ਜਦੋਂ ਅਸੀਂ ਗੁਰ ਦੇ ਸ਼ਬਦ ਨਾਲ ਜੁੜਦੇ ਹਾਂ ਤਾਂ ਸਾਡੀ ਜਿਹੜੀ ਰਸਨਾ ਹੈ ਇਹ ਸੰਸਾਰ ਕਿਉਂਕਿ ਇੱਕ ਬਨ ਵੀ ਹੈ ਸੁਣਨਾ ਪ੍ਰਭੂ ਜੀਓ ਇਹ ਕੱਲੜੀ ਬਨ ਮਾਹੀ ਜਿੰਦ ਕੱਲੀ ਆ ਸਾਡੀ ਦੁਨੀਆਂ ਤੇ ਇਹਨੂੰ ਮਹਾਰਾਜ ਨੇ ਜੰਗਲ ਵੀ ਕਿਹਾ ਬਨ ਵੀ ਕਿਹਾ ਪਰ ਇਸ ਬਨ ਦਾ ਬਨਵਾਰੀ ਮਾਲਕ ਉਹ ਵਾਹਿਗੁਰੂ ਹੈ ਉਹ ਪਰਮਾਤਮਾ ਹੈ ਤੇ ਜਦੋਂ ਅਸੀਂ ਗੁਰ ਸ਼ਬਦ ਦੇ ਨਾਲ ਜੁੜਦੇ ਹਾਂ ਤਾਂ ਗੁਰੂ ਦੇ ਬਚਨਾਂ ਦੇ ਰਾਹੀਂ ਸਾਡੀ ਜਿਹੜੀ ਰਸਨਾ ਹੈ ਸਾਡੀ ਜਿਹੜੀ ਜ਼ੁਬਾਨ ਹੈ ਇਹ ਪਰਮਾਤਮਾ

0: ਹਰੀ
1: ਸਫਲ। ਸਫਲ ਦਾ ਮਤਲਬ ਹੁੰਦਾ ਹੈ ਫਲਦਾਇਕ, ਫਲ ਮਿਲ ਜਾਣਾ। ਇਹ ਆਪਾਂ ਬਹੁਤ ਵਾਰੀ ਆਪਣੀ ਜ਼ਿੰਦਗੀ ਦੇ ਵਿੱਚ ਸ਼ਬਦ ਵਰਤਦੇ। ਕੋਈ ਬੱਚਾ ਪ੍ਰੀਖਿਆ ਦੇਵੇ ਔਰ ਚੰਗੇ ਨੰਬਰਾਂ ਦੇ ਨਾਲ ਉਹ ਉੱਚਾ ਸਥਾਨ ਹਾਸਲ ਕਰ ਲਵੇ ਤੇ ਕਹਿੰਦੇ ਸਫਲ ਹੋ ਗਿਆ ਜੀ, ਇਹ ਸਫਲ ਹੋ ਗਿਆ। ਸਫਲ ਫਲਦਾਇਕ, ਫਲ ਦਾ ਮਿਲ ਜਾਣਾ। ਆਪਾਂ ਕੋਈ ਮਿਹਨਤ ਕੀਤੀ, ਮੰਨ ਲਓ ਵੀ ਕਿਸੇ ਨੇ, ਜ਼ਿਮੀਦਾਰ ਨੇ ਬਾਗ ਲਾ ਲਿਆ ਤੇ ਪਹਿਲਾਂ ਛੋਟੀਆਂ ਛੋਟੀਆਂ ਕਈ ਪਿਉਂਦ ਕਰਦੇ ਆ, ਕਈ ਕਈ ਜਿਹੜੇ ਹੁੰਦੇ ਆ ਰੁੱਖ ਫਲ ਵਾਲੇ, ਉਹ ਬੀਜ ਪਾ ਕੇ ਮੰਨ ਲਓ ਅੰਬ ਲਾ ਦਿੱਤਾ। ਹੁਣ ਅੰਬ ਲਾ ਦਿੱਤਾ, ਉਹ ਪਹਿਲਾਂ ਛੋਟਾ ਜਿਹਾ ਅੰਕਰ ਬਣਿਆ, ਫਿਰ ਪੌਦਾ ਬਣਿਆ, ਫਿਰ ਵੱਡਾ ਹੋਇਆ, ਫਿਰ ਉਹ ਜਿਹੜਾ ਇੱਕ ਬੀਜਿਆ ਸੀ ਉਹਨੂੰ ਫਿਰ ਅੱਗੇ ਬਹੁਤ ਲੱਗ ਗਏ ਤੇ ਕਹਿੰਦੇ ਫਲ ਫਲ ਗਿਆ ਹੀ। ਪਰ ਗੁਰੂ ਨੇ ਇੱਕ ਗੱਲ ਹੋਰ ਆਖੀ, ਫਿਰ ਗੁਰੂ ਸਾਹਿਬ ਕਹਿੰਦੇ ਵੀ ਫਲ ਦਾ ਫਲਣਾ ਚੰਗੀ ਗੱਲ ਹੈ, ਪਰ ਮਾਲਕ ਦੇ ਹੱਥਾਂ ਤੱਕ ਉਹ ਫਲ ਪਹੁੰਚਿਆ। ਜਿੱਦਾਂ ਅੱਜ ਕੱਲ੍ਹ ਹਨੇਰੀਆਂ ਬਹੁਤ ਆਉਂਦੀਆਂ, ਕਈ ਤੇ ਫਲ ਜਿਹੜੇ ਹੁੰਦੇ ਨੇ ਲੱਗੇ ਹੋਏ ਉਹ ਝੜ ਜਾਂਦੇ ਆ ਤੇ ਬਿਲਕੁਲ ਥੱਲੇ ਡਿੱਗ ਪੈਂਦੇ। ਕਈਆਂ ਨੂੰ ਹਨੇਰੀ ਇੰਨਾ ਜ਼ਿਆਦਾ ਝਟਕਾ ਦਿੰਦੀ ਆ ਵੀ ਉਹ ਜੁੜੇ ਤੇ ਰਹਿੰਦੇ ਆ, ਪਰ ਉਹਨਾਂ ਨੂੰ ਕਾਂਬਾ ਜਿਹਾ ਲੱਗ ਜਾਂਦਾ ਵਾ, ਉਹ ਪੱਕਦੇ ਕੋਈ ਨਹੀਂ। ਪੱਕਦੇ ਉਹ ਵਾ ਜਿਹੜੇ ਨਾ ਟੁੱਟਦੇ ਆ ਤੇ ਨਾ ਜਿਨ੍ਹਾਂ ਨੂੰ ਕਾਂਬਾ ਛਿੜਦਾ। ਇਹ ਗੁਰੂ ਸਾਹਿਬ, ਭਗਤ ਸਰਮੌਰ, ਭਗਤ ਕਬੀਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਕਹਿੰਦੇ ਆ, ਕਬੀਰ ਫਲ ਲਾਗੇ ਫਲਣ, ਪਾਕਣ ਲਾਗੇ ਆਂਬ, ਜਾਏ ਪਹੁੰਚਹਿ ਖਸਮ ਕਉ ਜੋ ਬੀਜ ਨਾ ਖਾਹੀ ਕਾਂਬ। ਮਾਲਕ ਦੇ ਹੱਥਾਂ ਤੱਕ ਉਹੀ ਪਹੁੰਚੇ ਜਿਹੜੇ ਨਾ ਝੜੇ ਤੇ ਨਾ ਜਿਨ੍ਹਾਂ ਨੂੰ ਕਾਂਬਾ ਲੱਗਾ। ਹੁਣ ਇਹ ਸਾਡੀ ਜ਼ਿੰਦਗੀ ਜਿਹੜੀ ਆ ਸਾਰਿਆਂ ਨੇ ਸ਼ੁਰੂਆਤ ਕੀਤੀ ਹੋਈ ਆ, ਜੀਣ ਤੇ ਸਾਰੇ ਹੀ ਰਹੇ ਆ, ਜ਼ਿੰਦਗੀ ਨੂੰ ਜੀ ਰਹੇ ਹਾਂ ਆਪਾਂ, ਪਰ ਥੋੜਿਆਂ ਨੇ ਜ਼ਿੰਦਗੀ ਨੂੰ ਸਫਲ ਕੀਤਾ, ਜਿਨ੍ਹਾਂ ਦੀ ਜ਼ਿੰਦਗੀ ਵੀ ਫਲਦਾਇਕ ਬਣ ਗਈ। ਕਹਿ ਦਿੱਤਾ ਗੁਰਮੁਖ ਜਨਮ ਸਵਾਰ ਦਰ ਗਏ ਚੱਲਿਆ, ਜਿਹੜੇ ਜ਼ਿੰਦਗੀ ਨੂੰ ਸਵਾਰ ਗਏ, ਜ਼ਿੰਦਗੀ ਤੋਂ ਖੱਟ ਲਿਆ ਕੁਛ, ਆਪਾਂ ਕਹਿੰਦੇ ਜੀ ਇਹ ਸਫਲ ਹੋ ਗਿਆ ਜੀ, ਇਹ ਜ਼ਿੰਦਗੀ ਦੀ ਯਾਤਰਾ ਦੇ ਵਿੱਚ ਸਫਲ ਹੋ ਗਿਆ ਜੀ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਕਹਿ ਰਹੇ ਆ, ਗੁਰੂ ਦੀ ਹਸਤੀ, ਮੂਰਤ ਦਾ ਮਤਲਬ ਆ ਹਸਤੀ, ਗੁਰੂ ਦੀ ਹਸਤੀ ਫਲਦਾਇਕ ਹੈ, ਸਫਲ ਫਲਦਾਇਕ। ਗੁਰੂ ਦੀ ਹਸਤੀ ਫਲਦਾਇਕ ਹੈ, ਦਰਸ਼ਨ ਬਲਿਹਾਰੀ। ਇਸ ਕਰਕੇ ਭਾਈ ਮੈਂ ਤੇ ਗੁਰੂ ਦੇ ਦਰਸ਼ਨਾਂ ਤੋਂ ਸੱਦ ਕੇ ਜਾਣਾ ਹਾਂ, ਕਿਉਂਕਿ ਜਦੋਂ ਗੁਰੂ ਕੋਲ ਆਣ ਕੇ ਬੈਠੀ ਦਾ, ਗੁਰ ਸ਼ਬਦ ਸੁਣੀ ਦਾ, ਗੁਰ ਸ਼ਬਦ ਗਾਈ ਦਾ, ਤਾਂ ਗੁਰੂ ਸਾਡੀ ਵੀ ਜ਼ਿੰਦਗੀ ਨੂੰ ਸਫਲ ਕਰ ਦਿੰਦਾ ਹੈ। ਗੁਰ ਦਾ ਸ਼ਬਦ ਸਾਡੀ ਵੀ

ਇਹ ਸ਼ਬਦ ਦਾ ਰਹਾਉ ਹੈ, ਕੇਂਦਰੀ ਭਾਵ ਹੈ, ਟਿਕਣਾ ਹੈ। ਇੱਥੇ ਗੁਰੂ ਸਾਹਿਬ ਜੋ ਉਪਦੇਸ਼ ਦੇ ਰਿਹਾ ਇਹਨੂੰ ਡੂੰਘਾ ਸਮਝਣਾ ਹੈ ਕਿ ਭਾਈ ਗੁਰੂ ਦੀ ਹਸਤੀ ਫਲ ਦੇਣ ਵਾਲੀ ਹੈ, ਭਾਈ ਗੁਰੂ ਦਾ ਸ਼ਬਦ ਸਾਡੇ ਪ੍ਰਾਣਾਂ ਦਾ, ਸਾਡੇ ਮਨ ਦਾ, ਸਾਡੀ ਜ਼ਿੰਦਗੀ ਦਾ ਆਸਰਾ ਹੈ। ਕਿਵੇਂ ਆਸਰਾ? ਅਸੰਗਤ ਦੇ ਵਿੱਚ ਸਾਹਮਣੇ ਭਾਈ ਸੰਤੋਖ ਸਿੰਘ ਹੋਣੀ ਬੈਠੇ ਹੋਏ ਆ। ਸੰਗਤ ਇਹਨਾਂ ਨੂੰ ਪ੍ਰੇਮ ਦੇ ਨਾਲ ਰੱਬ ਜੀ ਵੀ ਆਖਦੀ ਆ। ਜਦੋਂ ਤੀਜਾ ਘੱਲੂ ਘਾਰਾ ਚੱਲ ਰਿਹਾ ਸੀ 1984 ਜੂਨ, ਤਾਂ ਭਾਈ ਸੰਤੋਖ ਸਿੰਘ ਜੀ ਹੋਣੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੀਰਤਨ ਕਰ ਰਹੇ ਆ। ਆਸਰਾ ਹੈ ਗੁਰਬਾਣੀ, ਤੇ ਬਾਹਰੋਂ ਗੋਲੀਆਂ ਵੀ ਅੰਦਰ ਵੱਜੀਆਂ। ਇਹਨਾਂ ਦੇ ਮਗਰ ਹੀ ਬੈਠੇ ਸੀ ਭਾਈ ਅਵਤਾਰ ਸਿੰਘ ਪਾਰੋਵਾਲ, ਜਿਨ੍ਹਾਂ ਦੇ ਗੋਲੇ ਲੱਗੀ ਤੇ ਫਿਰ ਉੱਥੇ ਅੰਦਰ ਹੀ ਉਹ ਸ਼ਹੀਦ ਹੋਏ। ਅੱਛਾ, ਇੱਕ ਤੇ ਜਿਹੜੇ ਗਾਉਣ ਵਾਲੇ ਅੰਦਰ ਸ਼ਬਦ ਰਾਗੀ ਸਿੰਘ ਸਾਡੇ, ਗੋਲੀਆਂ ਚੱਲਦੀਆਂ ਦੇ ਵਿੱਚ ਵੀ ਇਹ ਕੀਰਤਨ ਕਰ ਰਹੇ, ਚੱਲ ਰਹੀਆਂ ਗੋਲੀਆਂ, ਗੋਲਿਆਂ ਦੀ ਆਵਾਜ਼ ਹੈ। ਹੁਣ ਉੱਥੇ ਡਰੇ ਨਹੀਂ ਗੁਰੂ ਦੇ ਸਿੱਖ ਜਿਹੜੇ ਅੰਦਰ ਨੇ, ਘਬਰਾਏ ਨਹੀਂ, ਉਹ ਗੁਰ ਸ਼ਬਦ ਦਾ ਕੀਰਤਨ ਕਰ ਰਹਿ, ਸੁਣ ਰਹਿ। ਉੱਥੇ ਆਸਰਾ ਕੌਣ ਬਣਿਆ ਹੋਇਆ? ਗੁਰ ਸ਼ਬਦ, ਜਿਹੜਾ ਉਦੋਂ ਵੀ ਅਗਵਾਈ ਕਰਦਿਆਂ ਸਭਨਾਂ ਨੂੰ ਕਹਿ ਰਿਹਾ ਹੈ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਰੱਬ ਵਰਗਾ ਰਾਜਾ ਨਹੀਂ ਹੈ ਕੋਈ। ਆ ਜਿਹੜੇ ਦੁਨਿਆਵੀ ਰਾਜੇ ਨੇ, ਇਹ ਚਾਰ ਦਿਨਾਂ ਦੀ ਗੱਲ ਏ, ਨਾਸ਼ਵੰਤ ਜੇ ਗੁਰੂ ਰਾਮਦਾਸ ਦਾ ਘਰ ਸਦਾ ਰਹਿਣਾ ਹੈ। ਹੁਣ ਉੱਥੇ ਆਧਾਰ ਸ਼ਬਦ ਹੈ, ਗੁਰਬਾਣੀ ਹੈ। ਆਪਾਂ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਵਿਚਰਦੇ ਤੇ ਜਿਹੜੇ ਸ਼ਬਦ ਨਾਲ ਜੁੜੇ ਹੁੰਦੇ ਨੇ, ਉਹ ਜ਼ਿੰਦਗੀ ਦਾ ਕੋਈ ਵੀ ਕਰਮ ਕਰਨ, ਉਹ ਗੁਰ ਸ਼ਬਦ ਨੂੰ ਆਪਣਾ ਆਧਾਰ ਬਣਾ ਲੈਂਦੇ ਆ। ਮੰਨ ਲਓ ਕੋਈ ਗੁਰਸਿੱਖ ਦੁਕਾਨ ਤੇ ਬੈਠਾ, ਕੋਈ ਆਪਣਾ ਕਾਰੋਬਾਰ ਕਰ ਰਿਹਾ, ਕੋਈ ਦੁੱਧ ਦਾ ਕੰਮ ਕਰ ਰਿਹਾ, ਕੋਈ ਹੋਰ ਕਿਰਤ ਕਰ ਰਿਹਾ। ਜਿਹਨੇ ਸ਼ਬਦ ਨੂੰ ਆਸਰਾ ਬਣਾਇਆ, ਉਹ ਆਪਣੀ ਹਰੇਕ ਕਿਰਤ ਨੂੰ ਸੱਚੀ ਤੇ ਸੁੱਚੀ ਰੱਖੇਗਾ, ਕਿਉਂਕਿ ਉਹਦਾ ਆਸਰਾ ਗੁਰਬਾਣੀ ਹੈ ਤੇ ਗੁਰਬਾਣੀ ਕਹਿ ਰਹੀ ਹੈ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਕਿ ਭਾਈ ਤੂੰ ਪਰਾਇਆ ਹੱਕ ਨੀ ਖਾਣਾ, ਗੁਰੂ ਨੇ ਹਾਮੀ ਤੇਰੀ ਤਾਂ ਭਰਨੀ ਓ, ਜੇ ਖਾ ਲਿਆ ਤੇ ਹਾਮੀ ਨੀ ਭਰਨੀ। ਇਹ ਸ਼ਬਦ ਪੜਿਆ, ਜ਼ਿੰਦਗੀ ਚ ਵਸਾ ਲਿਆ। ਹੁਣ ਜ਼ਿੰਦਗੀ ਦੇ ਵਿੱਚ ਮੰਨ ਲਓ ਵੀ ਸ਼ਾਮ ਪੈ ਗਈ ਹੈ, ਗੁਰਮੁਖ ਰੂਹਾਂ ਗੁਰਦੁਆਰੇ ਵੱਲ ਆ ਰਹੀਆਂ ਹਨ, ਕਿਸੇ ਦਾ ਮਨ ਥੋੜਾ ਜਿਹਾ ਡਾਵਾਂਡੋਲ ਜਿਹਾ ਹੋ ਗਿਆ ਕਿ ਮੈਂ ਸਤਸੰਗਤ ਵੱਲ ਜਾਵਾਂ ਜਾਂ ਫਿਰ ਮੈਂ ਕਿਸੇ ਸ਼ਰਾਬਖਾਨੇ ਵੱਲ ਜਾਵਾਂ।

ਉਹ ਕਿਸੇ ਨਸ਼ੇ ਦੇ ਨੇੜੇ ਨਹੀਂ ਜਾਵੇਗਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਦੋਂ ਗੁਰੂ ਦੇ ਸੋਹਣੇ ਚਰਨ, ਗੁਰੂ ਦਾ ਸ਼ਬਦ ਜ਼ਿੰਦਗੀ ਦਾ ਆਸਰਾ ਬਣ ਜਾਵੇ ਤਾਂ ਸ਼ਬਦ

0: ਗੁਰੂ ਦੀ ਸੰਗਤ ਵਿੱਚ ਆਣ ਕੇ ਜਦੋਂ ਆਪਾਂ ਸਾਧ ਸੰਗਤ ਗੁਰਸੰਗਤ ਵਿੱਚ ਬੈਠ ਗਏ, ਗੁਰਸੰਗਤ ਵਿੱਚ ਬੈਠ ਕੇ ਰੱਬ ਨਾਲ ਜੁੜਿਆ ਜਾਂਦਾ। ਵਾਹਿਗੁਰੂ ਦੀ ਵਡਿਆਈ ਹੈ, ਸਿਫਤ ਹੈ। ਤਾਂ ਗੁਰੂ ਦੀ ਸੰਗਤ ਵਿੱਚ ਬੈਠ ਕੇ ਸ਼ਬਦ ਨਾਲ ਜੁੜ ਕੇ ਜਨਮ ਤੇ ਮਰਨ ਇਹ ਮੁੱਕ ਜਾਂਦੇ ਹਨ। ਇਹਨੂੰ ਆਪਾਂ ਕਹਿ ਸਕਦੇ ਹਾਂ ਆਵਾਗਮਨ। ਦੁਨੀਆਂ ਦੇ ਵਿੱਚ ਆਉਣਾ ਤੇ ਜਾਣਾ, ਜੰਮਣਾ ਤੇ ਮਰਨਾ, ਜਿਹਨੂੰ ਬੰਧਨ ਵੀ ਆਖਿਆ ਗਿਆ, ਇਹ ਮੁੱਕ ਜਾਂਦੇ ਹਨ ਭਾਈ ਜਦੋਂ ਗੁਰੂ ਦੀ ਸੰਗਤ ਵਿੱਚ ਬੈਠ ਕੇ ਆਪਾਂ ਗੁਰਸ਼ਬਦ ਰਾਹੀਂ ਰੱਬ ਨਾਲ ਜੁੜਦੇ ਹਾਂ।
1: ਅੰਮ੍ਰਿਤ ਕਥਾ ਸੁਣ ਕਰਨ ਆਧਾਰੀ,
0: ਕੰਨਾਂ ਦੇ ਨਾਲ ਜਦੋਂ ਆਪਾਂ ਨਾਮ ਰੂਪੀ ਅੰਮ੍ਰਿਤ ਸੁਣ ਲਿਆ, ਕਥਾ, ਕਥਾ ਤੋਂ ਭਾਵ ਰੱਬ ਦੀ ਸਿਫਤ ਸਲਾਹ, ਜਦੋਂ ਕੰਨਾਂ ਦੇ ਨਾਲ ਆਪਾਂ ਰੱਬ ਦੀ ਸਿਫਤ ਸਲਾਹ ਸੁਣ ਲਈ ਤਾਂ ਭਾਈ ਜਨਮ ਮਰਨ ਕੱਟਿਆ ਗਿਆ। ਰੱਬ ਦੀ ਸਿਫਤ ਸਲਾਹ ਹੀ ਜੀਵਨ ਦਾ ਆਸਰਾ, ਜੀਵਨ ਦਾ ਆਧਾਰ ਬਣ ਗਈ। ਇਹੀ ਧਰਤੀ ਸੀ, ਕਿਉਂਕਿ ਅੱਜ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ। ਸ਼ਹੀਦੀ ਕਾਰਨ ਕੀ ਬਣੇ? ਗੁਰੂ ਸਾਹਿਬ ਦੀ ਸ਼ਹਾਦਤ। ਇਹੀ ਧਰਤੀ ਸੀ, ਇੱਕ ਬੰਦਾ ਕਾਫੀ ਸਾਰੇ ਲੋਕਾਂ ਦਾ ਜਥਾ ਲੈ ਕੇ ਅੱਗੇ ਨੂੰ ਜਾਣਾ ਸੀ, ਉਹਨੇ ਗੁਜਰਾਤ ਉੱਧਰ ਪਾਕਿਸਤਾਨ ਵਾਲੇ ਪਾਸੇ। ਰਾਤ ਪੈ ਗਈ ਤੇ ਉਹ ਇੱਥੇ ਅਟਕ ਗਿਆ, ਜਿੱਦਾਂ ਹੁਣ ਵੀ ਗੁਰਮੁਖ ਸੰਗਤਾਂ ਗੁਰੂ ਘਰ ਦੇ ਵਿੱਚ ਆਉਂਦੀਆਂ। ਮੈਂ ਦੇਖਿਆ ਵਾ ਕਈ ਸੰਗਤ ਗੁਰਮੁਖ ਪਿਆਰੇ ਪਰਕਰਮਾਂ ਦੇ ਵਿੱਚ ਹੀ ਸੇਵਾ ਕਰ ਰਹੇ ਹੁੰਦੇ ਆ, ਕਈ ਲੰਮੇ ਪੈ ਹੁੰਦੇ ਆ। ਹਰੇਕ ਬੰਦਾ ਭੋ ਆਪਣੀ ਸ਼ਰਧਾ ਦੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਦੇ ਘਰੇ ਆਉਂਦਾ। ਉਹ ਜਦੋਂ ਇੱਥੇ ਆਇਆ ਤੇ ਰਾਤ ਪੈ ਗਈ ਤੇ ਉਹਨਾਂ ਨੇ ਸੋਚਿਆ ਵੀ ਰਾਤ ਇੱਥੇ ਹੀ ਕੱਟ ਲਓ। ਪਿੰਡ ਸੀ ਉਹਨਾਂ ਦਾ ਕੰਗਮਈ। ਉਹ ਜਦੋਂ ਇੱਥੇ ਅਟਕ ਗਏ ਤੇ ਆਵਾਜ਼ਾ ਆਇਆ ਕਿ ਆਓ ਪ੍ਰਸ਼ਾਦਾ ਛਕ ਲਓ। ਆ ਸਾਹਮਣੇ ਹੀ ਲੰਗਰ ਹਾਲ ਹੈ, ਗੁਰੂ ਕਾ ਲੰਗਰ। ਕੋਈ ਵਿਤਕਰਾ ਨਹੀਂ, ਕੋਈ ਪੱਖਪਾਤ ਨਹੀਂ, ਰਾਣਾ ਰੰਕ ਬਰਾਬਰੀ ਹੈ। ਆਵਾਜ਼ ਆਈ ਕਿ ਆਓ ਭਾਈ ਪ੍ਰਸ਼ਾਦਾ ਛਕ ਲਵੋ। ਇਹ ਸਾਰੇ ਜਾਣੇ ਬਹਿ ਕੇ ਪ੍ਰਸ਼ਾਦਾ ਛਕਦੇ ਔਰ ਬੜੇ ਪ੍ਰੇਮ ਦੇ ਨਾਲ ਛਕਾਇਆ ਜਾ ਰਿਹਾ ਹੈ। ਕਿਸੇ ਨੂੰ ਪੁੱਛਿਆ ਨਹੀਂ ਜਾ ਰਿਹਾ ਤੇਰਾ ਦੇਸ਼ ਕਿਹੜਾ ਈ, ਤੇਰੀ ਜਾਤ ਕਿਹੜੀ, ਤੇਰਾ ਰੰਗ ਕਿੱਦਾਂ ਦਾ ਹੈ, ਤੇਰਾ ਧਰਮ ਕਿਹੜਾ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦੇ ਉੱਤੇ ਇਹ ਲੰਗਰ ਹਾਲ ਆਪਣੇ ਸਾਹਮਣੇ ਲੰਗਰ। ਫੇਰ ਵੇਖਿਆ ਕਿ ਧੁਰ ਦਰਗਾਹੀ ਬਖਸ਼ਿਸ਼ ਹੋ ਰਹੀ ਆ, ਰਹਿਮਤ ਹੋ ਰਹੀ ਆ, ਬਚਨ ਦੱਸੇ ਜਾ ਰਹੇ ਆ। ਦੁਬਦਾ ਨਾ ਪੜੂ ਹਰ ਬਿਨ ਹੋਰ ਨਾ ਪੂਜੂ, ਮੜੈ ਮਸਾਣ ਨਾ ਜਾਈ। ਗੁਰੂ ਨਾਨਕ ਪਾਤਸ਼ਾਹ ਦੇ ਬਚਨ ਹੈ, ਇਹ ਵੀ ਕੰਨਾਂ ਦੇ ਨਾਲ ਸੁਣੇ। ਸ਼ਬਦ ਹੀ ਬਦਲਦਾ, ਜਦੋਂ ਬਦਲੇਗਾ ਸ਼ਬਦ ਬਦਲੇਗਾ, ਬਾਣੀ ਬਦਲੇਗੀ। ਤੇ ਜਾਣਾ ਤੇ ਅੱਗੇ ਸੀ, ਅਟਕੀ ਗਏ। ਇਤਿਹਾਸ ਨੇ ਨਾਮ ਲਿਖਿਆ ਭਾਈ

ਹਾਂ ਜੀ ਅੱਗੇ ਨਹੀਂ ਗਏ ਨੇ ਕਹਿੰਦੇ ਜਾਣ ਦੀ ਲੋੜ ਹੀ ਕੋਈ ਨਹੀਂ ਮੰਜ਼ਿਲ ਮਿਲ ਗਈ ਹੈ ਸਫਰਾਂ ਦੇ ਪੈਂਡੇ ਤੇ ਤਾਂ ਤੈਅ ਕਰੀਏ ਜੇ ਮੰਜ਼ਿਲ ਦੀ ਪ੍ਰਾਪਤੀ ਨਾ ਹੋਵੇ ਜਦੋਂ ਮੰਜ਼ਿਲ ਹੀ ਮਿਲ ਗਈ ਤੇ ਪੈਂਡਾ ਮੁੱਕ ਗਿਆ ਮੰਜ਼ਿਲ ਇਹੀ ਹੈ ਮਨ ਸਮਝ ਗਿਆ ਆ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਭਾਈ ਮੰਝ ਜੀ ਕਹਿੰਦੇ ਕਿ ਸੱਚੇ ਪਾਤਸ਼ਾਹ ਮੈਨੂੰ ਵੀ ਸਿੱਖੀ ਦੀ ਦਾਤ ਦੇਵੋ ਤੇ ਗੁਰੂ ਸਾਹਿਬ ਅੰਦਰ ਦੀ ਜਾਣਦੇ ਆ ਗੁਰੂ ਤੋਂ ਕੋਈ ਲੁਕਾਵਾ ਨਹੀਂ ਹੁੰਦਾ ਬੰਦਿਆਂ ਨੂੰ ਸਾਨੂੰ ਭੁਲੇਖਾ ਹੋ ਸਕਦਾ ਕਿ ਸਾਡੇ ਮਨ ਵਿੱਚ ਕੀ ਹੈ ਦੂਜੇ ਨੂੰ ਨਹੀਂ ਪਤਾ ਹੋਵੇਗਾ ਕਿਸੇ ਨੂੰ ਵੀ ਪਤਾ ਨਾ ਹੋਵੇ ਪਰ ਗੁਰੂ ਨੂੰ ਪਤਾ ਹੈ ਗੁਰੂ ਤੋਂ ਕੁਛ ਲੁਕਿਆ ਨਹੀਂ ਹੁੰਦਾ ਗੁਰੂ ਸਾਹਿਬ ਕਹਿੰਦੇ ਕਿ ਸਿੱਖੀ ਤੇ ਨਹੀਂ ਟਿਕਦੀ ਜੋ ਪਹਿਲਾਂ ਜਿਹੜੀ ਤੂੰ ਸਿੱਖੀ ਧਾਰਨ ਕੀਤੀ ਹੈ ਸਖੀ ਸਰਵਰੀਆਂ ਦੀ ਇਹਨੂੰ ਛੱਡ ਤੇ ਫੇਰ ਗੁਰੂ ਦੀ ਸਿੱਖੀ ਮਿਲੂਗੀ ਇੱਥੇ ਖਿਆਲ ਕਰਨਾ ਇਸ ਇਲਾਕੇ ਦੇ ਵਿੱਚ ਹੀ ਆ ਜੰਡਿਆਲੇ ਦੇ ਲਾਗੇ ਵੀ ਇੱਕ ਵੱਡਾ ਡੇਰਾ ਹੈਗਾ ਇੱਥੇ ਸਰਵਰੀਆ ਮਤ ਦਾ ਪੂਰਾ ਪ੍ਰਭਾਵ ਸੀ ਤੇ ਜਿਹੜੇ ਸਰਵਰੀਏ ਨੇ ਇਹ ਲੋਕਾਂ ਨੂੰ ਹੌਲੀ ਹੌਲੀ ਹੌਲੀ ਹੌਲੀ ਆਪਣੇ ਦੀਨ ਦੇ ਵਿੱਚ ਲੈ ਕੇ ਆਉਂਦੇ ਸੀ ਪਰ ਇਹ ਬਹੁਤ ਤਰੀਕੇ ਦੇ ਨਾਲ ਇਹ ਕੰਮ ਕਰਦੇ ਸੀ ਹੌਲੀ ਹੌਲੀ ਇਸ ਪਾਸੇ ਨੂੰ ਲਿਆਉਣਾ ਤਾਂ ਉਹ ਭਾਈ ਮੰਝ ਪਹਿਲਾਂ ਸਖੀ ਸਰਵਰੀਆ ਹੈ ਘਰੇ ਗਿਆ ਉਹਨੇ ਜਾ ਕੇ ਜਿਹੜੀ ਘਰ ਦੇ ਵਿੱਚ ਕਬਰ ਪੀਰਖਾਨਾ ਬਣਾਇਆ ਸੀ ਉਹਨੇ ਢਾ ਦਿੱਤਾ ਚੌਧਰੀ ਸੀ ਪਿੰਡ ਦਾ ਤੇ ਪਿੰਡ ਵਾਲਿਆਂ ਨੇ ਕਿਹਾ ਵੀ ਇਹ ਕਮਲਾ ਹੋ ਗਿਆ ਇਹ ਠੀਕ ਨਹੀਂ ਹੋ ਚੌਧਰ ਪੁਣੇ ਤੋਂ ਹਟਾ ਦਿੱਤਾ ਉਹਦਾ ਮਾਲ ਡੰਗਰ ਮਾਰ ਦਿੱਤਾ ਪਿੰਡ ਵਿੱਚੋਂ ਕੱਢ ਦਿੱਤਾ ਉਹ ਪਰਿਵਾਰ ਸਣੇ ਇੱਥੇ ਆ ਗਿਆ ਤੇ ਉਹਨੇ ਕਮਾਈ ਕੀਤੀ ਗੁਰੂ ਦੇ ਬਚਨਾਂ ਦੀ ਜੋ ਭਾਈ ਗੁਰਦਾਸ ਨੇ ਲਿਖੇ ਆ ਮੁਰਦਾ ਹੋਏ ਮੁਰੀਦ ਗੁਰੂ ਗੌਰ ਸਮਾਵੈ ਅਸੀਂ ਗੁਰੂ ਦੇ ਵਿੱਚ ਸਮਾਈ ਉਸ ਦਿਨ ਕਰਾਂਗੇ ਜਿੱਦਣ ਮੁਰਦੇ ਵਰਗੇ ਹੋ ਜਾਵਾਂਗੇ ਇੱਛਾ ਹੀ ਕੋਈ ਨਹੀਂ ਨਿਰਇੱਛਾ ਹੋ ਗਿਆ ਔਰ ਇੱਥੇ ਫਿਰ ਗੁਰੂ ਸਾਹਿਬ ਨੇ ਭਾਗ ਲਾਏ ਉਹਨੂੰ ਖੂਹ ਭਾਈ ਮੰਝ ਜਦੋਂ ਖੂਹ ਵਿੱਚ ਡਿੱਗਾ ਬਾਲਣ ਲੈਣ ਗਿਆ ਭਾਈ ਮੰਝ ਗੁਰੂ ਸਾਹਿਬ ਨੇ ਆਪ ਕੱਢਿਆ ਸੀ ਜਦੋਂ ਭਾਈ ਮੰਝ ਆਖਦਾ ਪਹਿਲਾਂ ਬਾਲਣ ਬਾਹਰ ਕੱਢੋ ਫਿਰ ਮੈਨੂੰ ਕੱਢਿਓ ਲੰਗਰ ਪੱਕ ਸਕੇ ਇਹ ਸਿੱਖੀ ਹੈ ਖੰਨਿਓ ਤਿੱਖੀ ਵਾਲੋ ਨਿੱਕੀ ਖੰਡੇ ਦੀ ਧਾਰ ਤੇ ਚੱਲਣਾ ਹੈ ਸਿੱਖੀ ਦਾ ਨਾਮ ਭਾਈ ਮੰਝ ਵਰਗਾ ਵੱਡਾ ਸਰਵਰੀਆ ਗੁਰੂ ਦੀ ਸਿੱਖੀ ਨੂੰ ਧਾਰਨ ਕਰ ਗਿਆ ਔਰ ਪੂਰੇ ਮਾਝੇ ਦੇ ਵਿੱਚ ਸ੍ਰੀ ਤਰਨ ਤਾਰਨ ਸਾਹਿਬ ਇਹ ਸਿੱਖੀ ਦਾ ਵੀ ਵੱਡਾ ਸੈਂਟਰ ਬਣ ਗਿਆ ਦੁਆਬੇ ਦੇ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਇਹ ਸਿੱਖੀ ਦਾ ਵੱਡਾ ਸੈਂਟਰ ਬਣ ਗਿਆ ਔਰ ਰਿਆੜਕੀ ਵਾਲੇ ਇਲਾਕੇ ਦੇ ਵਿੱਚ ਸ੍ਰੀ ਹਰਗੋਬਿੰਦਪੁਰਾ ਇਹ ਸਿੱਖੀ ਦਾ ਵੱਡਾ ਸੈਂਟਰ ਬਣ ਗਿਆ ਔਰ ਜਿਹੜੇ ਲੋਕਾਂ ਨੂੰ ਇੱਧਰ ਉੱਧਰ ਲਾਉਣ ਦੀਆਂ ਗੱਲਾਂ ਹੋ ਰਹੀਆਂ ਸੀ ਉਹ ਸਾਰੇ ਸਿੱਖੀ ਵਾਲੇ ਪਾਸੇ ਆਉਣ ਲੱਗ ਪਏ ਇਹ ਵੀ ਕਾਰਨ ਹੈ ਗੁਰੂ ਸਾਹਿਬ ਦੀ ਸ਼ਹਾਦਤ ਦਾ ਕਿ ਸਿੱਖੀ ਦਾ ਜਿਹੜਾ ਪ੍ਰਚਾਰ ਸੀ ਸਿੱਖੀ ਦਾ ਵਾਧਾ ਹੋ ਗਿਆ ਗੁਰੂ ਸਾਹਿਬ ਦੇ ਬਚਨ ਨੇ ਭਈ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਅੰਦਰ ਸੱਚ ਵਰਤੈ ਕੂੜ ਨਾ ਭਾਵਈ ਜੇ ਕੋ ਬੋਲੈ ਸੱਚ ਕੂੜਾ ਜਲ ਜਾਵੇ ਹੁਣ ਜਿਨ੍ਹਾਂ ਦੇ ਅੰਦਰ ਸੱਚ ਵਰਤਦਾ ਉਹਨਾਂ ਨੂੰ ਕੂੜ ਚੰਗਾ ਨਹੀਂ ਲੱਗਦਾ ਤੇ ਕੂੜਿਆਂ ਨੂੰ ਸੱਚ ਚੰਗਾ ਨਹੀਂ ਲੱਗਦਾ ਜੇ ਕੋਈ ਸੱਚ ਬੋਲੇ ਤੇ ਕੂੜੇ ਜਲਦੇ ਆ ਫਿਰ ਹੁਣ ਜਦੋਂ ਸਿੱਖੀ ਦਾ ਵਾਧਾ ਹੋਣ ਲੱਗਾ ਸਿੱਖੀ ਫੈਲਣ ਲੱਗੀ ਤਾਂ ਜਿਹੜੇ ਸਿੱਖੀ ਨੂੰ ਨਫ਼ਰਤ ਕਰਨ ਵਾਲੇ ਬੰਦੇ ਆ ਉਹਨਾਂ ਨੇ ਫਿਰ ਹਕੂਮਤ ਪਾਸ ਬੜੀਆਂ ਸ਼ਿਕਾਇਤਾਂ ਕੀਤੀਆਂ ਭਈ ਸਿੱਖੀ ਵੱਧ ਫੁੱਲ ਰਹੀ ਹੈ ਬਹੁਤ ਜ਼ਿਆਦਾ ਔਰ ਗੁਰੂ ਸਾਹਿਬ ਦੀ ਕਿਰਪਾ ਬਖਸ਼ਿਸ਼ ਅੱਜ ਆਪਾਂ ਸਾਰੇ ਜਾਣੇ
अपने केंद्रीय स्थान सचखंड श्री दरबार साहब नाल जुड़े हुए गुरु साहब ने वर्ण वंड नूं तोड़दिआं ऊच नीच जात पात अमीर गरीब रंग नसल ये सारे भेद भाव खत्म करदिआं अमृत सरोवर दे विचकार सचखंड श्री दरबार साहब बनवा दिता जेदे चार दरवाजे रख के गुरु ने मनुखता नु सुनेहा दिता खत्री ब्राह्मण शूद वैश उपदेश चौं वरना कहो सांझा ए सांझा चारे पासे तो लुकाई आउन लगी पर उपदेश गुरु दा सिद्धांत गुरु दा पर गुरु दा सिद्धांत सबना लई सचखंड श्री हरिमंदर साहब फिर ये गुरु अर्जन देव जी दी रहमत आज सारे संसार दे वेच बैठा हर सिख गुरु ग्रंथ साहब नू नतमस्तक हुंदा है। गुरु अर्जन देव जी महाराज ने रामसर सरोवर दे कंडे ते भाई साहब भाई गुरदास जी पासों आदि श्री गुरु ग्रंथ साहब जी महाराज का स्वरूप संपूर्ण करवा लिया। बाद वेच गुरु गोबिंद सिंह पातशाह ने वेच गुरु तेग बहादुर पातशाह की बाणी पा के संपूर्ण करके गुरियाई भी दिती। ये गुरु अर्जन देव जी की कृपा ए बख्शिश के सचखंड श्री दरबार साहब केंद्रीय स्थान इस केंद्रीय स्थान का सदीवी तौर ते मालक गुरबाणी ने बनना है। श्री गुरु ग्रंथ साहिब जी का मुबारक स्वरूप उहदा प्रकाश सचखंड श्री दरबार साहब अंदर और मना दे विच कोई भुलेखा ना रह जाए किसे नूं। बाबा बुढ़ा साहब पहले गुरु घर दे मुख ग्रंथी और सत्कार इन्ना बुढ़ा साहिब खोलो ग्रंथ लेहो आवाज सुने सब पंथ। बाबा बुढ़ा साहब नूं साहिब भी किया ते जदों शामा पै गईयां रात पै गई संगत पुछदी ए कि महाराज दा स्वरूप बाणी दा किथे विराजमान करना ते गुरद्वारा श्री कोठा साहब अज दे शब्द विच भी बचना दी गल बाणी दी गल ते बाणी नूं सत्कार कितना। गुरु साहब कहिंदे जिस पलंग ते असीं विराजमान होने उस पलंग दे उत्ते गुरु ग्रंथ साहिब आप उस पलंग दे हेठां चादर बिछा के सौ गए अज भी चादर बिछाई जांदी गुर दा शब्द उपर ते शरीर नूं सच्चे पातशाह ने शब्द तों थले रखिया। हुण गुर शब्द भी दे दिता लुकाई नूं जेड़े कूड़े सन उन्होंने कहा कि साड़ी भी कोई रचना होवे जदों तैयार हो रहा सी स्वरूप बीड़ महाराज की जदों उन्होंने सुनिया गया तो कोई कहिंदा है कागद संधि पोतरी तो ना त्रिया निहार भी कागजा की भी इस्तरी बनी होवे यकीन ना करो। गुरु साहब कहिंदे भी ये बचन नहीं इत्थे प्रवान इत्थे ता है सो क्यों मंदा आखिया जित जमे राजान। एक जाना कहिंदा है कि ओही रे मैं ओही रे जाको वेद प्राण जस गावे। गुरु साहब कहिंदे हरजू हंकार ना भावई हंकार नहीं जे प्रवान। कोई जाना कहिंदा है चुप वे अड़िया चुप वे अड़िया बोलण दी नहीं जा वे अड़िया ता गुरु साहब कहिंदे भी सिद्धांत नहीं प्रवान इत्थे ता है जब लग दुनिया रही है नानक किश सुनिया किश कहिया। ये जेड़े बंदे आए इन्हां दी रचना प्रवान नहीं होई इन्हां ने भी फेर शिकायतां लाईयां। बाणी दा प्रकाश बाणी नाल संगत संगत गुर संगत पंथ जिन्हों भट्टा ने आखिया एक उत्तम पंथ सुनियो गुर संगत ए संगत जेड़ी सी वड्डी होण लगी।
नक्शबंदी लहर वाले बड़े कट्टड़ जे लोग सी। ये चाहते सी कि सिर्फ साढ़े दीन की गल होवे, पर इधर जदों सिखी की चढ़त होने लगी तो शेख अहमद सरहंदी होना नू भी गुरु घर की चढ़त भावी ना, उन्होंने भी मनसूबे कड़े। फिर जड़ा खुसरो सी ये एवें बहाना बनाया गया, अकबर का पुत्र खुसरो, अमीर खुसरो, इन्हां दे राज भाग की लड़ाई सी सलीम जिन्हों जहांगीर कहा गया, उहदे नाल उह इधर दी लंघिया किते ते हो सकदा है कि तरन तारन साहब जां ब्यास दरिया दे कंडे ते श्री गोंदवाल साहब लंगर चलदे आ खुले, उहदे विच बह के प्रशादा छक गया। पर जिहड़ा मुर्तजा खान सी इधर दा लाहौर दा, उहने इस गल नूं कहा कि गुरु ने मदद कीती है। एक झूठा बहाना घड़िया गया। मैं अगे भी यह बेनती करता हूं, जिहड़ियां हकूमत होंदियां ने इन्हां नूं बहाने चाहिए, बहाने भाई गुरु घर नूं निशाना किदां बनाउणा, ये बहाना ही सी ना। नादर शाह दरबार साहब ते हमला करता, ढह ढेरी करता। अहमद शाह अब्दाली दरबार साहब ते हमला करता, ढह ढेरी करता। 1984 विच समय की हुकूमत हमला करती, ढह ढेरी करती श्री अकाल तख्त साहब, बहाने। असल कारण कित्थे आ? जिन्ना अंदर सच वरता है, जिन्ना दे अंदर सच है, उन्हां नूं कूड़ चंगा नहीं लगता। पर जिहड़े सच बोलदे आ, जे को बोले सच कूड़ा जल जावई, कूड़िया नूं सच नहीं भावदा, ते जिहड़ा कूड़ है वह सच नूं दबाउण आउंदा। भगत नामदेव जी की करते, बंदगी करते हैं, तो बंदगी करदिया नूं बाहों फड़ के कहिंदे जा भी तू नहीं इत्थे बह सकदा। बादशाह जिहड़ा सख्ती करी जांदा, भावें भगत नामदेव जी आ भावें कबीर साहब आ, उत्थे टकराव है सत ते सत्ता दा। पर जदों भी सत ते सत्ता दा टकराव हुंदा है, जित हमेशा सत्ता दी नहीं सत दी होवेगी, सत्ता हार दी है। पर सत्ता नूं इह भुलेखा हुंदा है कि मैं सदी भी हाँ। तां जिहड़े सत्ता वाले सी जहांगीर, उहदे कोल शिकायतां पहुंच गईआं, इत्थे लंगरां दे विच सारे बराबर बहिंदे, जात बभानियां नूं इह वी नहीं चंगा लगदा, इह वी पहुंचियां होईआं। सरवरीए अपनी थां दे उत्ते आप ही, असीं ते अपने नाल जोड़ना सी, संगत रब नाल जुड़गी च। नक्शबंदी कहिंदी दीन साडा फैलना सी, फैल गुरु नानक साहब दी उम्मत रही है, वध रही है। और इधर खुसरो लंघ गया, तो इन बहाना बना के जहांगीर ने कह दिता कि गुरु अर्जन देव जी नूं गिरफ्तार कर लो। कारण उहदे विच चंदू भी बनिया, उहनूं छड्डिया नहीं जा सकता है। उहदी धी दा नाता गुरु हरगोबिंद साहब नाल हो गया, उहने हंकार विच कह दिता कि मैं उच्चा हां, ते रिश्ता तुसी छोटे थां ते करता है, जिहड़े भी उहने शब्द वरते। इस गल का पता संगत नूं लगा, ते उन्होंने गुरु साहब नूं बेनती की। संगत का कहना मन के गुरु साहब ने नाता छड़ दिता। मुख कारण सी सिखी की चढ़ती कला, सिखी का फैलना, गुरु ग्रंथ साहब सच्चे पातशाह का पहला स्वरूप, सचखंड श्री दरबार साहब, और सिखी की उम्मत का वधना। बहाना बना लिया खुसरो की बगावत का, और गुरु साहब नूं गिरफ्तार करन दे हुक्म होए। श्री गुरु अर्जन देव जी महाराज बारे भट्टा ने आख्या, तैं जन्मत गुरमत ब्रह्म पछाणे। गोइंदवाल साहब की मुबारक धरती सी, जिथे 1500
ਤੇ 63 ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਸੀ। ਮੁਬਾਰਕ ਕੁੱਖ ਸੀ ਬੀਬੀ ਭਾਨੀ ਜੀ ਦੀ ਤੇ ਗੁਰੂ ਰਾਮਦਾਸ ਜੀ ਦਾ ਘਰ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਗੁੜਤੀ। ਸਿੱਖੀ ਨੂੰ ਪਛਾਣਿਆ ਬਚਪਨ ਤੋਂ, ਔਰ ਜੋ ਗੁਰੂ ਰਾਮਦਾਸ ਦਾ ਹੁਕਮ ਸੀ ਉਹਦੀ ਕਮਾਈ ਕੀਤੀ। ਲਾਹੌਰ ਗੁਰੂ ਸਾਹਿਬ ਨੇ ਭੇਜਿਆ, ਗੁਰੂ ਰਾਮਦਾਸ ਜੀ ਨੇ ਉਹਨਾਂ ਚਿਰ ਤੱਕ ਨਹੀਂ ਆਏ ਜਿੰਨਾ ਚਿਰ ਤੱਕ ਗੁਰੂ ਨੇ ਸੱਦਿਆ ਨਹੀਂ। ਗੁਰਿਆਈ ਲਈ ਬਖਸ਼ਿਸ਼ ਧੁਰ ਦਰਗਾਹੀ ਤਾਂ ਸਿੱਖੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਹੁਕਮਾਂ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਵਡਿਆਈ ਫੈਲ ਗਈ। ਗੁਰੂ ਸਾਹਿਬ ਜੀ ਨੂੰ ਗ੍ਰਿਫਤਾਰੀ ਦੇ ਹੁਕਮ ਹੋਏ। ਮੁਰਤਜ਼ਾ ਖਾਨ ਹੀ ਇੱਥੇ ਗ੍ਰਿਫਤਾਰ ਕਰਨ ਆਇਆ। ਹੁਣ ਗੁਰੂ ਸਾਹਿਬ ਜਾਣਦੇ ਸੀ ਵੀ ਹਕੂਮਤ ਦੇ ਮਨਸੂਬੇ ਕੋਈ ਚੰਗੇ ਨਹੀਂ ਆ। ਉਹਨਾਂ ਨੇ ਲਾਹੌਰ ਜਾਣ ਤੋਂ ਪਹਿਲਾਂ ਆਪਣੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਗੁਰਿਆਈ ਸੌਂਪੀ ਅਤੇ ਉਪਦੇਸ਼ ਦਿੱਤਾ ਕਿ ਸਾਡੀ ਸ਼ਾਂਤਮਈ ਸ਼ਹਾਦਤ ਤੋਂ ਬਾਅਦ ਤੁਸੀਂ ਸਿੱਖਾਂ ਨੂੰ ਲਾਮਬੰਦ ਕਰਨਾ ਹੈ। ਘੋੜਿਆਂ ਦੀਆਂ ਸਵਾਰੀਆਂ ਤੇ ਸ਼ਸਤਰਧਾਰੀ ਹੋਣਾ, ਇਹ ਹੁਕਮ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਕਰਕੇ ਗਏ। ਔਰ ਇਹਨਾਂ ਹੁਕਮਾਂ ਦੀ ਕਮਾਈ ਫਿਰ ਅੱਗੇ ਅਕਾਲ ਤਖਤ ਸਾਹਿਬ ਦੀ ਉਸਾਰੀ ਤੇ ਸਿੱਖ ਫੌਜ ਦਾ ਪੈਦਾ ਹੋਣਾ। ਚਲੇ ਗਏ ਸੱਚੇ ਪਾਤਸ਼ਾਹ ਲਾਹੌਰ। ਤੁਹਾਡੇ ਵਿੱਚੋਂ ਜਿਹੜੇ ਲਾਹੌਰ ਗਏ ਉਹਨਾਂ ਨੇ ਦੇਖਿਆ ਹੋਣਾ ਜਿਹੜਾ ਜਵਾਹਰ ਮਲ ਦਾ ਚੁੱਟ ਹੈ, ਭੀੜੀਆਂ ਜੀਆਂ ਉਹ ਗਲੀਆਂ ਜਿੱਥੇ ਗੁਰੂ ਨਾਨਕ ਪਾਤਸ਼ਾਹ ਵੀ ਗਏ ਆ, ਔਰ ਜਿੱਥੇ ਕਿਹਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈ ਅੰਮ੍ਰਿਤਸਰ ਸਿਫਤੀ ਦਾ ਘਰ ਅਗਲਾ ਸਲੋਕ ਆ। ਉਹਦੇ ਲਾਗੇ ਹੀ ਲਾਲ ਖੂਹੀ ਆ, ਮੈਂ ਦੋ ਵਾਰੀ ਉੱਥੇ ਗਿਆ। ਇੱਥੇ ਚੰਦੂ ਦੀ ਹਵੇਲੀ ਸੀ, ਉਹ ਖੂਹੀ ਅੱਜ ਵੀ ਹੈਗੀ ਆ। ਇਸ ਖੂਹੀ ਦੇ ਕੋਲ ਚੰਦੂ ਦੀ ਹਵੇਲੀ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਰੱਖਿਆ ਗਿਆ, ਕਿਉਂਕਿ ਗੁਰੂ ਸਾਹਿਬ ਰੱਬੀ ਰੂਹ ਤੇ ਸਰਕਾਰਾਂ ਨੂੰ ਡਰ ਸੀ ਭਈ ਸ਼ਹੀਦ ਕਰਨਾ, ਪਰ ਇੰਜ ਕਰਿਓ ਵੀ ਕੱਲ੍ਹ ਨੂੰ ਕੋਈ ਸਾਡੇ ਲਈ ਮੁਸ਼ਕਲ ਨਾ ਖੜੀ ਹੋਵੇ। ਮਤਲਬ ਇਹਨਾਂ ਦੇ ਖੂਨ ਦਾ ਇੱਕ ਵੀ ਕਤਰਾ ਧਰਤੀ ਤੇ ਨਾ ਡਿੱਗੇ। ਇੱਕ ਕਾਨੂੰਨ ਹੈ ਮੰਗੋਲਾਂ ਦਾ ਬਣਾਇਆ ਹੋਇਆ ਚੰਗੇਜ਼ ਖਾਨ ਦਾ, ਉਹਨੂੰ ਕਹਿੰਦੇ ਯਾਸ਼ਾ ਵਾਹ ਸਿਆਸਤ। ਜਿਹੜਾ ਕਾਨੂੰਨ ਇਹ ਗੱਲ ਆਖਦਾ ਹੈ ਕਿ ਜਦੋਂ ਕਿਸੇ ਵੱਡੀ ਸ਼ਖਸੀਅਤ ਧਰਮੀ ਪੁਰਸ਼ ਨੂੰ ਤੁਸੀਂ ਖਤਮ ਕਰਨਾ, ਇਸ ਤਰੀਕੇ ਨਾਲ ਖਤਮ ਕਰਿਓ ਕਿ ਉਹਦੇ ਖੂਨ ਦਾ ਇੱਕ ਵੀ ਕਤਰਾ ਧਰਤੀ ਤੇ ਨਾ ਡਿੱਗੇ। ਜੇ ਧਰਤੀ ਤੇ ਕਤਰਾ ਡਿੱਗ ਪਿਆ ਤੇ ਪਤਾ ਨਹੀਂ ਕਿਤਨੇ ਕੁ ਸ਼ਹੀਦ ਪੈਦਾ ਹੋ ਜਾਣਗੇ। ਤਾਂ ਉਸ ਕਾਨੂੰਨ ਦੇ ਤਹਿਤ ਫਿਰ ਗੁਰੂ ਸਾਹਿਬ ਨੂੰ ਤਸੀਹੇ ਦਿੱਤੇ ਜਾਂਦੇ। ਪਾਣੀ ਜਿਹੜਾ ਸੀ ਦੇਗ ਦੇ ਵਿੱਚ ਉਬਾਲਿਆ ਗਿਆ, ਔਰ ਗੁਰੂ ਸਾਹਿਬ ਨੂੰ ਉੱਬਲਦੇ ਪਾਣੀ ਦੇ ਵਿੱਚ ਬਹਾਲਿਆ ਗਿਆ ਲਾਲ ਖੂਹੀ ਲਾਹੌਰ। ਤੱਤੀ ਤਵੀ ਕਰਕੇ ਗੁਰੂ ਸਾਹਿਬ ਜੀ ਨੂੰ ਤੱਤੀ ਤਵੀ ਦੇ ਉੱਤੇ ਹੇਠਾਂ ਅੱਗ ਬਲਦੀ ਆ ਉਹਦੇ ਉੱਤੇ ਬਹਾਲ ਦਿੱਤਾ ਗਿਆ। ਤੱਤੀ ਰੇਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸੀਸ ਉੱਤੇ ਸਿਰ ਉੱਤੇ ਪਾਈ ਜਾ ਰਹੀ ਹੈ, ਪਰ ਸਾਡਾ ਗੁਰੂ ਕੀ ਗਾ ਰਿਹਾ ਹੈ।

ਰੰਗ ਸੱਜਣਾ ਦੀ ਉਹ ਤੀਜੀ ਉਮਰ ਬੀਤ ਦੀ ਜਾਵੇ ਪੱਜ ਪਾਪਾ ਰੋਵਾਂ ਤੈਨੂੰ ਤਰਸ ਰਤਾ ਨਾ ਆਵੇ ਦੇ ਦੇ ਮੌਤ ਵਿਛੋੜੇ ਨਾਲੋਂ ਮੇਰੀ ਮੁਸ਼ਕਲ ਹੱਲ ਹੋ ਜਾਵੇ ਉਹ ਯਾਰ ਫਰੀਦ ਉਹਦੇ ਪੈਰ ਮੈਂ ਚੁੰਮਾ ਤੇ ਜਿਹੜਾ ਵਿੱਚ

ਵਿੱਚ ਮਸੀਤਾਂ ਦੇ ਕੀ ਕੁਝ ਹੁੰਦਾ ਜੇ ਦਿਲੋਂ ਨਮਾਜ਼ ਨਾ ਨੀਤੀ ਬਾਹਰੋਂ ਧੋਏ ਲੱਤਾਂ ਗੋਡੇ ਤੇ ਅੰਦਰੇ ਰਹੀ ਪਲੀਤੀ ਤੇਰਾ ਦਿਲ ਖੜਾਵੇ ਮੁੰਡੇ ਕੁੜੀਆਂ ਸਜਦੇ ਕਰੇ ਮਸੀਤੀ ਉਹ ਕੰਨਾਂ ਨੂੰ ਹੱਥ ਲਾਵੇ ਪਹਿਲੇ ਫੇਰ ਨਮਾਜ਼।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੈਡੀਅਮ ਦਾ ਪਤਾ ਹੈ 202 17th Avenue, South East, Calgary।

0: ਗੈਲਰੀ ਵਿੱਚ 24 ਘੰਟੇ ਸੱਤੋ ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ ਪੰਜਾਬੀ ਰੇਡੀਓ .ca।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ

जिसके सिर ऊपर तो स्वामी, जिसके सिर ऊपर तो स्वामी, सो

ਸਾਚ ਅਰਜੁਨ ਗੁਰੂ ਕਲ ਯੁਗ ਜਹਾਜ ਅਰਜੁਨ ਗੁਰੂ ਕਲ ਯੁਗ ਜਹਾਜ ਅਰਜੁਨ ਗੁਰੂ।

ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ।

ਦੂਜਾ ਅੰਮ੍ਰਿਤ ਨਾਹਿ। ਨਾਨਕ ਅੰਮ੍ਰਿਤ ਮਨ ਮਾਹਿ ਪਾਈਐ ਗੁਰਪ੍ਰਸਾਦਿ।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸ਼ੰਤ ਘਰ ਚੌਥਾ।

ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ। ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਭੀ ਮਹੱਲੇ ਪਹਿਲੇ ਕਲਿਖੇ ਢੂੰਡੇ ਸਰਾਜੇ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ।

ਇੱਥੇ ਚੰਨ ਹੁੰਦਿਆ ਗੁਰਗੁਣ ਕੋਰਾਂ ਦਾ ਮਹੱਲਾ ਪਹਿਲਾ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲਵਾੜ ਜਿਉ ਸੰਜੇ ਅੰਦਰ ਖੇਤ, ਖੇਤੈ ਅੰਦਰ ਛੁੱਟਿਆ ਕਾਹੋ ਨਾਨਕ ਸੁਣਾ। ਫਲੀਏ ਹੈ ਫੁਲੀਏ ਬੱਪੜੇ, ਪੀ ਤਨ ਵਿੱਚ ਸਵਾਹ ਪੌੜੀ ਆਪਣੇ ਆਪ ਸਾਜਿਓ।

ਕਾਰਿਆਸਨ ਡਿੱਠੋ ਚਾਓ ਕਾਰਿਆਸਨ ਡਿੱਠੋ ਚਾਓ।

ਸਲੋਕ ਮਹੱਲਾ ਪਹਿਲਾ। ਸੱਚ ਤੇਰੇ ਖੰਡ ਸੱਚ ਬ੍ਰਹਿਮੰਡ, ਸੱਚ ਤੇਰੇ ਲੋ ਸੱਚ ਆਕਾਰ। ਸੱਚ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਵਾਨ। ਸੱਚਾ ਤੇਰਾ ਹੁਕਮ ਸੱਚਾ ਫੁਰਮਾਨ।

0: ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇਨ ਸੱਚ ਜੋ ਮਰ ਜਮੈ ਸੋ ਕੱਚ ਨਿਕੱਚ ਮਹਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਓ, ਵੱਡੀ ਵਡਿਆਈ ਜਾਂ ਸੱਚ ਨਿਆਓ, ਵੱਡੀ ਵਡਿਆਈ ਜਾਂ ਨਿਹਚਲ ਥਾਓ, ਵੱਡੀ ਵਡਿਆਈ ਜਾਣ ਲਾਓ, ਵੱਡੀ ਵਡਿਆਈ ਬੁਝਾ ਸਭਾਓ, ਵੱਡੀ ਵਡਿਆਈ ਜਾਂ ਪੁੱਛਣਾ ਦਾਤ, ਵੱਡੀ ਵਡਿਆਈ ਜਾਂ ਪੈ ਆਪ, ਨਾਨਕ ਕਾਰਨ ਕਥੀ ਜਾਏ ਕੀਤਾ ਕਰਨਾ ਸਭ ਜਾਏ ਮਹਲਾ ਦੂਜਾ। ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ, ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ, ਏਵ ਪੇ ਆਖ ਨਾ ਜਾਪਈ ਜੇ ਕਿਸੇ ਨੇ ਰਾਸ, ਨਾਨਕ ਗੁਰਮੁਖ ਜਾਣੀਐ ਜਾਕਵਾ ਕਰੇ ਪਰਗਾਸ, ਪੌੜੀ ਨਾਨਕ ਜੀ ਉਪਾਇ ਕੈ ਲਿਖਣਾ ਵੈ ਧਰਮ ਬਹਾਲ ਉੱਤੇ ਸੱਚੇ ਸੱਚ ਨਿਬੜੈ, ਟੁਣ ਵੱਖ ਅੜੇ ਜਜ ਮਾਲਿਆ ਥਾਉ ਨਾ ਪੰਜ ਕੁੜਿਆ, ਮੋਹ ਖਾਲੇ ਦੋ ਜਗ ਚੱਲ ਤੇਰੇ ਨਾਇਕ ਸਜਣ ਗਏ, ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾਮ ਧਰਮ ਬਹਾਲਿਆ, ਧਰਮ ਬਹਾਲਿਆ, ਧਰਮ ਬਹਾਲਿਆ,
0: ਕੋੜੀ ਨਾਨਕ ਜੀ ਉਪਾਇ ਕੈ ਲਿਖਣਾ ਵੈ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜਿਆ ਚੁਣ ਵੱਖ ਕੜੇ ਜਜਮਾਲਿਆ।

ਸਲੋਕ ਮਹੱਲਾ ਪਹਿਲਾ। ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਦੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਰੰਗ ਫਿਰ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੇ ਪੁਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ।

0: ਵਿਸਮਾਦ ਦੇਖੈ ਹਾਜ਼ਰਾ ਹਜ਼ੂਰ, ਵੇਖ ਵਿੜਨ ਰਹਿਆ ਵਿਸਮਾਦ, ਨਾਨਕ ਪੁੱਜਣ ਪੂਰੈ ਭਾਗ ਮਹੱਲਾ ਪਹਿਲਾ।
1: ਕੁਦਰਤ ਸਹਿ ਕੁਦਰਤ ਸੁਣਿਆ, ਕੁਦਰਤ ਪਹੁ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਵੇ ਆਕਾਰ, ਕੁਦਰਤ ਵੇਦ ਪ੍ਰਾਣ ਕਿਤੇਬਾ, ਕੁਦਰਤ ਸਰ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਦੀ ਜਹਾਨ, ਕੁਦਰਤ ਨੇਕੀਆਂ ਕੁਦਰਤ ਬਦੀਆਂ, ਕੁਦਰਤ ਮਾਣ ਬੇਮਾਨ, ਕੁਦਰਤ ਪਾਉਣ ਪਾਣੀ ਬਸ

ਭੈ ਵਿੱਚ ਭਵਨ ਮਹਿ ਸਦਵਾਉ, ਭੈ ਵਿੱਚ ਚਲਹੇ ਲੱਖ ਦਰਿਆਉ, ਭੈ ਵਿੱਚ ਅਗਨ ਕੱਢੇ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋ ਕਰੋੜੀ ਚਲਤਨਾਂਤ, ਭੈ ਵਿੱਚ ਸਿੱਧ ਬੁੱਧ ਸੁਰਨਾਥ।

0: ਜਿਤਨ ਪਾਈਏ ਨਾਨਕਾ ਸਿਤਨ ਹੋਵੇ ਸ਼ਾਰ। ਗਿਆਨ ਨਾ ਗਲੀ ਢੂੰਡੀਐ ਕਤਨਾ ਕਰਾ ਸਾਰ, ਕਰ ਮਿਲੇ ਤਾਂ ਪਾਈਐ ਹੋਰ ਹਿਕਮਤ ਹੁਕਮ ਖਵਾਰ। ਪੌੜੀ ਨਦਰ ਕਰੇ ਜੇ ਆਪਣੀ ਆ ਨਦਰੀ, ਸਤਿਗੁਰ ਪਾਹਿ ਜਿਉ ਹੋਤੇ ਜਨ ਭ੍ਰਮਿਆ, ਤਾਂ ਸਤਿਗੁਰ ਸ਼ਬਦ ਸੁਣਾ ਸਗੁਰ ਦੇਵ ਦਾਤਾ ਕੋ ਨਹੀਂ। ਸਭ ਸੁਣਿਓ ਲੋਕ ਸੁਭਾ ਸਗੋਂ ਮਿਲੇ ਸੱਚ ਪਾਇ, ਜਿਨ ਵਿੱਚੋਂ ਆਪ ਦਿਲ ਸੱਚੋ ਸੱਚ ਬੁਝਾਇਆ, ਸੱਚ ਬੁਝਾਇਆ, ਸੱਚ ਬੁਝਾਇਆ।
1: ਜਿਨ ਚ ਸੱਚ ਬੁਝਾਇਆ, ਜਿਨ ਸੱਚੋ

0: ਸਲੋਕ ਮਹੱਲਾ ਪਹਿਲਾ ਘੜੀਆਂ ਸਭ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੁਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਿਰਜਣ ਜਾਲ ਨਾਨਕ ਮੁਸੈ ਗਿਆਨ ਵਿਹੂਣੀ ਹੈ ਗਿਆ ਜਮਕਾਲ ਮਹੱਲਾ ਪਹਿਲਾ
1: ਵੈਣ ਚੇਲੇ ਨਤਨ ਗੁਰ ਪੈ ਹਲਾਨ ਫੇਰਨ ਸਿਰ ਉਰੂ

ਧਰਤੀ ਨਾਲ ਗਾਉਣ ਗੋਪੀਆਂ ਗਾਉਣ ਕਾਲ ਗਾਉਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਤ ਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਬਿਨੀ ਰਾਂਝਣਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਜ਼ਰੀ ਕਰਮ ਲਿਖਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੌਲੇ ਬਹੁਤ ਅਨੰਤ ਲਾਟੂ ਮਧਾਣੀਆਂ ਅਨਘਾ ਪੰਖੀ ਪਾਉਂਦੀਆਂ ਲੈਣ ਸਾ ਸੁਹ ਝਾੜ ਪੋਈਏ ਜੰਤ ਨਾਨਕ ਪਾਉਂਦਿਆਂ ਗਣਤ ਨੰਤ ਬੰਦਨ ਬੰਤ ਹੋਏ ਸੋਏ ਪਇਆ ਕਿਤਨ ਚ ਸਭ ਕੋਏ ਨੱਚ ਨੱਚ ਹੱਸੇ ਚਲੇ ਸਰੋਏ ਕੁਟਨਾ ਜਾਈ ਸਿਧਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਭਾਉ ਤੇਨਾ ਮਨ ਭਾਉ ਪੜਿ ਨਾਉ ਤੇਰਾ ਨਿਰੰਕਾਰ ਹੈ ਨਾ ਲੈ ਨਰਕ ਨ ਜਾਈਐ ਜਿਉ ਪ੍ਰਸਾਦਿ ਸਦਾ ਤੇ ਖਾਜ ਆਖ ਗਵਾਈਐ ਜਿ ਲੋੜ ਚੰਗਾ ਆਪਣਾ ਕਰ ਨੀਚ ਸਦਾਈਐ

0: ਭਲਵਾਨੀ।
1: ਸਲੋਕ ਮਹਲਾ ਪਹਿਲਾ। ਮੁਸਲਮਾਨਾ ਸਿਫਤ ਸਰੀਅਤ ਪਣਪਣ ਕਰੇ ਵਿਚਾਰ, ਬੰਦੇ ਸੇ ਜੇ ਪਵਹਿ ਵਿੱਚ ਬੰਦੀ ਵੇਖਣ ਕੋ ਦੀਦਾਰ, ਹਿੰਦੂ ਸਾਲਾ ਹੀ ਸਾਲਾ ਹਨ ਦਰਸ਼ਨ ਉਪਾਰ, ਤੀਰਥ ਨਾਵੇ ਹੈ ਅਰਚਾ ਪੂਜਾ ਗਰਵਾਸ ਬਹਿਕਾਰ, ਜੋਗੀ ਸੁਨ ਧਿਆਵਨ ਜਿਤੇ ਅਲਖ ਨਾਮ ਕਰਤਾਰ, ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾਇਆਕਾਰ।

0: ਇੱਕ ਹੁੰਦਾ ਖਾਏ ਚਲੇ ਹੈ ਐਥਾਉ ਤਿਨਾ ਫਹਿਕਾਏ ਕਾਰ ਜਲ ਥਲ ਜੀਆਂ ਪੁਰੀਆਂ ਲੋਆਂ ਕਾਰ ਆਇਆ ਕਾਰ ਓਏ ਜੇ ਆਖੇ ਸੋ ਤੂੰ ਹੈ ਜਾਣੇ ਤਿਨਾ ਬਤੇਰੀ ਸਾਰ ਨਾਨਕ ਭਗਤਾਂ ਪੁਖ ਸਲਾਨ ਸਚਨਾਮ ਅਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਸ਼ਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ ਘਰ ਪਾਂਡੇ ਤਾਂ ਕੀ ਆ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬਾਪੂੜੀ ਝੜ ਝੜ ਪਵੇਂ ਗਿਆਰ ਨਾਨਕ ਦਿਨ ਕਰਤੇ ਕਾਣ ਕੀ ਆ ਸੋ ਜਾਣੇ ਕਰਤਾਰ ਪੌੜ ਬਿਨ ਸਤਿਗੁਰ ਕਿਨੇ ਨਾ ਪਾਏ ਬਿਨ ਸਤਿਗੁਰ ਕਿਨੇ ਨਾ ਪਾਏ ਸਤਿਗੁਰ ਵਿੱਚ ਆਪ ਰੱਖੇ ਕਰ ਪ੍ਰਗਟ ਆਖ ਸੁਣਾ ਸਤਿਗੁਰ ਵੇਲੇ ਸਦਾ ਮੁਖ ਹੈ ਜਿਨ ਵਿੱਚੋਂ ਮੂੰਹ ਚੁਕਾਇਆ ਤੁਮੇ ਵਿਚਾਰੇ।

0: ਹੋਮ ਚ ਦਿੱਤਾ ਹੋਮ ਚ ਲਾਇਆ ਹੋਮ ਚ ਖੱਟਿਆ ਹੋਮ ਚ ਗਾਇਆ ਹੋਮ ਚ ਸਚਿਆਰ ਕੂੜਿਆਰ ਹੋਮ ਚ ਪਾਪੁਨ ਵਿਚਾਰ ਹੋਮ ਚ ਨਰਕ ਸੁਰਗਵਤਾਰ ਹੋਮ ਚ ਹੱਸੈ ਹੋਮ ਚ ਰੋਵੈ ਹੋਮ ਚ ਭਰੀਐ ਹੋਮ ਚ ਧੋਵੈ ਹੋਮ ਚ ਜਾਤੀ ਜਿਨਸੀ ਖੋਵੈ ਹੋਮ ਚ ਮੂਰਖ ਹੋਮ ਚ ਸਿਆਣਾ ਮੋਖ ਮੁਕਤ ਕੀ ਸਾ ਨਾ ਜਾਣ ਹਾਂ ਵਿੱਚ ਮਾਇਆ ਹਾਂ ਵਿੱਚ ਸਾਇਆ ਹਾਂ ਮੈਂ ਕਰ ਕਰ ਜੰਤੂ ਪਾਇਆ ਹਾਂ ਮੈਂ ਬੁਝੈ ਤਾਂ ਦਰ ਸੁਝੈ ਗਿਆਨ ਮਿਹੂਣਾ ਕਥ ਕਥ ਲੂਜੈ ਨਾਨਕ ਹੁਕਮੀ ਲਿਖੀਐ ਲੇਖ ਜਿਹਾ ਵੇਖੇ ਤਿਹਾ ਵੇਖ ਮਹੱਲਾ ਦੂਜਾ
1: ਹਉਮੈ ਇਹਾ ਜਾਤ ਹੈ ਹਉਮੈ ਕਰਮ ਕਮਾਹੇ

ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸਤਿਕਮਾ ਹੈ, ਨਾਨਕ ਸੁਣ ਜਨੋ ਇਤ ਸੰਜਮ ਦੁਖ ਜਾਏ ਪੌੜ ਸੇਵ ਕੀਤੀ ਸੰਤੋਖ ਤਿਨ ਸੱਚੋ ਸੱਚ ਧਿਆਇਓ ਨੀ ਮੰਦ ਪੈਰਾਂ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਓ ਨੀ ਦੁਨੀਆਂ ਤੁਹਾਡੇ ਬੰਦਾ ਅੰਨ ਪਾਣੀ ਥੋੜਾ ਖਾਇਆ ਤੂੰ।

ਸੇਵ ਕੀਤੀ ਸੰਤੋਖੀ ਜਿਨੀ ਸੱਚ ਸੱਚ ਧਿਆਇਆ ਉਨੀ ਮੰਦੇ ਪੈਰ ਨਾ ਰੱਖਿਓ ਕਰ ਸੁਪਰੇ ਧਰਮ ਕਮਾਇਆ ਉਨੀ ਦੁਨੀਆਂ ਤੁਹਾਡੇ ਬੰਦਨਾਂ ਨੇ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ੀ ਅਗਲਾ ਨਿਤ ਦੇ ਵਹਿ ਚੜਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ ਗੁਰ ਅੰਮ

ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਗਾਂ ਖੇਤਹਾਂ ਦੀਪਾਲੂਆਂ ਮੰਡਲਾਂ ਖੰਡਾਂ ਵਰ ਭੰਡ ਹਾਂ ਅੰਡਜ ਜੇਰਜ ਉਤਪੁਰਾ ਖਾਣੀ ਸੇ ਤਿਰਾ ਸੋਮਤ ਜਾਣੇ ਨਾਨਕਾ ਸਰਾਂ ਮੇਰਾ ਜੰਤ ਹਾਂ ਨਾਨਕ ਜੰਤੂ ਪਾਇ ਕੈ ਸੰਭਾਲੇ ਸਭਨਾ ਜਿਨ ਕਰਤੈ ਕਰਨਾ ਕੀਆ ਚਿੰਤਾ ਬੇਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੋ ਹਾਰੀ ਸਵਸਤ।

ਸਤ ਵਰਤਾਇਆ ਜੀਸੂ ਦੇ ਤਿਸ ਮਿਲੇ ਸਤ ਤਾਂ ਤਿੰਨੀ ਸਚ ਕਮਾਇਆ ਸਤ ਮਿਲੇ ਸਚ ਪਾਇਆ ਇਨ ਕਹਿ ਹਿਰਦੈ ਸਚ ਵਸਾਇਆ ਮੁਖ ਸਚ ਨਾ ਜਾਣੀ ਮਨ ਮੁਖੀ ਜਨਮ ਗਵਾਇਆ।

साहब एक तू जिन सच सच बताया जिस तू देह तिस में।

0: ਪਾਠ ਲਿਖਾਸੇ।
1: ਸਲੋਕ ਮਹੱਲਾ ਪਹਿਲਾ।
2: ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ,
3: ਪੜ ਪੜ ਬੀੜੀ ਪਾਈ ਹੈ, ਪੜ ਪੜ ਗੱਡੀਆਂ ਖਾਤ,
4: ਪੜੀਆਂ ਹੈ ਜਿੱਤੇ ਬਰਸ ਬਰਸ, ਪੜੀਆਂ ਹੈ ਜਿੱਤੇ ਮਾਸ,
5: ਪੜੀਆਂ ਜਿੱਤੀ ਆੜ ਜਾ, ਪੜੀਆਂ ਜਿੱਤੇ ਸਾਸ,
6: ਨਾਨਕ ਲਿਖੇ ਇੱਕ ਗੱਲ ਰਹੋ ਮੈਂ ਚਖਣਾ ਚਾਖ ਮਹਲਾ ਪਹਿਲਾ।
0: ਲਿਖ ਲਿਖ ਪੜਿਆ ਤੇਤਾ ਕੜਿਆ, ਬਹੁ ਤੀਰਥ ਪਾਇਆ ਤੇਤੋਂ ਲਵਿਆ,
7: ਬਹੁ ਭੇਖੀਆਂ ਦੇਹੀ ਦੁਖਦੀਆਂ, ਸੌ ਵਹਿ ਜੀਆ ਆਪਣਾ ਕੀਆ,
0: ਅੰਨ ਨ ਖਾਇਆ ਸਾਧ ਗੁਆਇਆ, ਬਹੁ ਦੁੱਖ ਪਾਇਆ ਦੂਜਾ ਪਾਇਆ,
8: ਬਸਤਰ ਨਾ ਪਹਿਰੇ ਅਹਿਨਸ ਕਰੇ, ਮੋਹਨ ਵਿਗੁੱਤਾ ਕਿਉਂ ਜਾਗੇ ਗੁਰਬਿਨ ਸੁੱਤਾ,
0: ਅਗੋਂ ਪੇਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਸ਼ਾਈ ਪਾਈ, ਮੂਰਖਾਂ ਦੇ ਪਤ ਗਵਾਈ, ਵਿਣ ਨਾਵੇਂ ਕਿਸ਼ਠਾਏ ਨਾ ਪਾਈ, ਰਹਿ ਬਾਣੀ ਮਣੀ ਮਸਾਣੀ, ਅੰਧ ਨਾ ਜਾਣੈ ਫਿਰ ਪਛਤਾਣੀ,
8: ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ,
0: ਨਾਨਕ ਨਜ਼ਰ ਕਰੇ ਸੋ ਪਾਏ,
8: ਆਸ ਅੰਦੇਸੇ ਤੇ ਨਹਿ ਕੇਵਲ,
0: ਹਮ ਮੈਂ ਸ਼ਬਦ ਜਲਾਏ,
8: ਔੜੀ ਭਗਤ ਤੇਰੇ ਮਨ ਪਾਵਦੇ,
0: ਦਰ ਸੋਹਾ ਕੀਰਤ ਗਾਉਂਦੇ ਨਾਲ ਕਰਮ ਬਾਹਰੇ,
8: ਦਰ ਠੋ ਨਾ ਲਹਿਰੀ ਧਾਮ ਦੇ ਕਮੂਲਾ ਬੁਝਣੇ ਆਪਣਾ,
0: ਅਣ ਹੁੰਦਾ ਆਪ ਗਣਾਏ ਦੇ ਹੋਂ ਟਾਟੀ ਖਾਨੀ ਜਾ।

0: ਤੇਰੇ ਮਨ ਭਾਵਦੇ ਦਰਸੋਹਣ ਕੀਰਤ ਗਾਵਦੇ ਨਾਨਕ ਕਰਮਾ ਬਾਹਰ ਦਾ ਢੋ ਨ ਲੈਣੀ ਧਾਵਦੇ ਇੱਕ ਮੂਲ ਨ ਬੁੱਝਣ ਆਪਣਾ ਨ ਹੋਤਾ ਬਗਣਾਏ ਦੇ ਹੋ ਢਾਡੀ ਕਣੀ ਚ ਜਾਤ ਹੋਰ ਤੁਮ ਜਸ ਦਾਏ ਦੇ ਤਿੰਨ ਮੰਗਾ ਜਤ ਜਤ ਆਏ ਦੇ
1: ਸੱਚ ਸਾਹ।

0: ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾਂ ਸੁਖਤਾਮ ਨਾ ਹੋਈ ਤੂੰ ਕਿਰਤਾ ਕਰਮ ਨਾਹੀ ਜਾਹ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾਤ ਮੈਂ ਜੋ ਜੋਤ ਮੈਂ ਜਾਤਾ ਅਕਲ ਕਲਾ ਭਰਪੂ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਾਇਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਸ ਕਰਨਾ ਸੋ ਕਰ ਰਿਹਾ ਮਹੱਲਾ ਦੂਜਾ
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਤਾ ਕਿਰਤ ਹੈ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਭਿਓ ਨਾਨਕ ਤਾਕਾ ਦਾਸ ਹੈ।

ਗੁਰ ਬਿਨ ਗਿਆਨ ਨਾ ਹੋਏ, ਪੌੜੀ ਪੜਿਆ ਹੋਵੇ ਗੁਣੇਗਾ, ਤਾਇਓ ਮੀ ਸਾਧਨਾ ਮਾਰੀਏ ਜੇ ਕਲ ਕਰਨਾ, ਏਵੇਂ ਹੋ ਨਾ ਪੁਚਾਰੀਏ ਅਸੀਂ ਕਲ।

0: Soke Marie, Soke Marie.
1: ਪੂਰੀ ਪੜਿਆ ਹੋਵੇ ਗੁਨਹਗਾਰ ਤੋਂ ਵੀ ਸਾਧ ਨਾ ਮਾਰੀਏ, ਜਿਹਾ ਕਲ ਘਾਲ ਨਾ ਤਵੇ ਹੁਣ ਉਪਚਾਰੀਏ, ਐਸੀ ਕਲਾ ਨਾ ਖੇਡੀਏ ਜਿੱਤ ਦਰ ਗਿਆ ਹਾਰੀਏ।

कोई आण मिलावे मेरा प्रिय।

तिलक सुंदर दशरथ कर, मन बंछा जाकी शरणं, सत गुर गुर सेव अलख।

मान बाच क्रम सेविया सच्चा श्री गुरु साहेब सब ऊपर मान बाच क्रम।

ਪ੍ਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ ਪਿਆ ਜਸ ਜਨ ਕੇ ਇੱਕ ਪੜੇ ਸੁਣੇ ਗਾਵੇ ਪ੍ਰਭਾਤੇ ਕਰੇ ਇਸ਼ਨਾਨ ਇਸ਼ਨਾਨ ਕਰੇ ਪ੍ਰਭਾਤ ਸ਼ੁਧ ਮਨ ਗੁਰ ਪੂਜਾ ਬਿਰਸੈਤ ਕਰੂੰ ਕੰਚਨ ਤਨ ਹੋਏ ਪਰਸ ਪਾਰਸ ਕੋ ਜੋਤ ਸਰੂਪੀ ਧਿਆਨ ਤਰੰਗ ਜਗ ਜੀਵਨ ਜਗਨਨਾਥ ਜਲ ਥਲ ਮੇ ਰਿਹਾ ਪੂਰ ਬੋਬਿਦ ਬਰਨੰ ਸਤਿਗੁਰ ਗੁਰ ਸੇਵ ਅਲਖ ਗਤ ਜਾਕੀ ਸ੍ਰੀ ਰਾਮਦਾਸ ਤਾਰਨ ਤਰਨੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਕਵਲ ਨੈਣ ਮਦਰ ਵੈਨ ਕੋਟ ਸੈਣ ਸੰਗ ਸੋਭ ਕਹਿਤ ਮਾਂ ਜਸੋਦ ਜਿਸੇ ਦਹੀਂ ਪਾਤ ਖਾਏ ਜੀਓ ਦੇਖ ਰੂਪ ਅਤਨੂਪ ਮੋਹ ਮਹਾ ਮਗ ਭਈ ਕਿਣਕਣੀ ਸ਼ਬਦ ਚਣਤਕਾਰ ਖੇਲ ਪਾਏ ਜੀਓ ਕਾਲ ਕਲਮ ਹੁਕਮ ਹਾਥ ਕਹੂ ਕੌਣ ਮੇਟ ਸਕੈ ਈਸ ਬੰਬ ਗਿਆਨ ਧਿਆਨ ਤਰਤ ਹੀ ਚਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ

0: ਸੁਥਰ ਚਿੱਤ ਭਗਤ ਹਿੱਤ ਭੇਖ ਤਰਿਓ ਹਰਨਾ ਕਸ਼ਰਿਓ ਨਖ ਬਿਲਾ ਜਿਓ ਸੰਖ ਚਕਰ ਗਦਾ ਪਦਮ ਆਪ ਆਪ ਕੀਓ ਸ਼ਦਮ ਅਪਰੰਪਰ ਪਾ ਬ੍ਰਹਮ ਲਖੇ ਕੌਣ ਤਾਹੇ ਜਿਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜਿਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜਿਓ
1: ਪੀਤ ਬਸਾਨ ਕੁੰਦ ਦਸਾਨ ਪ੍ਰਿਆ ਸਹਿਤ ਕੰਠ ਮਾਲ ਮੁਕਟ ਸੀਸ ਮੋਰ ਪੰਖ ਚਾਹੇ ਜਿਓ ਬੇਵਜ਼ੀਰ ਵੱਡੇ ਤੀਰ ਧਰਮ ਅਲਖ ਗਮ ਖੇਲ ਕੀਆ ਆਪਣੇ ਉਚਾਹੇ ਜਿਓ ਅਕਥ ਕਥਾ ਕਥੀ ਨਾ ਜਾਏ ਤੀਂ ਲੋਕ ਰਿਹਾ ਸਮਾਏ ਸੁਧ ਹੈ ਸਿੱਧ ਰੂਪ ਧਰਿਓ ਸਾਹਨ ਕੈ ਸਾਹਾ ਜਿਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜਿਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜਿਓ
2: ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਬਲਹਿ ਚਲਨ ਸਬਲ ਮਲਨ ਭਗਤ ਫਲਨ ਕਾਨਪੁਰ ਨੇਹ ਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਓ ਰਾਮ ਰਵਨ ਦੁਰਤ ਦਵਨ ਸਕਲ ਭਵਨ ਕੁਸਲ ਕਰਨ ਸਰਬ ਭੂਤ ਆਪ ਹੀ ਦੇਵਾਦ ਦੇਵ ਸਹਸ ਮੁਖ ਫਨਿੰਦ ਜੀਓ ਜਰਮ ਕਰਮ ਮਛ ਕਛ ਹੋ ਬ੍ਰਹਾ ਜਮਨਾ ਕੈ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ ਨਾਮ ਸਾਰ ਹੀਏ ਧਾਰ ਤਜ ਵਿਕਾਰ ਮਨ ਗਿਆਨ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ
3: ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਓ ਗੁਰ ਕਹਿਆ ਮਾਨ ਨਿਜ ਨਿਦਾਨ ਸਚ ਜਾਣ ਮੰਤਰ ਇਹ ਨਿਸ ਬਾਸੁਰ ਹੋਏ ਕਲਿਆਣ ਲਹਿ

ਰਿਆ ਸਨੇਹੋ ਚਿਤ ਬਿਲਾਸ ਜਗਤ ਇਹੋ ਚਰਨ ਕਮਲ ਸਦਾ ਸੇਹੋ ਦ੍ਰਿੜਤਾ ਕਰ ਮਤ ਜੀਓ ਨਾਮ ਸਾਰ ਹੀਏ ਤਰ ਤਜ ਬਿਕਾਰ ਮਨ ਗਯੰਦ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ।

प्रभु देख गया दुख पुख गई, दुख पुख गई, दुख पुख गई।

ਰੰਜਨ ਦੀ ਐਣੀ ਨੇਤਰੀ ਜਗਤ ਨਿਹਾਲਿਆ, ਖਸਮ ਛੋੜ ਦੂਜਾ ਲੱਗੜ ਸਿਵਨ ਜਾਰਿਆ, ਸਤਿਗੁਰੂ ਹਰ ਕੋਈ ਖਬਰ ਲੱਗਣਾ ਵਿਚਾਰਿਆ, ਕਰ ਕਿਰਪਾ ਪਾਰੇ ਉਤਾਰਿਆ, ਕਰ ਕਿਰਪਾ।

0: ਸਲੋਕ ਮਹੱਲਾ ਪਹਿਲਾ। ਸਿਮਲ ਰੁਕਸ ਰਾਇ ਰਾ ਅਤ ਦੀਰਗਤ ਮੁੱਚ ਓਏ ਜਿਆ ਵਹਿ ਅਸਕਰ ਜਨ ਰਸ ਕਿਤ ਫਲ ਫਿੱਕੇ ਫੁੱਲ ਬਕ ਬਕੇ ਕਮ ਨਾ ਵਹਿ ਪਤ ਮਿੱਠ ਤਰੀ ਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਧਰ ਤਾਰਾ ਜੂ ਤੋਲੀਏ ਨਿਵੇ ਸਗੋਰਾ ਹੋਏ ਅਪਰਾਧੀ ਦੁਣਾ ਨਿਵੇ ਜੋ ਹੰਤਾ ਮਿਰਗਾ ਹੈ ਸੀਸ ਨਿਵਾਇਆ ਕਿਆ ਥੀ ਹੈ ਜਾਰੀ ਦਾ ਕੁਸੁਦੇ ਦਾ ਹੈ ਮਹੱਲਾ ਪਹਿਲਾ।
1: ਪਰ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਭ ਅਗਲ ਸਮਾਦੰ ਮੁਖ ਝੂਠ ਵਿਭੋਖਣ ਸਾਰੰ ਤੈ ਪਾਲ ਤਿਹਾਲ ਵਿਚਾਰ ਕਲਮਾਲਾ ਤਿਲਕ ਲਾਟੰ ਦੋਇ ਤੋਤੀ ਬਸ ਕਪਾਟੰ ਜੇ ਜਾਨਸ ਬਰਮੰ ਕਰਮੰ ਸਭੋ ਕਟ ਨੇਚੋਂ ਕਰਮੰ ਪਹੁ ਨਾਨਕ ਨੇਚੋਂ ਤਿਆਵੈ ਬਿਨ ਸਤਿਗੁਰ ਵਾਟ ਨ

ਬੰਦਾ ਚੰਗਾ ਆਪਣਾ ਸਹੀ ਕੀਤਾ ਪਾਵਣਾ, ਹੁਕਮ ਕੇ ਮਨ ਭਾਵ ਤੇਰਾ ਭਿੜਾ ਕੇ ਜਾਵਣਾ, ਨੰਗਾ ਤੋਂ ਜਗ ਚਾਲਿਆ ਤਾਂ ਦਿਸਾ ਖਰਾ ਡਰਾਵਣਾ, ਕਰਿਓ ਪਛੋਤਾਵਣਾ।

0: ਸੰਤੋਖ ਸੂਤ ਜਦ ਗੰਢੀ ਸਤ ਵੱਟ ਇਹੋ ਜਨੇ ਉਦੀ ਕਾਹੇ ਤਾਂ ਪਾਂਡੇ ਘੱਤ ਨਾ ਟੁੱਟੈ ਨਾ ਮਨ ਲੱਗੇ ਨਾ ਹਜਲ ਨਾ ਜਾਏ ਧਨ ਸੁਮਨ ਸਨਾਲ ਕਾ ਜੋ ਗਲ ਚਲੇ ਪਾਏ ਚੌਕੜ ਮਲਣਾਇਆ ਬਹਿ ਚੌਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥਿਆ ਉਹ ਮੂਹਾ ਛੱਡ ਪਿਆ ਧੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠੱਗੀਆਂ ਪੈਨਾਮੀਆਂ ਰਾਤ ਦਿਨ ਸਿਨਾਲ ਤਗ ਕਬਾਹੋਂ ਕੱਤੀਆਂ ਬਾਮਣ ਉੱਤੇ ਆਏ ਕੋਹੇ ਬਕਰਾਂ ਨੇ ਖਾਇਆ ਸਭ ਕੋ ਅੱਖੈ ਪਾਏ ਹੋਏ ਪੁਰਾਣਾ ਸੁੱਟੀਆਂ ਭੀ ਫਿਰ ਪਾਈਏ ਹੋਰ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ
0: ਮਾਏ ਮਨੈ ਪਾ ਤੂੰ ਪਜੈ ਸਾਲਾ ਹੀ ਸੱਚ ਸੋਤ ਦਰਗੇ ਅੰਦਰ ਪਾਈਐ ਤਗਨਾ ਟੁੱਟ ਸੂਤ ਮਹੱਲਾ ਪਹਿਲਾ
1: ਤਗਨਾ ਇੰਦਰੀ ਤਗਨਾ ਨਾਰੀ ਭਲਕੇ ਥੁੱਕ ਪਵਨਿਤ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜੇਵਾ ਤਗਨਾ ਅੱਖੀ ਵੇ ਤਗਾ ਪੇ ਵੱਤੇ ਵੜ ਧਾਗੇ ਵਾਲਾ ਕੱਤੈ ਲੈ ਭਾੜ ਕਰੇ ਵੀ ਆਹੋ ਕਟਕਾ ਗਲ ਦੱਸੇ ਰਾਹੋ ਸੁਣ ਵੇਖੋ ਲੋਕਾ ਇਹੋ ਵਿਡਾਰ ਮਨ ਅੰਧਾ ਨਾ ਹੋ ਸਜਾਨ ਪੜ ਸਾਹਿਬ ਦਇਆ ਕਿਰਪਾ ਕਰੇ ਤਾਂ ਸਾਹਿ ਕਰ ਕਰਾਇ ਸੀ ਸੋ ਸੇ ਹੋ ਸੇਵਾ ਕਰੇ ਜਿਸ ਨੂੰ ਹੁਕਮ ਮਨਾਇ ਸੀ ਹੁਕਮ ਨਾ ਹੋਵੇ ਪਰਵਾਹ ਤਾਂ ਖਸਮੈ ਕਾ ਮਹਿਲ ਪਾਇ ਸੀ ਖਸਮੈ ਪਾਵੇ ਸੋ ਕਰੇ ਮਨ ਹੁਚ ਨਿਆ ਸੋ ਫਲ ਪਾਇ ਸੀ ਤਾਂ

0: ਸੇਵਕ ਸੇਵਾ ਕਰੀ ਜਿਸਨੂੰ ਹੁਕਮ ਬਣਾਏ ਸੀ। ਹੁਕਮ ਮੰਨਿਆ ਹੋਵੇ ਪ੍ਰਮਾਣ ਤਾਂ ਖਸਮੈ ਕਾ ਮਹਿਲ ਪਾਏ ਸੀ। ਖਸਮੈ ਭਾਵੇ ਸੋ ਕਰੇ ਮਨੋ ਚਿੰਦਿਆ ਸੋ ਕਰ ਪਾਏ ਸੀ। ਤਾਂ ਦਰਗਹਿ ਪੈਂਦੇ ਜਾਏ ਸੀ, ਤਾਂ ਦਰਗਹਿ ਪੈਂਦੇ ਜਾਏ ਸੀ।
1: ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਰਮ ਦੀਆਂ ਵਧਾਏ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਸਬਦੋ ਤਾਂ ਗਾਵੋ ਹਰੀ ਕੇ ਰਾਮ ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ,

ਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵੇਟੋ ਸਿੱਧੀਆਂ ਵਡਿਆਈਆਂ ਕਹਿ ਨਾਥ ਸੁਣੋ ਸੰਤੋ ਸਭ ਤਰੋ ਪਿਆਰ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰਿਆ ਪੰਚ ਦੂਤ ਦਵਸ ਕੀਤੇ ਕਾਲ ਕੰਠਕ ਮਾਰਿਆ ਤੁਰ ਕਰਮ ਪਾਇਆ ਤੂੰ ਦਿਨ ਪੋਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤਰਸ ਕੋ ਤਿਤ ਕਰ ਅਨਹਦ ਵਾਜੇ ਅਨੰਦ ਸੁਣੋ ਵੰਡ ਭਾਗੀ।

ਸੁਣਦੇ ਪੁਨੀਤ ਕਹਦੇ ਭਗਤ ਸਤਿਗੁਰ ਰਹੇ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਦੇ ਪੁਨੀਤ ਕਹਦੇ ਭਗਤ ਸਤਿਗੁਰ ਰਹੇ।

ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤ ਬੰਦ ਬੰਦ ਕਟਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ ਨਾਲ ਨਿਭਾਹੀ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ ਵਾਹਿਗੁਰੂ, ਬੋਲੋ ਜੇ ਪ੍ਰਥਮੇ ਸਰਬੱਤ ਖਾਲਸਾ।

ਬੋਲਾਂ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖਾਂ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਆ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲ੍ਹੇ

ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਧੰਨ ਧੰਨ ਸ਼੍ਰੀ

0: 나는 사적 한단 시리 하름 만드르 사헤브 지비케 딴나 사드그루 시리 그루 그란타 사헤브 지요 마하라즈 आपजी दे हाजूरां शबद चौंकी आनंद साहिब जी की अरदास कुल चुक मुआफ करनी सच्चे पातशाह जीओं जिन्ना जिन्ना गुरमुखां प्रेमियां वल्लों कड़ाहा प्रसाद ਭੇਟਾ ਕੀਤਾ ਗਿਆ ਹੈ ਤਿਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਨਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਾਜੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚਿੱਤ ਆਵੇ ਸਿੱਖ ਪੜਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਕੋਈ ਗਾਵੇ ਰਾਗੀ ਨਾ ਦੀਵੇ ਦੀ ਵਪਾਤ ਕਰਨੀ ਹਰ ਹਰ ਪਿਜ ਰਾਮ ਰਾਜ ਜਿਨ੍ਹਾਂ ਅੰਤਰ

ਅੰਦਰ ਦਾ ਵੇਖ ਨਜ਼ਰੀ ਹੇਠ ਚਲਾਏ ਦਾ ਆਪੇ ਦੇ ਵਡਿਆਈ ਆਪੇ ਹੀ ਕਰਮ ਕਰਾਏ ਦਾ ਵਡਹੋ ਵੱਡਾ ਵੜਨੇ ਦਨੀ ਸਿਰਾ ਸਿਰ ਧੰਦਾ ਲਾਏ ਦਾ ਨਦਰ ਪੱਠੀ ਜੇਕਰ ਸੁਤਾਣਾ ਘਾਹ ਕਰਾਏ ਦਾ ਡਰ ਮੰਗਣ ਭੇਖ ਨਾ ਪਾਏ ਦਾ।

0: ਸਲੋਕ ਮਹੱਲਾ ਪਹਿਲਾ। ਜੇ ਮੁਹਾਕਾ ਕਰਮ ਹੈ ਕਰਮ ਹੈ ਪਿਤਰੀ ਦੇ, ਅਗੇ ਵਸਿਆਣੀ ਹੈ ਪਿਤਰੀ ਚੋਰ ਕਰੇ, ਵੱਡੀ ਹੱਥ ਦਲਾਲ ਕੇ ਮੁਸਵੀ ਕਰੇ, ਨਾਨਕ ਅਗੇ ਸੋ ਮਿਲੇ, ਜੇ ਖੱਟੇ ਘਾਲੇ ਦੇ ਮਹੱਲਾ ਪਹਿਲਾ।
1: ਜਿਉਂ ਜੋ ਰੁਸ ਨਾਉਣੀ ਆਵੇ ਵਾਰੋ ਵਾਰ, ਝੂਠੇ ਝੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ, ਸੁੱਚੇ ਨਾ ਆਖੀਐ ਬਹਿਣ ਜੇ ਪਿੰਡਾ ਥੋਏ, ਸੁੱਚੇ ਸਹੀ ਨਾਨਕਾ। ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾੜੇ ਪਾਉਣ, ਹਰ ਰੰਗੀ ਹਰਮ ਸਵਾਇਆ ਕੋਠੇ ਮੰਡ ਵਾਲੀਆਂ, ਲਾਏ ਬੈਠੇ ਕਰਪਾ ਸਾਰਿਆ।

ਤੁਰੇ ਪਲਾਣੇ ਪੌਣ ਵੇਖ ਹਰ ਰੰਗੀ ਧਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਾਸਾਰਿਆ ਚੀਜ਼ ਕਰਨ ਮਨ ਭਾਗ ਦੇ ਹਰ ਬੁੱਝ ਨਾਹੀਂ ਹਾਰਿਆ ਹਰ ਗੁਰਮਾਇਸ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ।

ਸਲੋਕ ਮਹਲਾ ਪਹਿਲਾ। ਜੇ ਕਰ ਸੁਤਕ ਮੰਨਿਆ ਸਭ ਤੇ ਸੁਤਕ ਹੋਏ, ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ। ਜੇ ਤੇ ਦਾਣੇ ਅਨਕੇ ਦੀਆਂ ਬਾਜ ਨਾ ਕੋਏ, ਪਹਿਲਾ

0: ਚਾਰੋ ਤਾਰੇ ਧੋਏ ਮਹਲਾ ਪਹਿਲਾ।
1: ਮਨ ਕਾ ਸੁਤਕ ਲੋਭ ਹੈ ਜਿਹਵਾ ਸੁਤ ਕੂੜ, ਅਖੀ ਸੁਤਕ ਵੇਖਣਾ ਪਰ ਤੈ ਪਰ ਧਨ ਰੂਪ, ਕੰਨੀ ਸੁਤ ਕੰਨ ਪੈ ਲਾਇਤ ਵਾਰੀ ਖਾਏ, ਨਾਨਕ ਹੰਸਾ ਆਦਮੀ ਬੱਧੇ ਚੰਪੁਰ ਜਾਏ ਮਹਲਾ ਪਹਿਲਾ। ਸਭ ਸੁਤ ਪਰਮ ਹੈ ਦੂਜੇ ਲੱਗੇ ਜਾਏ, ਜੰਮਣ ਮਰਨਾ ਹੁਕਮ ਹੈ।

ਪੌੜੀ ਸਤਿਗੁਰ ਵੱਡਾ ਖਰਚ ਲਾਹੀਆ ਇਸ ਵਿੱਚ ਵੱਡੀਆਂ ਵਡਿਆਈਆਂ ਸਬਿਲਤਾਂ ਜਾ ਤਿਸ ਪਹਾੜਾਂ ਤਾਂ ਮਨ ਵਸਾਈਆਂ ਕਰ ਕਮਸ ਕਦ ਧਰ ਵਿੱਚੋਂ

नित किशोर खाए कनेरी। जननक हर पुन बीजा फिर तोड़ना आवे हर केरी।

ਆਪਣਾ ਸਲੋਕ ਕੁਹੱਥੀ ਜੈ ਸਟਿਆ ਕਿਸ ਇਹੋ ਲੱਗਾ ਦੋਖ ਅੰਨ ਦੇਵਤਾ ਪਾਣੀ ਦੇਵਤਾ ਬੈ ਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਪ ਪਵਿੱਤ ਪਾਪੀ ਸਿਉਂ ਤਨ ਕੱਢਿਆ ਥੁੱਕਾਂ ਪਈਆਂ ਤਿੱਤ ਜਿਤ ਮੁਖ ਨਾਮ ਨਾ ਉਚਰੈ ਹੈ ਬਿਰਲਾਵੈ ਰਸ ਖਾਹੈ ਨਾਨਕੇ ਮੈਂ ਜਾਣੀ ਐ ਤਿਤ ਮੁਖ ਥੁੱਕਾਂ ਪਾਹੇ ਮਹਲਾ ਪਹਿਲਾ ਭੰਡ ਜੰਮੀਏ ਭੰਡ ਨਿਮੀਏ ਭੰਡ ਮੰਗਣ ਵਿਆਹ ਹੋ ਭੰਡ ਹੋ ਹੋਵੇ ਦੋਸਤੀ ਭੰਡ ਹੋ ਚੱਲੈ ਰਾਹੋ ਭੰਡ ਮੂਆ ਭੰਡ ਪਾਲੀਐ ਭੰਡ ਹੋਵੇ ਬੰਦਾ ਸੋ ਕਿਉਂ ਮੰਦਾ ਆਖੀਐ ਜਿਤ ਜਮੈ ਰਾਜਾ ਭੰਡ ਹੋ ਹੀ ਭੰਡ ਉਪਜੈ ਭੰਡੇ ਬਾਹ ਨ ਕੋਏ ਨਾਨਕ ਭੰਡ।

ਤੇ ਸੱਚੇ ਦਰਬਾਰ ਪੌੜੀ ਸਭ ਕੋ ਅੱਖ ਹੈ ਆਪਣਾ ਇਸ ਨਾਹੀ ਸੋਚੁਨ ਕੱਢੀਐ ਕਿਤਾਬ ਆਪਣਾ ਆਪੇ ਹੀ ਲੇਖਾ ਸਨੇ ਜਰਣ ਨਹੀਂ ਹੈ ਜਗ ਤਾਂ ਕਾਇਤ ਗਾਰ ਬੁਹੰਡੀਐ ਮਤਾ ਕਿਸਨਾ ਰੱਖੀਐ ਪੜ੍ਹੇ ਅੱਖਰ ਇਹੋ ਬੁਝੀਐ ਮੂਰਖ ਨਾਲ ਜੀਐ ਨਾਲ ਜੀਐ ਨਾਲ ਬੁਝੀਐ।

ਨਾਨਕ ਫਿੱਕੇ ਬੋਲੇ ਤਾਂ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ, ਫਿੱਕੇ ਫਿੱਕੀ ਸੋਏ, ਫਿੱਕਾ ਦਰਗਹਿ ਸੱਟੀਏ, ਮੋਥੁੱਕਾ ਫਿੱਕੇ ਪਾਏ।

ਕੌੜੀ ਆਪੇ ਹੀ ਕਰਨਾ ਕਿਉਂ ਗੱਲ ਆਪੇ ਹੀ ਤਾਂ ਧਾਰੀਐ ਦੇਖਿਆ ਕੀਤਾ ਆਪਣਾ ਤਰ ਕੱਚੀ ਪੱਕੀ ਸਾਰੀ ਐ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਐ ਜਿਸਕੇ ਜੀ ਪ੍ਰਾਣ ਹੈ ਤੋ ਸਾਰੀ ਐ।

ਹਾਇ ਨਾ ਕਾਈ ਪਾਏ, ਪੌੜੀ ਜਿੱਤ ਸੇ ਵਿਹਸ ਪਾਈਐ, ਸੋ ਸਾਹਿਬ ਸਦਾ ਸੰਭਾਲੀ ਜਿੱਤ ਕੀਤਾ ਪਾਈਐ ਆਪਣਾ, ਸਾਕਾਰ ਬੁਰੀ ਕਿਉਂ ਕਰੀਏ ਮਦਾ ਭੁਲਾ ਕਿਸੇ, ਤੇ ਲੰਮੀ ਨਦਰ ਨਿਹਾਲੀਏ ਜੋ ਸਾਰੇ ਨਾਲ ਹਾਰੀਐ, ਤੇ ਵਿਹਾ ਪਾਸਾ ਡਰੀਐ, ਕਿਸ਼ ਲਾਹੇ ਉੱਪਰ ਕਾਲੀਏ ਉੱਪਰ ਕਾਲੀਏ ਉੱਪਰ।

0: ਸਸ ਨਾਨਕ ਹੁਕਮ ਨ ਚੱਲੇ ਨਾਲ ਖਸਮ ਚਲੇ ਅਰਦਾ ਨਾਨਕ ਹੁਕਮ ਨ ਚੱਲੇ ਨਾਲ ਖਸਮ ਚਲੇ ਅਰਦਾਸ
1: ਹੋੜੀ ਚਾਕਰ ਲੱਗੇ ਚਾਕਰੀ ਜਿਤ ਲੈ ਖਸਮੈ ਪਾਏ ਹੁਰਮ ਤਿਸ ਨੂੰ ਅਗਲੀ ਉਹ ਜੋ ਭਿਧੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਕਹਿ ਰਹੇ ਤੇ ਅੰਦਰ ਪਾਏ ਜਗ ਵਾਲਾ ਮਨ ਨੂੰ ਪਾਣਾ ਖਾਏ ਜਿਸ ਦਾ ਦਿੱਤਾ ਖਾਬ ਨਾ ਤਿਸ ਕਹੀ ਸਾਬਾਸ ਨਾਨਕ ਹੁਕਮ ਨਾ ਚੱਲੇ ਨਾਲ ਕਸਮ ਚਲੈ
0: ਜਿਨ੍ਹਾਂ ਅੰਤਰ ਗੁਰਮੁਖ ਪ੍ਰੀਤ ਹੈ ਤਿਨਹਾਰ ਰੱਖਣ

ਜੇ ਸੇਤੀ ਖਸਮ ਸਮਾਏ ਪੌੜੀ ਨਾਨਕ ਅੰਤ ਨ ਜਾਪਣ ਹਰ ਤਾਂ ਕੇ ਪਾਰਾ ਵਾ ਆਪਣਾ ਸਾਥ ਮੇਰੇ ਆਪ।

ਸੋਰੀ ਨਾਨਕ ਤਨਾ ਜਾਪਣੀ ਹਰ ਭਾਕੇ ਪਰਵ ਆਪ ਕਰੇ ਸਾਥੀ ਫਿਰ ਆਪ ਕਰੇ ਮਾਰ ਅਗਲੀ ਜੰਜੀਰੀ ਇੱਕ ਤੁਰੀ ਚੜੇ ਬਸਿਆਰ ਆਪ ਕਰੇ ਕਰੇ ਆਪ ਹੋਂ ਕੈਸੇ ਕਰੇ ਪੁਕਾਰ ਨਾਨਕ ਕਰਨਾ ਜਿਨ ਕਿਆ ਫਿਰ ਤਿਸ ਹੋ ਕਰਨੀ ਸਾਰ।

ਆਪੇ ਭਾਂਡੇ ਸਾਜਨ ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈਏ ਇੱਕ ਚੁੱਲ੍ਹੇ ਰਚੜੇ, ਇੱਕ ਨੇ ਹਾਲੀ ਪੈਸੇ।

आपे साजे करे आप जाए फिर रखे आप तिसवी जंतु पाए के देखे थाप थाप।

ਆਪ ਸਭ ਕਿਸ ਆਪੇ ਆਪ ਹੌਲੀ ਵੱਡੇ ਕਿਆ ਵੜੇ ਆਈਆਂ ਕਿਸ ਕਹਿਣਾ ਕਹਿਣ ਨਾ ਜਾਏ ਸੁੱਖ ਤੱਕ ਦਗਦੀ ਤੇ ਜੀ ਆ ਸੰਭਾਏ ਸਾਇਕ ਕਮਾਉਣੀ।

0: ਸਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਹੋਰੀ ਵੱਡੇਕੀਆਂ ਵਡਿਆਈਆਂ ਕਿਛ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀਮ ਤੇ ਜੀ ਅਰਜਿਤ ਸੰਭਾਹੇ ਸਾਈ ਕਾਰਕ ਮਾਮਲੀ ਤੁਰ ਛੋਡੀ ਤਿੰਨੇ ਪਾਏ ਨਾਨਕ ਕੀ ਬਾਹਰੀ ਹੁਰ ਦੂਜੀ ਨਾਹੀ ਜਾਏ ਸੋ ਕਰੇ ਜਿਤ ਸਿਰ ਜਾਏ।

ਨਹਿਤਲ ਚੌਰ ਛੱਤ ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਰੰਗ ਨੇਕ ਨਜ ਆਪਣ ਕਰਤਬਾ ਜੀ ਆਂਦਾ ਜੀ ਉਹ ਸਭ ਜਾਣ ਲਾ ਸਭ ਕੁਛ ਤੇਰਾ ਵਸ ਤੇਰਾ ਕਰਤਲਾ।

0: ਨਾਮ ਸਤ ਹੈ, ਨਾਮ ਸਤ ਹੈ, ਨਾਮ ਸਤ ਹੈ।
1: ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ, ਰੰਗ ਫਰੰਗ ਨਿਕ ਨਾ ਜਪਨ ਕਰਤਬਾ, ਜੀਆਂ

0: ਸਰਬ ਕਲਾ ਭਰਪੂਰ ਦਿਸੈ ਜਤ ਕਥਾ, ਨਾਨਕ ਦਾ ਸੰਦਾਸ ਦਇਆ ਕੈ ਬਿਨਵਤਾ।
1: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੁਇ ਦਾਈ ਦਾ ਖੇਲਾ ਸਗਲ ਜਗਤ, ਚੰਗੀਆਂ ਬੁਰੀਆਂ ਵਾਚੈ ਧਰਮ।

0: ਤੇ ਮੁਖ ਉਜਲੇ ਖੇਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਮਰ ਕੈ ਗੁਰ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੇ ਹੈ ਘਰ ਨੌ ਨਿਧਿ ਆਵੈ ਤਾਏ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤੇ ਆਵੇ। ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰੇ ਆਇਤ ਦੇਗ ਤੇਗ ਫਤਿਹ ਬਿਰਗ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਬੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੀ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨੇਤਾਣਿਆਂ ਦੇ ਤਾਨ, ਨੇਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ, ਸਿੱਖ ਪੜ੍ਹਦੇ ਸੁਣਦੇ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R Roofing and Siding Limited ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: पै नाशन दुर्मत हरन, कल मैं हर को नाम। निश दिन जो नानक भजै, सफल हो है ते काम। पै नाशन दुर्मत हरन, कल मैं हर को नाम। निश दिन जो नानक भजै, सफल हो गए ते काम। वाहिगुरु जी का खालसा, वाहिगुरु जी की फतेह। परम सम्मान योग चबर शतर तख्त दे मालिक, जुगोह जुग अटल साहिब श्री गुरु ग्रंथ साहिब सचे पातशाह महाराज जी दी पावन पवित्र गोद विच बैठ के नौवें सतगुरां दे अमृत बचन आपां लड़ीवार विचार करदे आ रहे हां। अज विचार अधीन शलोक दा पाठ आप जी ने सरवण कीता है। हजूर दा ए वीहवां शलोक है। आओ इस अमृत बचन दी विचार सतगुरां दी बख्शी हुई सूझ अनुसार पै भावनी अदब विच रह के सतगुरु गुरु तेग बहादुर महाराज आप विच वर्त के करा लवो। आप जितने साध संगत इस वक्त घरां विच बैठे हो जा सफर कर दे किते भी सरवण कर रहे हो, मैं आप जी नूं रोज एक बेनती करना गा। इस दा कोई भाव है? ठीक है सी शरीरक तौर ते एक दूजे दे नजदीक नहीं, पर सुरत शब्द और विचार करके असी इस तरातल दी दूरी तो भी मुक्त हो के एक दूजे दे बहुत नजदीक हां। आप संगत असीस बख्शो, क्योंकि फुरना तां करोड़ां ब्रह्मंडा नूं चीर जांदा है। आप असीस बख्शो, आप जी दे सन्मुख इस अमृत बचन नूं विचार सका। प्यार अदब सहित कोई भी रसना विरवी वांझी ना रहे। उचारण करो जी सतनाम श्री वाहे गुरु जी, करो बख्शिश फिर उचारण करो जी सतनाम श्री वाहे गुरु जी। सतगुरु गुरु तेग बहादुर महाराज जी ने अज दे इस शलोक दे अंदर तीन गल्लां सानू समझाईयां ने। पहला है कि पार ब्रह्म परमेश्वर दा जो नाम है ओ इस जगत विच इस कलयुग दे समय विच असल च पैदा खात्मा करदा है, ते दुर्मत जिहड़ी भैड़ी मत है ओदा इह नाश करदा है। हजूर ने फरमाया पै नासन, पै दा अर्थ डर, नाशन दा अर्थ खत्म करना, नाश करना, मुका देना। दुर्मत हरण, दुर्मत दा अर्थ भैड़ी मत, हरण ओनू भी दूर कर देना। डर दा नाश करना, भैड़ी मत नू दूर करना। इस कलयुग दे समय विच कौन कर रहा है? कल मैं हर को नाम। इस कोर कलयुग दे समय विच जा कलेशां भरे इस वक्त विच जे डर नू कोई दूर करेगा ते भैड़ी मत दा खात्मा करेगा ओ केवल पार ब्रह्म परमेश्वर दा नाम ही करेगा। पै नाशन दुर्मत हरन, कल मैं हर को नाम। ते अगे सतगुरु जी एदी साधना दस रहे, इथो तक ते दसया कि पै दा खात्मा दुर्मत दा नाश, पर नाल दसया एदी साधना की होवेगी। सतगुरु ने एते फिर तीसरा बचन कहा है, पहला पै नाशन दुर्मत हरन दो गल्ला, ਤੀਸਰਾ ਕਹਿ ਰਹੇ ਨਿਸ ਦਿਨ ਜੋ ਨਾਨਕ ਭਜੈ। ਨਿਸ ਦਾ ਅਰਥ ਰਾਤ, ਦਿਨ ਦਾ ਅਰਥ ਆਪਾਂ ਸਮਝਦੇ ਹਾਂ ਦਿਨ ਦਾ ਵਕਤ, ਸਵੇਰ ਦਾ ਵੇਲਾ। ਮਹਾਰਾਜ ਕਹਿੰਦੇ ਰਾਤ ਔਰ ਦਿਨ, ਨਿਸ ਦਿਨ ਜੋ ਨਾਨਕ ਭਜੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਦੇ ਆ, ਜਿਹੜਾ ਪ੍ਰਾਣੀ, ਜਿਹੜਾ ਇਨਸਾਨ, ਜਿਹੜਾ ਮਨੁੱਖ ਦਿਨ ਔਰ ਰਾਤ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਭਜੇਗਾ, ਜਪੇਗਾ, ਸਿਮਰੇਗਾ, ਨਿਸ ਦਿਨ ਜੋ ਨਾਨਕ ਭਜੈ, ਤੇ ਕੀ ਹੋਵੇਗਾ, ਸਫਲ ਹੋ ਹੈ ਤੇ ਕਾਮ, ਉਹਦੇ ਜਿਹੜੇ ਕੰਮ ਨੇ, ਉਹਦੇ ਜਿਹੜੇ ਕਾਜ ਨੇ, ਉਹ ਵੀ ਸਫਲ ਹੋਣਗੇ। ਤੇ ਸਭ ਤੋਂ ਵੱਡੀ ਸਫਲਤਾ ਦਾ ਕੰਮ ਹੈ ਭੈ ਦਾ ਖਤਮ ਹੋ ਜਾਣਾ, ਦੁਰਮਤ ਦਾ ਚਲੇ ਜਾਣਾ, ਤੇ ਨਿਰੰਤਰ ਪਰਮਾਤਮਾ ਦਾ ਨਾਮ ਦਿਨ ਰਾਤ ਅੰਦਰ ਚੱਲ ਪੈਣਾ। ਇਹ ਹੈ ਅੱਜ ਦੇ ਸ਼ਲੋਕ ਦੇ ਆਰੰਭਕ ਜਿਹੜੇ ਅਖਰੀ ਅਰਥ ਅਸੀਂ ਰੋਜ਼ ਹਰ ਸ਼ਲੋਕ ਦੇ ਕਰਦੇ ਹਾਂ। ਥੋੜੀਆਂ ਜਿਹੀਆਂ ਬੇਨਤੀਆਂ ਕਿ ਕੱਲ ਵੀ ਆਪ ਨਾਲ ਹਉਮੈ ਦਾ ਸਬਜੈਕਟ ਸਾਂਝਾ ਕੀਤਾ, ਅਸੀਂ ਯਤਨ ਕਰ ਰਹੇ ਹਾਂ ਵੀ ਕੋਈ ਵੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਦਾਇਰੇ ਤੋਂ ਬਾਹਰ ਨਿਕਲ ਕੇ ਦੇ। ਅਸਲ ਚ ਜਿੰਨੀ ਦੇਰ ਤੱਕ ਮੈਂ ਫਿਰ ਸ਼ਬਦ ਰਿਪੀਟ ਕਰਨ ਲੱਗਾ, ਅਸੀਂ ਗੁਰਬਾਣੀ ਦੇ ਇਹਨਾਂ ਗੂੜ ਅਰਥਾਂ ਨੂੰ ਨਹੀਂ ਸਮਝਾਂਗੇ। ਪੜ੍ਹਨਾ ਬੜੀ ਚੰਗੀ ਗੱਲ ਹੈ, ਕੀਰਤਨ ਕਰਨਾ ਉਸ ਤੋਂ ਵੀ ਉੱਤਮ ਕੰਮ ਹੈ, ਵਿਚਾਰ ਕਰਨੀ ਬਹੁਤ ਚੰਗੀ ਬਾਤ ਹੈ, ਪਰ ਇੱਥੇ ਫਿਰ ਬੇਨਤੀ ਕਿ ਵਿਚਾਰ ਖੱਬੇ ਸੱਜੇ ਨਾ ਭਟਕੇ, ਯਤਨ ਕਰੀਏ ਕਿ ਜਿਹੜਾ ਅਸੀਂ ਸ਼ਲੋਕ ਪੜ੍ਹਿਆ ਹੈ ਇਸ ਦਾ ਮਤਲਬ, ਇਹਦਾ ਭਾਵ ਕੀ ਹੈ। ਦੂਸਰੀ ਹਰ ਬੰਦੇ ਦੀ ਰੁਚੀ ਹੈ, ਜਿਸ ਤਰ੍ਹਾਂ ਬੰਦਾ ਕੋਈ ਵਿਚਾਰ ਕਰੇਗਾ। ਯਾਦ ਰੱਖਿਓ, ਕੋਈ ਗੱਲ ਵੀ ਸੰਸਾਰ ਦੀ ਛੇਤੀ ਸੌਖੀ ਨਹੀਂ ਸਮਝੀ ਜਾ ਸਕਦੀ। ਭਾਵੇਂ ਅਸੀਂ ਸ਼ਬਦ ਕਹਿ ਦੇਣਾ ਮਹਾਰਾਜ ਤੇ ਬੜਾ ਸੌਖੀ ਕਿਰਪਾ ਕਰ ਦਿੱਤੀ, ਸੌਖੀ ਬਾਣੀ ਉਚਾਰਨ ਕਰ ਦਿੱਤੀ, ਤੇ ਮੈਂ ਕਈ ਵਾਰੀ ਸੋਚਣਾ ਜਿਹੜੇ ਲਫ਼ਜ਼ ਅਸੀਂ ਰੋਜ਼ ਵਰਤਨੇ ਆ, ਜਦੋਂ ਉਹਨਾਂ ਸ਼ਬਦਾਂ ਦੀ ਡੂੰਘਾਈ ਵਿੱਚ ਜਾਈਏ, ਉਦੋਂ ਸਾਡੀ ਸੌਖ ਨੂੰ ਪਤਾ ਨਹੀਂ ਕੀ ਹੁੰਦਾ, ਆਪਾਂ ਕਿੰਨੇ ਸਮੇਂ ਤੋਂ ਬਾਹਰ ਗੱਲ ਹੋ ਰਹੀ। ਨਹੀਂ, ਉਹ ਜ਼ਰੂਰੀ ਹੈ, ਕਿਉਂਕਿ ਜਿੰਨੀ ਦੇਰ ਤੱਕ ਅਸੀਂ ਸ਼ਬਦ ਵੀ ਡੁੱਬੀ ਨਹੀਂ ਮਾਰਾਂਗੇ, ਡੁੱਬਾਂਗੇ ਨਾ। ਤੇ ਇਹ ਗੱਲ ਭਾਈ ਗੁਰਦਾਸ ਸਾਹਿਬ ਜੀ ਨੇ ਕਹੀ ਕਿ ਸਮੁੰਦਰ ਇੱਕ ਹੈ ਤੇ ਕਿਨਾਰੇ ਤੇ ਜਾਣ ਵਾਲੇ ਕਈ ਨੇ, ਕੋਈ ਟੁੱਬੀਆਂ ਮਾਰ ਕੇ ਆਉਣ ਵਾਲਾ ਹੈ, ਕੋਈ ਨਹਾਉਣ ਵਾਲਾ ਹੈ, ਕੋਈ ਧੁੱਪ ਸੇਕਣ ਵਾਲਾ, ਕੋਈ ਰੇਤ ਤੇ ਖੇਡ ਕੇ ਆਉਣ ਵਾਲਾ, ਕੋਈ ਬੋਟਿੰਗ ਕਰਨ ਵਾਲਾ, ਤੇ ਕਈ ਐਸੇ ਨੇ ਜਿਹੜੇ ਨਾ ਕਿਨਾਰਿਆਂ ਤੇ ਬੈਠਦੇ ਨੇ, ਨਾ ਧੁੱਪ ਸੇਕਦੇ ਨੇ, ਨਾ ਉਹ ਬੋਟਿੰਗ ਕਰਦੇ ਨੇ, ਉਹ ਪਾਣੀ ਵਿੱਚ ਡੁੱਬਦੇ ਨੇ, ਤੇ ਕਿੰਨਾ ਸਮਾਂ ਪਾਣੀ ਵਿੱਚ ਟੁੱਬੀ ਮਾਰ ਕੇ ਉਹ ਕੀਮਤੀ ਮੋਤੀ ਸੱਚਮੁੱਚ ਸਮੁੰਦਰ ਦੀ ਤਹਿ ਤੋਂ ਕੱਢ ਕੇ ਬਾਹਰ ਲੈ ਆਉਂਦੇ। ਹੁਣ ਇੱਕ ਬੰਦਾ ਕਿਨਾਰੇ ਤੇ ਖਲੋਤਾ ਕਿ ਇਹ ਕੀ ਕਰ ਰਿਹਾ, ਇਹ ਡੂੰਘਾ ਡੁੱਬ ਰਿਹਾ ਹੈ। ਸਮੁੰਦਰ ਇੱਕੋ ਹੀ, ਯਾਦ ਰੱਖਿਓ, ਕਿਨਾਰੇ ਤੇ ਖਲੋਣਾ ਕਿ ਬੋਟਿੰਗ ਕਰਨੀ ਹੈ, ਕਿ ਧੁੱਪ ਸੇਕਣੀ ਹੈ, ਕਿ ਉਹਦੇ ਵਿੱਚ ਡੁੱਬ ਕੇ ਆਪਾਂ ਕੁਝ ਪ੍ਰਾਪਤ ਕਰਨ ਦਾ ਯਤਨ ਕਰਨਾ। ਮੈਂ ਅਰਜ਼ ਕਰ ਸਾਂ, ਤੈਸੇ ਗੁਰਬਾਣੀ ਵੀ ਕਹਿ ਸਕਲ ਪਦਾਰਥ ਕਹਿ, ਜੋਈ ਜੋਈ ਖੋਜੈ ਸੋਈ ਸੋਈ ਨੇਪ ਜਾਵੇ। ਜਿਹੜਾ ਵੀ ਇਸ ਗੁਰਬਾਣੀ ਦੀ ਖੋਜ ਕਰੇਗਾ, ਪੜਚੋਲ ਕਰੇਗਾ, ਜਿੰਨਾ ਡੂੰਘਾ ਟੁੱਬੀ ਮਾਰੇਗਾ ਅੰਦਰ ਨੂੰ ਸਕੂਨ ਮਿਲੇਗਾ। ਅੱਜ ਜਿਹੜੀ ਬੇਨਤੀ ਹੈ, ਭੈ ਨਾਸਨ ਦੁਰਮਤ ਹਰਨ, ਮੈਂ ਬੜੇ ਸਰਲ ਸ਼ਬਦ ਵਰਤਾਂਗਾ ਅੱਜ। ਭੈ ਦਾ ਲਫ਼ਜ਼ੀ ਅਰਥ ਹੈ ਡਰ। ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਅਸੀਂ ਡਰ ਸੰਬੰਧੀ ਪੜਾਂਗੇ ਤੇ ਸਾਨੂੰ ਸਤਿਗੁਰੂ ਬਹੁਤ ਸਾਰੀ ਸੁਮਤ ਦਿੰਦੇ ਆ। ਗੁਰੂ ਗ੍ਰੰਥ ਸਾਹਿਬ ਵਿੱਚ ਆਮ ਤੌਰ ਤੇ ਸਾਡੇ ਵਿਦਵਾਨ ਪੁਰਸ਼ ਕਹਿੰਦੇ ਆ ਕਿ ਦੋ ਤਰ੍ਹਾਂ ਦੇ ਡਰ ਦਾ ਜ਼ਿਕਰ ਕੀਤਾ, ਭੈ ਦਾ ਜ਼ਿਕਰ ਕੀਤਾ। ਇੱਕ ਨੂੰ ਅਸੀਂ ਕਹਿੰਦੇ ਹਾਂ ਸੰਸਾਰੀ ਭੈ, ਦੂਜੇ ਦੀ ਲਫ਼ਜ਼ ਵਰਤਨੇ ਆ ਕਰਤਾਰੀ ਭੈ, ਇਹਨੂੰ ਥੋੜਾ ਜਿਹਾ ਹੋਰ ਸੌਖਾ। ਇੱਕ ਲਈ ਸ਼ਬਦ ਵਰਤਨੇ ਆ ਦੁਨਿਆਵੀ ਭੈ, ਇੱਕ ਲਈ ਲਫ਼ਜ਼ ਵਰਤਨੇ ਆ ਦੈਵੀ ਭੈ। ਫਿਰ ਸੁਣਿਓ, ਇੱਕ ਸੰਸਾਰੀ ਭਉ, ਦੂਸਰਾ ਲਫ਼ਜ਼ ਕਰਤਾਰੀ ਭਉ। ਇੱਕ ਹੈ ਦੁਨਿਆਵੀ ਭੈ, ਭਉ ਕਹੋ ਚ ਭੈ ਕਹਾਂ, ਤੇ ਦੂਜਾ ਹੈ ਦੈਵੀ ਭੈ। ਇੱਕ ਸ਼ਬਦ ਹੈ ਮੈਲਾ ਭੈ, ਤੇ ਦੂਸਰਾ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਨਿਰਮਲ ਭੈ, ਨਿਰਮਲ ਭਉ। ਇਹ ਦੋ ਚੀਜ਼ਾਂ ਸਾਨੂੰ ਮਿਲਦੀਆਂ। ਅਸਲ ਚ ਜਿਹਨੂੰ ਥੋੜਾ ਜਿਹਾ ਹੋਰ ਬਰੀਕੀ ਨਾਲ ਦੇਖੀਏ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਚ, ਤੇ ਮੈਂ ਬਰੀਕੀ ਸ਼ਬਦ ਗੁਰਮੁਖੋ ਬਿਲਕੁਲ ਹਉਮੈ ਚ ਕੋਈ ਸ਼ਬਦ ਨਹੀਂ ਕਹਿ ਰਿਹਾ ਕਿ ਮੈਨੂੰ ਬਹੁਤ ਪਤਾ, ਮੈਂ ਬਹੁਤ ਕੁਝ ਜਾਣਨਾ, ਮੈਂ ਬਹੁਤ ਵਿਦਵਾਨ ਹਾਂ। ਦੁਹਾਈ ਰੱਬ ਦੀ, ਇੰਨੇ ਸਾਲ ਬੋਲਣ ਤੋਂ ਬਾਅਦ ਵੀ ਮੈਂ ਗੁਰੂ ਦੀ ਹਜ਼ੂਰੀ ਚ ਗੱਲ ਕਹਿਣਾ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਕਿਣਕਾ ਮਾਤਰ ਵੀ ਨਹੀਂ ਜਾਣ ਸਕੇ। ਏਡਾ ਵੱਡਾ ਸਮਰੱਥ ਹੈ ਗੁਰਸੱਤ ਹਜ਼ੂਰ ਨੇ, ਇੱਥੇ ਜਿਹੜਾ ਬਚਨ ਕਹਿ ਇੱਕ ਦੁਨਿਆਵੀ ਇੱਕ ਦੈਵੀ ਪੈ, ਸੰਸਾਰੀ ਪੈ, ਕਰਤਾਰੀ ਪੈ। ਦੂਸਰਾ ਮੈਂ ਕਹਿੰਦਾ ਜੇ ਧਿਆਨ ਨਾਲ ਪੜੀਏ ਬਾਣੀ, ਇਸ ਵਿੱਚੋਂ ਵੀ ਤਿੰਨ ਤਰ੍ਹਾਂ ਦੇ ਭੈ ਨਿਕਲਣਗੇ। ਇਹ ਸ਼ਬਦ ਮੈਂ ਵਰਤ ਰਿਹਾ, ਇੱਕ ਦੁਨਿਆਵੀ ਭੈ, ਦੂਸਰਾ ਦੀਨੀ ਭੈ ਤੇ ਤੀਸਰਾ ਦੈਵੀ ਭੈ। ਹੁਣ ਥੋੜੀ ਜਿਹੀ ਅਸੀਂ ਵਿਆਖਿਆ ਕਰਨੀ। ਮੈਂ ਅਰਜ਼ ਕੀਤੀ ਇੱਕ ਹੈ ਦੁਨਿਆਵੀ ਭੈ, ਦੂਸਰਾ ਹੈ ਦੀਨੀ ਭੈ, ਤੀਸਰਾ ਹੈ ਜਿਹਨੂੰ ਆਪਾਂ ਕਹਿ ਰਹੇ ਹਾਂ ਕਿ ਦੈਵੀ ਭੈ। ਦੀਨੀ ਭੈ ਤੇ ਦੈਵੀ ਭੈ ਬੜੇ ਨੇੜੇ ਨੇੜੇ ਨੇ। ਇੱਕ ਪਾਸੇ ਗੁਰਬਾਣੀ ਕਹਿ ਰਹੀ ਹੈ ਕਿ ਗੁਰੂ ਭੈ ਤੋਂ ਮੁਕਤ ਕਰਦਾ ਹੈ, ਤੇ ਦੂਸਰੇ ਤਰਫ ਗੁਰਬਾਣੀ ਕਹਿ ਰਹੀ ਹੈ ਜਿੰਨੀ ਦੇਰ ਤੱਕ ਬੰਦੇ ਅੰਦਰ ਭੈ ਨਹੀਂ, ਓਨੀ ਦੇਰ ਤੱਕ ਇਹਦੇ ਅੰਦਰ ਭਾਵਨਾ ਪੈਦਾ ਹੀ ਨਹੀਂ ਹੋ ਸਕਦੀ। ਹੁਣ ਇਸ ਵਿਸ਼ੇ ਨੂੰ ਵਾਚਨਾ ਕਿ ਇੱਕ ਪਾਸੇ ਭੈ ਮੁਕਤ ਹੋਣਾ, ਭੈ ਨਾਸਨ ਦੁਰਮਤ ਹਰ, ਦੂਜੇ ਪਾਸੇ ਗੁਰਬਾਣੀ ਕਹਿ ਰਹੀ ਹੈ ਕਬੀਰ ਭਲੀ ਪਰੀ ਜੋ ਭਉ ਪਰਿਆ। ਬੜਾ ਚੰਗਾ ਹੋ ਗਿਆ, ਮੈਨੂੰ ਡਰ ਲੱਗਣ ਲੱਗ ਪਿਆ। ਹੁਣ ਕੁਦਰਤੀ ਤੌਰ ਤੇ ਜਿਹੜਾ ਬਾਣੀ ਦਾ ਸਹਿਜ ਪਾਠ ਕਰੇਗਾ ਉਹਦੇ ਮਨ ਚ ਇਸ ਸਕਾਰਾਤਮਕ ਸੋਚ ਲੈ ਕੇ ਪ੍ਰਸ਼ਨ ਉੱਠਣਗੇ ਵੀ ਇੱਕ ਪਾਸੇ ਭੈ ਮੁਕਤ, ਇੱਕ ਪਾਸੇ ਭੈ ਮੰਗਿਆ ਜਾ ਰਿਹਾ। ਇਹਨਾਂ ਤਿੰਨਾਂ ਨੂੰ ਥੋੜਾ ਜਿਹਾ ਆਪਾਂ ਦੇਖੀਏ। ਪਹਿਲਾ ਸ਼ਬਦ ਕਹਿ ਦੁਨਿਆਵੀ ਭੈ। ਕੁਝ ਭੈ ਐਸੇ ਨੇ ਜਿਹੜੇ ਜਨਮ ਜਾਤ ਮਨੁੱਖ ਦੇ ਨਾਲ ਤੁਰੇ ਜਾਂਦੇ ਆ, ਇਹ ਹਰ ਖਿੱਤੇ ਚ ਮਿਲਣਗੇ, ਇਹ ਹਰ ਇਨਸਾਨ ਦੇ ਕੋਲ ਹੋਣਗੇ। ਉਹ ਭੈ ਕਿਹੜਾ ਹੈ ਦੁਨਿਆਵੀ ਭੈ ਚ? ਮੈਂ ਤਿੰਨ ਕੁ ਬੇਨਤੀਆਂ ਕਰਦੀਆਂ ਨੇ ਦੁਨਿਆਵੀ ਭੈ ਚ। ਉਸ ਵਿੱਚ ਦੁਨਿਆਵੀ ਭੈ ਵਿੱਚ ਹੈ ਜਿਵੇਂ ਅਸੀਂ ਕਹਿੰਦੇ ਹਾਂ ਹੜਾਂ ਦਾ ਆ ਜਾਣਾ, ਬਿਜਲੀ ਦਾ ਡਿੱਗ ਪੈਣਾ, ਕਿਸੇ ਜਾਨਵਰ ਨੇ ਹਮਲਾ ਕਰ ਦੇਣਾ, ਕਿਸੇ ਦੂਸਰੇ ਬੰਦੇ ਨੇ ਹਮਲਾ ਕਰ ਦੇਣਾ, ਇੱਥੋਂ ਤੱਕ ਕਿ ਜੋ ਚੀਜ਼ ਪ੍ਰਾਪਤ ਹੈ ਉਹ ਕਿਤੇ ਗਵਾਚ ਨਾ ਜਾਏ ਉਹਦਾ ਭੈ ਹੈ, ਜੋ ਅਜੇ ਨਹੀਂ ਮਿਲੀ ਉਹ ਵੀ ਅੰਦਰ ਤੋਖਲਾ ਪੈਦਾ ਕਰੀ ਬੈਠਾ। ਇੱਕ ਇਹ ਭੈ ਹੈ ਜਿਹੜਾ ਜਨਮ ਜਾਤ ਇਨਸਾਨ ਨਾਲ ਆ ਰਿਹਾ ਹੈ, ਜਿਸ ਦਿਨ ਦੀ ਮਾਨਵਤਾ ਬਣੀ ਹੈ ਇਹਨੂੰ ਅੱਗ ਦਾ, ਪਾਣੀ ਦਾ, ਜਾਨਵਰਾਂ ਦਾ, ਮਨੁੱਖ ਨੂੰ ਮਨੁੱਖ ਦਾ, ਇਹ ਦੁਨਿਆਵੀ ਭੈ। ਇਸ ਤੋਂ ਅੱਗੇ ਇੱਕ ਦੁਨਿਆਵੀ ਭੈ ਹੈ ਜਿਹੜਾ ਇਨਸਾਨ ਨੇ ਚੰਗਾ ਸਮਾਜ ਸਿਰਜਣ ਦੇ ਲਈ ਕਾਇਦਾ ਕਾਨੂੰਨ ਬਣਾਇਆ, ਉਹ ਵੀ ਇੱਕ ਭੈ ਹੈ। ਜਿਵੇਂ ਕਾਨੂੰਨ ਦਾ ਭੈ, ਪੁਲਿਸ ਦਾ ਭੈ, ਆ ਸੰਸਕਾਰ ਦਾ ਭੈ। ਹਾਲਾਂਕਿ ਅੱਗ ਦਾ, ਪਾਣੀ ਦਾ, ਇਹ ਜਿੰਨੇ ਭੈ ਨੇ ਇਹ ਕੁਦਰਤੀ ਤੌਰ ਤੇ ਨੇ, ਪਰ ਜਿਹੜਾ ਇਹ ਭੈ ਹੈ, ਸਰਕਾਰ ਦਾ ਭੈ ਹੈ, ਕਾਨੂੰਨ ਦਾ ਭੈ ਹੈ, ਪੁਲਿਸ ਦਾ ਭੈ ਹੈ, ਇਹ ਸਾਰੇ ਸਿਸਟਮ ਦਾ ਭੈ ਹੈ, ਇਹ ਤਾਂ ਬੰਦੇ ਨੇ, ਸਮਾਜ ਨੇ ਦੀ ਬਣਤਰ ਬਣਾਈ, ਇੱਕ ਇਹ ਵੀ ਭੈ ਹੈ। ਮੈਂ ਤੀਸਰੀ ਬੇਨਤੀ ਕਰਾਂਗਾ, ਕੁਛ ਭੈ ਐਸੇ ਨੇ ਜਿਹੜੇ ਸਾਰਿਆਂ ਬੰਦਿਆਂ ਨੂੰ ਹੁੰਦੇ ਕਹਿਣ ਇਹ ਵੀ ਦੁਨਿਆਈ। ਮੈਂ ਫਿਰ ਇਸ ਨੂੰ ਰਿਪੀਟ ਕਰ ਦਿਆਂਗਾ ਗੁਰਮੁਖੋ ਕਿ ਮੈਂ ਕਿਹੜੀ ਬੇਨਤੀ ਆਪ ਨੂੰ ਕਰਨਾ ਪਿਆ। ਮੈਂ ਤਿੰਨ ਗੱਲਾਂ ਕਰਨੀਆਂ ਨੇ, ਪਹਿਲਾਂ ਦੁਨਿਆਵੀ ਭੈ, ਫਿਰ ਦੀਨੀ ਭੈ ਤੇ ਫਿਰ ਦੈਵੀ ਭੈ। ਫਿਰ ਉਸ ਤੋਂ ਅੱਗੇ ਆਪਾਂ ਨੂੰ ਇਹਦੇ ਵਿੱਚ ਅਰਥ ਮਿਲ ਜਾਣੇ ਨੇ ਭੈ ਨਾਸ ਦੁਰਮਤ ਹਰ। ਦੁਨਿਆਵੀ ਭੈ ਵਿੱਚ ਮੈਂ ਰਿਪੀਟ ਫਿਰ ਕਰਨ ਲੱਗਾ, ਉਹ ਭੈ ਜਿਹੜੇ ਜਨਮ ਜਾਤ ਸਾਡੇ ਨਾਲ ਆਏ ਨੇ, ਜਿਹਨੂੰ ਅਸੀਂ ਕੁਦਰਤੀ ਆਫਤਾਂ ਲਫ਼ਜ਼ ਵਰਤਨੇ, ਉਹ ਭੈ। ਦੂਸਰਾ ਭੈ ਹੈ ਕਿ ਸਮਾਜ ਦੀ ਬਣਤਰ ਨੂੰ, ਸਮਾਜ ਦੇ ਸਾਰੇ ਇਸ ਸਿਸਟਮ ਨੂੰ ਠੀਕ ਚਲਾਉਣ ਦੇ ਲਈ ਕਾਇਦੇ ਕਾਨੂੰਨ ਬਣਾਏ ਜਾਂਦੇ ਆ। ਉਸ ਤੋਂ ਅਗਲਾ ਭੈ ਹੈ ਜਿਹੜਾ ਕੁਝ ਬੰਦਿਆਂ ਵਿੱਚ ਵਿਸ਼ੇਸ਼ ਵਿੱਚ ਹੁੰਦਾ, ਸਾਰਿਆਂ ਚ ਨਹੀਂ। ਜਿਵੇਂ ਰਾਤ ਦੇ ਹਨੇਰੇ ਤੋਂ ਡਰੀ ਜਾਣਾ, ਇਕੱਲਿਆਂ ਕਮਰਾ ਬੰਦ ਕੁੰਡੀ ਲੱਗ ਜਾਣੀ ਤਾਂ ਡਰੀ ਜਾਣਾ, ਹਵਾਈ ਜਹਾਜ਼ ਵੀ ਸਬਰ ਕਰਨਾ ਤਾਂ ਡਰੀ ਜਾਣਾ, ਜੇ ਕਿਤੇ ਇਕੱਲੇ ਕਿਸੇ ਗੱਡੀ ਵਿੱਚ ਬੈਠੇ ਹੋਣਾ ਤਾਂ ਡਰੀ ਜਾਣਾ। ਸੱਚ ਇਵੇਂ ਇਹ ਭੈ ਜਿਹੜੇ ਨੇ ਮਾਨਸਿਕ ਤੌਰ ਤੇ ਕੁਝ ਕੁ ਬੰਦਿਆਂ ਦੇ ਅੰਦਰ ਵਰਦੇ ਆ, ਇਹਨਾਂ ਨੂੰ ਸਾਰਿਆਂ ਨੂੰ ਇਸ ਸੂਚੀ ਨੂੰ ਮੈਂ ਸ਼ਬਦ ਵਰਤਿਆ ਹੈ ਇਹ ਦੁਨਿਆਵੀ ਭੈ, ਇਹ ਸਾਰਿਆਂ ਨਾਲ ਵਾਪਰ ਰਹੇ। ਉਸ ਤੋਂ ਅੱਗੇ ਜਿਹੜੇ ਭੈ ਹੈ ਮੈਂ ਉਹ ਸ਼ਬਦ ਵਰਤਿਆ ਦੀਨੀ, ਇਹਨੂੰ ਥੋੜਾ ਜਿਹਾ ਬੇਨਤੀ ਨੂੰ ਧਿਆਨ ਨਾਲ ਸੁਣਿਓ। ਇਹ ਦੀਨੀ ਭੈ ਦੈਵੀ ਭੈ ਦੇ ਬਿਲਕੁਲ ਨਜ਼ਦੀਕ ਵਰਦਾ ਹੈ। ਹੁਣ ਦੀਨੀ ਭੈ ਹੈ ਦੀਨ ਦਾ ਅਰਥ ਧਰਮ ਜਾਂ ਸ਼ਰ੍ਹਾਂ, ਜਿਹੜੀ ਸ਼ਰ੍ਹਾਂ ਦੱਸਦੀ ਹੈ ਕਿ ਬੰਦਿਆ ਆਹ ਕੰਮ ਨਾ ਕਰੀ ਨੀ ਤੇ ਇਹਦਾ ਫਲ ਇਹ ਮਿਲੇਗਾ, ਇਹ ਧਰਮ ਨਾਲ ਰਿਲੇਟਿਡ ਡਰ ਹੈ। ਗੁਰਬਾਣੀ ਵਿੱਚ ਜਦੋਂ ਕਰਮ ਦੀ ਸਜ਼ਾ ਦੇਣ ਦੀ ਜ਼ਿਕਰ ਕੀਤਾ ਜਾਂਦਾ ਹੈ, ਇਹ ਇੱਕ ਭੈ ਦਿੱਤਾ ਜਾਂਦਾ ਹੈ, ਇਹ ਵੀ ਇੱਕ ਭੈ ਹੈ, ਪਰ ਇਹ ਦੈਵੀ ਭੈ ਦੇ ਨੇੜੇ ਲੈ ਕੇ ਜਾਂਦਾ ਹੈ, ਇਹ ਦੀਨੀ ਭੈ। ਹੁਣ ਦੀਨੀ ਭੈ ਚ ਕੀ ਮੈਂ ਕੁਝ ਬੇਨਤੀਆਂ ਕਰਾਂ। ਗੁਰੂ ਸਾਹਿਬ ਜੀ ਦੀ ਬਾਣੀ ਚ ਇੱਕ ਸ਼ਬਦ ਹੁੰਦਾ ਹੈ, ਅਸੀਂ ਉਹ ਪੜ੍ਹਨੇ ਆ, ਵੇਖ ਫਰੀਦੈ ਜੇ ਥੀਆ, ਵੇਖ ਕਪਾਹੈ ਜੇ ਥੀਆ, ਜੇ ਸਿਰ ਥੀਆ ਤਿਲਾਹਾਂ, ਕਾ ਮਾਦੈ ਅਰ ਕਾਗ ਦੇ ਕੁੰਨੇ ਕੋਇ ਲਿਆ, ਮਨ ਤੇ ਅਮਲ ਕਰਿੰਦਿਆਂ ਇਹ ਸਜਾਏ ਤਿਨਾ। ਇਹ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਹੈ। ਫਰੀਦਾ ਵੇਖ ਕਪਾਹ ਹੈ ਜੇ ਥੀਆ। ਹੁਣ ਅਸੀਂ ਇਹ ਉਦਾਹਰਨਾਂ ਬੜੀਆਂ ਪੁਰਾਣੀਆਂ ਨੇ, ਸ਼ਹਿਰ ਵਿੱਚ ਸਮਝ ਪੈਣ ਵਾਲੀ ਗੱਲ ਕੋਈ ਨੀ, ਇਹ ਪ੍ਰੋਬਲਮ ਹੈ ਸਾਡੀ। ਹੁਣ ਕਪਾਹ ਜਿਹੜੀ ਸਿੱਧੇ ਸਿੱਧੇ ਦੁਕਾਨ ਤੋਂ ਕੰਬਲ ਲੈਣ ਦੇ, ਖੇਸ ਲੈਣ ਦੇ, ਰਜਾਈ ਲੈਣ ਦੀ, ਕਿਸੇ ਨਿਆਣੇ ਨੂੰ ਕੀ ਪਤਾ ਵੀ ਕਪਾਹ ਨਾਲ ਕੀ ਬੀਤਦੀ। ਬਾਬਾ ਫਰੀਦ ਸਾਹਿਬ ਦੀਨੀ ਭੈ ਦੀ ਸਮਝ ਦੇਣ ਲਈ ਦੁਨਿਆਵੀ ਉਦਾਹਰਨ ਲੈ ਰਹੇ। ਬਾਬਾ ਸਾਹਿਬ ਕਹਿੰਦੇ ਆ, ਕਦੀ ਦੇਖ ਕਿ ਕਪਾਹ ਜਿਹੜੀ ਚੁਣੀ ਜਾਂਦੀ ਉਹਨੂੰ ਝੰਬਿਆ ਜਾਂਦਾ, ਉਸ ਤੋਂ ਬਾਅਦ ਉਹਨੂੰ ਵੇਲਣੇ ਵਿੱਚ ਵੇਲਿਆ ਜਾਂਦਾ, ਵੇਲਣੇ ਤੋਂ ਬਾਅਦ ਉਹਨੂੰ ਰੂਹ ਪਿੰਜਣੀ ਵਿੱਚ ਪਿੰਜਿਆ ਜਾਂਦਾ। ਉਹ ਦੇਖ ਫਰੀਦ ਇਸ ਕਪਾਹ ਦੇ ਨਾਲ ਕੀ ਵਾਪਰਿਆ। ਪਰ ਯਾਦ ਰੱਖਿਓ, ਦੀਨੀ ਭੈਖ ਹੈ। ਵੇਖ ਕਪਾਹ ਹੈ ਜੇ ਥੀਆ ਜੇ ਸਿਰ ਥੀਆ ਤਿਲਾਂ। ਆ ਤਿਲ ਜਿਹੜੇ ਨੇ ਉਹਨਾਂ ਦੀ ਕਹਾਣੀ ਬਣਾ ਕੇ ਉਹਨਾਂ ਨੂੰ ਪੀੜ ਕੇ ਤੇਲ ਕੱਢਿਆ ਜਾਂਦਾ। ਵੇਖ ਕਪਾਹ ਹੈ ਜੇ ਥੀਆ ਜੇ ਸਿਰ ਥੀਆ ਤਿਲਾਂ ਕਾ ਮਾਦ ਅਰ ਕਾਗਦ। ਜਦੋਂ ਕਮਾਦ ਅਸੀਂ ਵੇਖਦੇ ਹਾਂ, ਗੰਨੇ ਨੂੰ ਕੋਹਲੂ ਚ ਪੀੜ ਦਿੱਤਾ ਜਾਂਦਾ, ਕਾਗਜ਼ ਨੂੰ ਵੀ ਕੁੱਟ ਕੇ ਬਣਾਇਆ ਜਾਂਦਾ। ਵੇਖ ਕਪਾਹ ਹੈ ਜੇ ਥੀਆ ਜੇ ਸਿਰ ਥੀਆ ਤਿਲਾਂ ਕਾ ਮਾਦ ਅਰ ਕਾਗਦ। ਕੁੰਨੇ ਆ ਕੁੰਨੇ ਜਿਹੜੀ, ਹੁਣ ਤਾਂ ਕੁੰਨਾ ਕੋਈ ਵਰਦ ਹੀ ਨੀ, ਘਰਾਂ ਦੇ ਵਿੱਚ ਜਿਹੜੀ ਅਸੀਂ ਖਾਂਡੀ ਕਹਿੰਦੇ ਸਾਂ, ਸਾਡੇ ਬਜ਼ੁਰਗ ਪੁਰਾਣੇ ਵਲਟੋਈ ਕਹਿੰਦੇ ਸਨ, ਉਹ ਮਿੱਟੀ ਦਾ ਬਣਿਆ ਹੋਇਆ ਬਰਤਨ ਜਿਹੜਾ ਰੋਜ਼ ਚੁੱਲ੍ਹੇ ਤੇ ਤਪਦਾ ਹੈ, ਕਹਿਣ ਲੱਗੇ ਵੇਖ ਓਏ ਇਸ ਭਾਂਡੇ ਨਾਲ ਕੀ ਬਣ ਰਿਹਾ। ਵੇਖ ਕਪਾਹ ਹੈ ਜੇ ਥੀਆ ਜੇ ਸਿਰ ਥੀਆ ਤਿਲਾਂ ਕਾ ਮਾਦ ਰਕਾਗ ਦੇ। ਕੁੰਨੇ ਕੋਇਲਿਆਂ, ਕੋਇਲਾ ਦੋ ਵਾਰੀ ਤਪਦਾ ਪਿਆ, ਪਹਿਲਾਂ ਲੱਕੜ ਸਾੜ ਕੇ ਕੋਇਲਾ ਬਣਦਾ, ਦੁਬਾਰਾ ਫਿਰ ਉਹਨੂੰ ਬਣਾਉਂਦੇ। ਮੇਰੇ ਕਹਿਣ ਤੋਂ ਮੁਰਾਦ ਕਪਾਹ ਦਾ, ਗੰਨੇ ਦਾ, ਕੋਇਲੇ ਦਾ, ਕਾਗਜ਼ ਦਾ, ਖਾਂਡੀ ਦਾ, ਇਹ ਸਾਰੀਆਂ ਉਦਾਹਰਨਾਂ ਦਿੱਤੀਆਂ ਵੀ ਇਹ ਦੇਖ ਕਿੰਨਾ ਦੁੱਖ ਪਾ ਰਿਹਾ, ਤੇ ਅੱਗੇ ਇਹ ਸਮਝਾਇਆ ਕਿ ਵੇਖ ਕਪਾਹ ਜੇ ਥੀਆ ਜੇ ਸਿਰ ਥੀਆ ਤਿਲਾਂ ਕਾ ਮਾਦ ਅਰ ਕਾਗਜ਼ ਦੇ। ਕੁੰਨੇ ਕੋਇਲਿਆਂ ਮਨ ਤੇ ਅਮਲ ਕਰਿੰਦਿਆਂ ਇਹ ਸਜਾਏ ਤਿਨਾ। ਹੁਣ ਇਹ ਸਜਾਏ ਤਿਨਾ, ਇਹ ਦੀਨੀ ਭੈ ਹੈ। ਇਹ ਤੋਂ ਬਿਨਾਂ ਬੰਦਾ ਦੈਵੀ ਭੈ ਵੱਲ ਮੁੜੇਗਾ, ਤੇ ਇਹ ਹੈ ਵੀ ਸਚਾਈ। ਉਸ ਤੋਂ ਬਾਅਦ ਜਿਵੇਂ ਅਸੀਂ ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਪੜ੍ਹਨੇ ਖਾਂ, ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ। ਹੁਣ ਇਹ ਕੀ ਹੈ ਜੀ, ਅਸੀਂ ਸਾਰੇ ਪਾਠ ਕਰਨੇ, ਪਾਪੀ ਕਰਮ ਕਮਾਮ ਦੇ ਕਰਦੇ ਖਾਏ ਖਾਏ, ਮਾੜੇ ਕਰਮ ਕਰਦੇ ਨੇ ਕੁਰਲਾ ਰਹੇ ਨੇ। ਨਾਨਕ ਜਿਉਂ ਮਥਨ ਮਾਧਾਣੀਆਂ ਤਿਉਂ ਮਥੈ ਧਰਮ ਰਾਏ। ਜਿਵੇਂ ਸਵਾਣੀ ਇੱਕ ਮਧਾਣੀ ਨਾਲ ਦਹੀਂ ਰਿੜਕਦੀ ਹੈ, ਉਹਦੇ ਵਿੱਚੋਂ ਮੱਖਣ ਕੱਢਦੀ ਹੈ, ਕਹਿੰਦੇ ਨੇ ਪਾਪੀ ਇਸ ਤਰ੍ਹਾਂ ਸੱਚੀ ਮੁੱਚੀ ਰੜਕੇ ਜਾਂਦੇ ਆ ਜਿਵੇਂ ਦਹੀਂ ਰਿੜਕਿਆ ਜਾ ਰਿਹਾ। ਹੁਣ ਇੱਕ ਦੀਨੀ ਭੈ, ਜਿਵੇਂ ਆਪ ਆਸਾ ਕੀ ਵਾਰ ਵਿੱਚ ਇਹ ਬਚਨ ਸੁਣਦੇ, ਮਹਾਰਾਜ ਜੀ ਦਾ ਇੱਕ ਬਚਨ ਹੁੰਦਾ, ਆਪੀ ਨੇ ਭੋਗ ਭੋਗ ਕੈ ਸਾਰੇ ਤੂੰ ਭੋਗ ਪਦਾਰਥ ਮਾਣੇ, ਹੋਏ ਭਸਮੜ ਭੌਰ ਸਿਧਾਇਆ, ਵੱਡਾ ਹੋਵਾ ਦੁਨੀਦਾਰ ਵੱਡਾ ਹੋਇਆ। ਦਰਥ ਉਹਦੀ ਮੌਤ ਹੋ ਗਈ, ਪੂਰਾ ਹੋ ਗਿਆ। ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਗਲ ਸੰਗਲ ਘੱਤ ਚਲਾਇਆ। ਦੀਨੀ ਭੈ ਕੈ, ਇਹ ਵਰਤਾਰਾ ਵਰਤਨ ਹੈ, ਇਹ ਧਰਮ ਕਹਿ ਰਿਹਾ। ਇੱਥੇ ਨਾ ਤਾਂ ਪੁਲਿਸ ਹੈ ਕੋਈ, ਨਾ ਕੋਈ ਥਾਣੇਦਾਰ ਹੈ, ਨਾ ਕੋਈ ਸਰਕਾਰ ਕਹਿ, ਨਾ ਕੋਈ ਜੱਜ ਕਹਿ। ਪਹਿਲੇ ਜਿਹੜੇ ਮੈਂ ਭੈ ਕਹਿ ਉਹ ਸਮਾਜ ਦੇ ਬਣਾਏ, ਇਹ ਕਰਤਾਰ ਦੀ ਬਣੀ ਹੋਈ ਇਉਂ ਸ਼ਬਦ ਵਰਤਾਂ ਦੀਨ ਰਾਹੀਂ ਦੱਸਿਆ ਜਾ ਰਿਹਾ ਕਿ ਪਿਆਰਿਆ ਚੇਤੇ ਰੱਖੀ ਕਿ ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ, ਥਾਂ ਨਾ ਹੋਵੀ ਪਾਉਂਦੀ ਹੁਣ ਸੁਣੀਐ ਕਿਆ ਰਵਾਇਆ, ਜਿੰਨੀਆਂ ਸੱਟਾਂ ਚੋਟਾਂ ਪੈਂਦੀਆਂ ਨੂੰ ਰੋ ਕੇ ਕੀ ਕਰੇਗਾ। ਮੇਰੇ ਕਹਿਣ ਤੋਂ ਮੁਰਾਦ ਕਿ ਦੁਨਿਆਵੀ ਭੈਖ ਹੈ। ਇੱਥੇ ਯਾਦ ਰੱਖਿਓ, ਭੈ ਨਾਸਣ ਦੀ ਗੱਲ ਆਪਾਂ ਕਰ ਰਹੇ, ਇਹ ਦੁਨਿਆਵੀ ਭੈਖ ਹੈ। ਉਸ ਤੋਂ ਬਾਅਦ ਦੀਨੀ ਭੈਖ ਹੈ ਪਿਆਰਿਓ, ਇਸ ਤੋਂ ਅਗਲਾ ਹੈ ਦੈਵੀ ਭੈ। ਇਹ ਨੁਕਤਾ ਸੁਣਿਓ ਬਾਣੀ ਚ, ਦੈਵੀ ਭੈ ਇਹਦਾ ਅਰਥ ਜਿਹਨੂੰ ਗੁਰਬਾਣੀ ਨਿਰਮਲ ਭਉ ਕਹਿੰਦੀ। ਉਂਝ ਮੈਂ ਪਿਛਲੇ ਦਿਨ ਵੀ ਆਪ ਨੂੰ ਪਤਾ ਹੈ ਦੋ ਵਾਰੀ ਭੈ ਦੀ ਗੱਲ ਚੱਲੀ, ਤੇ ਜਿਸ ਦਿਨ ਇਹ ਸ਼ਬਦ ਆਇਆ ਸੀ ਸਲੋਕ ਕਿ ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਣ, ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹ ਬਖਾਨ। ਹੁਣ ਇਹ ਜਿਹੜਾ ਦੈਵੀ ਭੈ ਹੈ, ਸਿਰਫ ਇੱਕ ਬੰਦਾ ਹੈ ਜਿਹੜਾ ਬਹੁ ਗਿਣਤੀ ਚ ਕਹਿੰਦਾ ਮੈਨੂੰ ਕਿਸੇ ਦੀ ਪਰਵਾਹ ਨਹੀਂ। ਉਂਝ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਦੁਨੀਆਂ ਦੀ ਦ੍ਰਿਸ਼ਟਮਾਨ ਕੋਈ ਚੀਜ਼ ਨਹੀਂ ਜਿਹੜੀ ਦੈਵੀ ਭੈ ਦੇ ਥੱਲੇ ਰਹਿ ਕੇ ਕਾਰ ਨਹੀਂ ਕਰਦੀ। ਮੈਂ ਬੰਦੇ ਨੂੰ ਕਹਿ ਰਿਹਾ, ਬੰਦਾ ਹੈ ਜਿਹੜਾ ਆਕੜ ਕੇ ਤੁਰਿਆ ਫਿਰਦਾ। ਹੁਣ ਆਓ ਥੋੜਾ ਜਿਹਾ ਵੇਖੀਏ ਇਸ ਭੈ ਦਾ ਤੁਲਨਾ, ਅਸੀਂ ਇਸ ਤਰ੍ਹਾਂ ਨਹੀਂ ਕਰਾਂਗੇ ਜਿਵੇਂ ਦੀਨੀ ਤੇ ਦੁਨਿਆਵੀ ਭੈ। ਇਹ ਭੈ ਦਰਅਸਲ ਰੱਬ ਦੀ ਬਣਾਈ ਕੋਈ ਇੱਕ ਰੀਤ ਮਰਿਆਦਾ ਹੈ, परमात्मा दा पैदा कीता संजम है, रब दा बनाया होया कैदा कानून है, हर चीज ओदे भय दे विच चलदी पई। इहनू समझण लई एक दो वचन असीं गुरु ग्रंथ साहिब विचों लैणे आ। एक दे मैं उस दिन बेनती कीती सी कि भय विच पवन वह सदवाओ, भय विच चलै लख दरियाओ, भय विच अगन कढ़ै विगार, भय विच धरती दबी पार, भय विच इंद फिरै सिर भार। मैं बेनती करा ये सारे शब्द वच, भय विच सूरज भय विच चंद, को करोड़ी चलत ना अंत, भय विच सिद्ध बुद्ध सिरनाथ, भय विच आडाने आकाश। हुण सब कुछ की है, इत्थे भय दा अर्थ है कि अदृष्ट परमात्मा दा भय हर एक तत् दे उत्ते लागू है। इहनू हुण समझण लई दो बेनतियां होर मैं बाणी चु करना, क्योंकि समझ सौखी मन नूं पै जाए। देखो ये भय की है, असी रुख दे थले खलोने आ, इन्नी गर्मी पैंदी बंदा रुख दे थले खलोंदा, आप नूं पता है कि उस रुख दे पत्ते पत्ते विच जिहड़ी अग भरी पई है, पर ओ लकड़ विच अग पै ना रही है, ओ मर्यादित है, ओ आपना पन आप उदरा पन नहीं दिखांदी। लकड़ दे विच अग है, ये भी पता है, अग जिहड़ी लकड़ नूं फूक के साड़ के कोले बना दिंदी है। मेरा गुरु कहिंदा वेखो परमात्मा दे दैवी भय दी खेड, लकड़ विच अग पर लकड़ नूं साड़दी नहीं पई। अगली गल कि परमात्मा ने विचे धरती विचे पानी विच काष्ट अगन त्रिजे, ये है दैवी भय। धरती एक हिस्सा, पानी तीन गुणा। गुरु ग्रंथ साहिब विच एक शब्द आउंदा जी, पाठ करदे आ, एक बचन आया, भीतर अगन बनास्पत मौली सागर पंडै पाया। एक है भय कि जिस लकड़ दे विच अग भरी पई है ओहदे विच सुगंधी वाले फुल पैदा हुंदे पए, जिस रुख दे विच अग नाल भरिया पिया ओहदे विचों फलदार फल फलदार रुखां विचों रसदायक फल पैदा हो रहा है, उस विचों स्मैल निकल रही है, उन्हां रुखां अग वालियां विचों औषधि निकल रही है। मेरा सतगुरु कहिंदा बंदिया तू अपने दायरे तो टप गया है, आ रुख वाल झाती मार, ये मुद्दतां तो रब दे दैवी भय दे विच बतीत कर रहा अपना जीवन। इहदे विच अग है पर प्रगट नहीं कर रहा। भीतन अगन बनास्पत मौली वह खिड़ी है, सागर पंडा पाया पंड दर ते गठड़ी, आ वेख परमात्मा दा पै, उहने समुंदर नूं इस तरह बन के रख लिया कि जिवें सच एवे कि पंड दे विच किसे ने कपड़े विच तूड़ी दी पंड बन्नी होवे, आ इन्ना वड्डा समुंदर है पंड च बन्निया पिया। भीतर अगन बनास्पत मौली सागर पंडा पाया। मैं आप नूं बेनती कर रहा, विचे धरती विचे पानी विच काष्ट अगन त्रीजै, चार चुफेरे भी पानी, जमीन दे थले भी पानी, लकड़ दे विच भी उन्हें रखी। विचे धरती विचे पानी विच काष्ट अगन त्रीजै, बकरी सिंह इक तै थाए रख है। ये आप सारे पाठ कर देखो, महाराज जी गुरु रामदास जी का वचन कहने बकरी ते शेर कठे बन दिते, बकरी सिंह इक तै थाए रख है, मन हर जप भरम भौ पै नासन, मन हर जप भरम भौ दूर की जाए तेरा ए भय निकल जाएगा। देख ओ पार ब्रह्म परमेश्वर ओदे दैवी भय दे विधान विच हर चीज जिहड़ी चलदी पई। इत्थे बाबा फरीद साहिब जी दी रचना उस विच इक वचन है, चलो साखीकारां ने साखी रूप च भी दिता कि दरिया बड़ी तेजी नाल वगदा पिया, पानी बड़ा पिछू हड़ आ गया, ते ओ दरिया जिहड़ा ओ ढा ला रहा सी, ढा दा पता पुराने बजुर्गां नूं पता है कि उत्तो किनारा लगदा बिल्कुल साबित है, ते थल्लिओ पानी दी छल जिहड़ी है ओह मिट्टी नूं खाली करी जा रही है, किनारा थल्लिओ खाली हो गया। हुण की होया, जदों इक्को दम पानी दी छल पूरे जोर दी वजी ते उस दरिया दा कंडा भुर के टुट के पानी दे विच डिग पिया। किसे ने कहा दरवेश कि तेरी रब बनदा है, आ देख हड़ दा पानी दरिया जिहड़ा ओह ढा ला ला के किनारे वढ वढ के लिजाई जा रहा है, अगे अगे वध रहा है। फरीद ने जाके दरिया नूं क्या आखिया दैवी पै, उन्होंने शब्द वरत्या कंधी वैण ना ढाए, ओ दरिया किनारियां दे नाल वज वज के किनारे ना ढा, ए पानी तेरा जिहड़ा ए मिट्टी नूं क्यों ढा लांदा पे, कंधी वैण ना ढाए तो भी लेखा देवना तेनू लेखा देना पेगा। अगो दरिया पता है कहिंदा, कहिंदा जिधर रब रजाए वैन तंदाऊं गौ करे, ओ दरवेश तू ता दैवी भै नू मनन वाला है, सच एवे के मेरी अपनी कोई मर्जी नहीं, जिधर मेनू परमात्मा लेके जांदा मैं उधर ही तुरिया जा रहा। मैं आप नू बेनती की, मैं फिर दोबारा रिपीट कर देंगा कि गल कोई समझ तो बार ना होवे। तीन तरह का भय में क्या है, एक दुनियावी भय है, एक दीनी भय है, ते तीसरा शब्द वरत्या मैं दैवी भय, जिन्हू गुरु ग्रंथ साहिब की बाणी ने निर्मल भौ कहा, इनू असी अदब भी कहने। जिथे निर्मल भौ होवेगा, पाठ करने वाले सज्जन ये गल नोट करियो, पूरे गुरु ग्रंथ साहिब जिथे निर्मल भौ होवेगा उस तो अगला पड़ा रब दा भाव होवेगा। भय तो बिना भाव कदी पैदा ही नहीं हुंदा, भय तो बिना, दैवी भय तो बिना रबी प्रेम ही नहीं कदी पैदा हुंदा। गुरु ग्रंथ साहिब दी बाणी ने इस गल बारे क्या, भय किया दे सलाइयां नैणी, भाव का कर शिंगारू ता सुहागण, ता तू बनेगी सुहागण। पर जे पहली गल भाव बाद विच कह, भय किया दे सलाइयां नैणी, हे सुहागण भैणे जे कंत परमात्मा दी सेज नू मानना है, सब तो पहला अपनिया अखां विच परमात्मा दे भय दा सुरमा पा, उदू बाद भाव बनेगा। भय किया दे सलाइयां नैणी, भाव का कर शिंगारू, जां असी आप जपजी साहब रोज पढ़ दे, 38वीं पौड़ी विच दो शब्द गुरुदेव ने सत्तां विच वरते ने, एक भौ ते एक भाओ। भौ दा अर्थ है डर, ते भाओ दा अर्थ है प्रेम। जत पहारा धीरज न्यार, अहरन मत वेद अतियार, भौ खला, यह भौ शब्द है दैवी भौ, भौ खला अगन तपताओ, भांडा भाओ अमृत तटाल। प्यारे जिन्नी देर तक भौ नहीं, ओनी देर तक रबी भाव हो ही नहीं सकता। क्यों? क्योंकि निर्मल भाव तो बिना, दैवी भाव तो बिना कदी किसी दे अंदर रबी प्रेम उमगया ही नहीं, वह पैदा ही नहीं होता। इस करके गुरु साहब जी का एक होर बचन आंदा है, हाजूर ने धन गुरु अंगद साहब महाराज जी ने भी कहा, उन्होंने कहा देखो भय के चरण कर भाव के लोयन सुरत करे, नानक कै सियाणी कंत मिलावा हो।
1: प्रोग्राम दा ए हिस्सा तुहाडे तक एग्जोटिक एक्सटीरियर्स ग्रुप दे सहयोग नाल पहुंचाया जा रहा है। किसे भी तरह दी साइडिंग, रूफिंग, सॉफ्ट फेशिया, जेम्स हार्डी, ईव स्ट्रॉफ अते स्मार्ट बोर्ड दे कम कराउण दी जानकारी लई एग्जोटिक एक्सटीरियर्स ग्रुप नूं कॉल कर सकदे हो 403-710-0007, 403-710-0007। प्रोग्राम दा ए हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस जां विजिटर इंश्योरेंस बारे कोई भी जानकारी लैण लई तुसी हरपिंदर सिद्धू जी नूं 403-404-3500 यानी 403-404-3500 ते संपर्क कर सकते हो। पंजाब इंश्योरेंस तो हरपिंदर सिंह सिद्धू। प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गैराज मटेरियल दे नाल नाल सीटर ते फेंस दे समान बारे कोई भी जानकारी लैण लई 403-433-5555 यानी 403-433-5555 ते संपर्क कर सकदे हो। सुंदर लंबर इंडस्ट्रीज दा पता है 3501 23rd स्ट्रीट नॉर्थ ईस्ट कैलगरी। प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347। रासा प्लेडियम दा पता है 202 17th Avenue, South East Calgary, near Stanford।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟ੍ਰੀਟ, ਸਾਊਥ ਈਸਟ, ਕੈਲਗਰੀ।
2: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓ ਸੇ ਮੁਕਤੀ ਪਾਣਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇ ਜਗਤ ਗੁਰੂ ਤੱਤਵ

0: परम सन्मान योग सतगुरु गुरु ग्रंथ साहिब सचे पातशाह जी दी पावन पवित्र हाजूरी अंदर आप जी हाजरी भर रहे हो। आप जितने हजूर दे चरणा विच उपस्थित हो प्यार अदब सहित उचारण करो जी। सतनाम श्री वाहे गुरु जी, करो बख्शिश, फिर उचारण करो जी। सतनाम श्री वाहे गुरु जी। ए मनुखा जन्म अमोलक है, इस नू एवें व्यर्थ अकारथ ना गवा जाए। जे तुहाडे मन च ए वे कि असी बहुत जिंदगी च ऐसे पाप कर्म कीते ने जिस दा किसी नू पता नहीं, सिर्फ मैं ही जानना, ते महाराज कहिंदे ने इस गल नू भी लै के ढेंदी कला च ना जाओ, ओह पतता नू पवित्र करन वाला है। जे ए सोचो भी मैं मायक तौर ते बहुत गरीब हां, ते सतगुरु कहिंदे ने इस गल्लो घबराओ ना, उस दे दर ते बाहर दी अमीरी दा कोई अर्थ नहीं। ओह गरीबां दा बंधप है, पापियां नू पवित्र करदा है, ओदी सरन विच आ जाओ। फिर नाल इक उदाहरण देंदे ने, जिहड़ी हाथी दी उदाहरण अक्सर गुरु तेग बहादुर वरतदे आ कि गज हाथी नू तंदवे दी गिरफ्त विच आए नू परमेश्वर ने बचा दिता। उस तो बाद हजूर कहिंदे तुसी गुरमुख बन जाओ ते मुक्ति दा रस्ता अपने आप मिल जाए। पर गुरमुख बनण लई परमात्मा दे गुण गाओ, ओदी सरन विच आओ, माया दा मोह अंदर दे हंकार नू त्याग के पार ब्रह्म परमेश्वर दी बंदगी करो। एक है अज दी विचार दा विशा। सतगुरां ने पहली जो रहाओ दी तुक दो तुका ने, इस दे अखरी अर्थ ने साधो। रोज असी कर रहे हैं साधना करन वाले, परमेश्वर दे घर नू मोहब्बत करन वाले, जां जिन्हां ने अपनी जिंदगी दा निशाना जां मंजिल ए मिथी है कि इस देही विच पार ब्रह्म परमेश्वर तक पहुंचना है, उन्हां नू सतगुरु कहिंदे ने भले पुरखो गोबिंद। गो दा अर्थ है धरती ते बिंद दा अर्थ है सहारा। उंज वैसे बाणी च गोविंद शब्द भी आया है, ते आम तौर ते गोबिंद शब्द दी लफ्ज दी वरतों श्री कृष्ण जी वास्ते भी कीती जांदी है। पर इत्थे गोबिंद दा अर्थ करांगे धरती दा सहारा, धरती नू आसरा देण वाला। जेड़ा धरती नू सहारा दे रहा है साधो गोबिंद के गुण। इत्थे लफ्ज गुण नहीं आया, इत्थे शब्द है गुण। उंज गुण शब्द, गुण शब्द एदे बहु अर्थ ने गुरु ग्रंथ साहिब विच, सम अर्थ नहीं, बहु अर्थ ने। सम अर्थ दा हुंदा एक शब्द दा इको जिहा अर्थ। मैं सिर्फ दो उदाहरण देना वा, एक इथे गुण दा लफ्जी अर्थ वैसे गुण ही है, क्योंकि साडी शब्दावली विच असी नाणा बोलने कि रब दे गुण गाओ, पर भावे इथे नन्ने नाल लिखिया है एदा अर्थ है सिफतो सलाह करनी, ओदी कीर्ति करनी, जां ओदा यश करना, ओदा जस करना, एक असी कहांगे गुण। उंज गुण दा लफ्जी अर्थ परपकवार भी, परपकार भी है। रमैया के गुण चेत प्राणी, उथे हजूर ने परोपकार अर्थ किया है। सतगुरु इथे कह रहे ने साधो परमात्मा दे गोबिंद दे गुणा नू तुसी गाओ। पर फिर भी गुरु तेग बहादुर साहब दी बाणी ते ओ गल नहीं ढुकदी। जे किसे सैकंड परसन नू दूजे नू संबोधन करना ते फिर उथे शब्द चाहीदा है गग्गा कन्ना वावा हाहे नू औंकड़ गावो, तुसी गाओ। इत्थे है ऊड़े नाल साधो गोबिंद के गुण गावो। अक्सर जदो जिथे ऊड़ा बंद होवेगा उत्थे फर्स्ट पर्सन होवेगा मैं गावा। सिमरो सिमर सिमर सिमर पढ़ने जे सिमरो सिमर सिमर सुख पाऊं, पाऊं है मैं पावा। पर मैं फिर बेनती करांगा इत्थे असी बिलकुल कानून लागू नहीं करदे। इत्थे जो सतगुरां ने लिखे असी उस हिसाब दे नाल अर्थ कर रहे। मैं तां अर्ज करा, हो सकदा कई बंदे ग्रामर दे बहुत माहिर होण ਘਰਾਂ ਚੋਂ ਸੁਣਦੇ ਹੋਣ ਤੇ ਇਹ ਸਮਝਣਗੇ ਵੀ ਇਹ ਕੀ ਅਰਥ ਕਰੀ ਜਾ ਰਿਹਾ। ਮੈਂ ਇਸ ਕਰਕੇ ਨਹੀਂ ਸਾਂ ਕਰ ਰਿਹਾ ਗੱਲ ਵੀ ਮਤਾਂ ਕੋਈ ਸਮਝੇ ਵੀ ਇਸ ਬਾਰੇ ਜਾਣਕਾਰੀ ਨਹੀਂ, ਸਤਿਗੁਰਾਂ ਨੇ ਮਿਹਰ ਕੀਤੀ, ਪਰ ਅਸੀਂ ਜੋ ਪੜ੍ਹਿਆ ਲਿਖਿਆ ਹੈ ਉਹਦੇ ਅਰਥ ਕਰਾਂਗੇ, ਉਸ ਢੰਗ ਨਾਲ ਹੀ ਕਰਾਂਗੇ। ਹਜ਼ੂਰ ਕਹਿ ਰਹੇ ਨੇ ਭਲੇ ਪੁਰਖੋ ਗੋਬਿੰਦ ਦੇ ਗੁਣ ਤੁਸੀਂ ਗਾਓ। ਅਗਲਾ ਮਾਨਸ ਜਨਮ, ਮਾਨਸ ਦੇ ਲਫ਼ਜ਼ੀ ਅਰਥ ਅਸੀਂ ਮਨੁੱਖ ਕਰਨੇ। ਜਨਮ ਆਹ ਸਾਡਾ ਜਿਹੜਾ ਵੇਲਾ ਮਿਲਿਆ। ਅਮੋਲਕ, ਇਹ ਸ਼ਬਦ ਅਮੋਲਕ ਹੈ। ਉਂਝ ਅਮੋਲਕ ਦੇ ਲਫ਼ਜ਼ੀ ਅਰਥ ਹੁੰਦੇ ਨੇ ਕਿ ਜਿਹੜਾ ਮੁੱਲ ਤੋਂ ਰਹਿਤ ਹੈ, ਜਿਹਦੀ ਕੋਈ ਕੀਮਤ ਨਹੀਂ। ਤੇ ਮੈਂ ਫਿਰ ਬੇਨਤੀ ਕਰਾਂ ਇਹਦੀ ਫਿਰ ਵੀ ਹੋਰ ਗਹਿਰੇ ਅਰਥ ਕਰੀਏ। ਅਮੋਲਕ ਦੇ ਨਾਲ ਇੱਕ ਸ਼ਬਦ ਜੇ ਅਸੀਂ ਨਿਰਮੋਲਕ ਵਰਤ ਲਈਏ ਅਰਥ ਕਰਨ ਲਈ, ਇਹਦਾ ਮਤਲਬ ਹੈ ਜਿਹਦਾ ਮੁੱਲ ਹੈ ਹੀ ਕੋਈ ਨਹੀਂ, ਮੁੱਲ ਕੋਈ ਨਹੀਂ ਪਾ ਸਕਦਾ ਇਹਦਾ। ਮਾਨਸ ਜਨਮ ਅਮੋਲਕ ਪਾਇਓ, ਮਨੁੱਖਾ ਜਨਮ ਬਹੁਤ ਅਮੋਲ, ਇਹਦੀ ਕੋਈ ਕੀਮਤ ਹੀ ਨਹੀਂ, ਅਮੋਲਕ ਹੈ, ਮੁੱਲ ਤੋਂ ਰਹਿਤ ਹੈ, ਨਿਰਮੋਲਕ ਹੈ। ਤੇ ਗੁਰੂ ਜੀ ਕਹਿੰਦੇ ਨੇ ਬਿਰਥਾ ਕਾਹੇ ਗਵਾਵੋ। ਫਿਰ ਬੇਨਤੀ ਹੈ ਗਵਾਵੋ, ਦੋ ਵਾਵੇ ਆਏ ਆ ਕਿ ਹੇ ਭਲੇ ਪੁਰਖੋ ਸਾਧੋ ਗੋਬਿੰਦ ਕੇ ਗੁਣ ਗਾਵੋ। ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਇਸ ਨੂੰ ਕਿਉਂ ਤੁਸੀਂ ਵਿਅਰਥ ਗਵਾਉਂਦੇ ਪਏ ਹੋ, ਕਿਉਂ ਇਹਨੂੰ ਤੁਸੀਂ ਖਰਾਬ ਕਰਦੇ ਪਏ ਹੋ, ਕਿਸੇ ਅਰਥ ਨਹੀਂ ਲਾਉਂਦੇ ਪਏ। ਇਹਨੇ ਦੋ ਤੁਕਾਂ ਰਹਾਉਤੀਆਂ, ਅਖਰੀ ਅਰਥ ਅਸੀਂ ਕੀਤੇ ਤੇ ਇਹਦੀ ਸ਼ੁਰੂਆਤ ਕਰਾਂਗੇ ਅਸੀਂ ਕਿ ਮਾਨਸ ਜਨਮ ਅਮੋਲਕ ਪਾਇਓ। ਵਿਆਖਿਆ ਇੱਥੋਂ ਸ਼ੁਰੂ ਕਰਾਂਗੇ ਕਿ ਜਿਹੜਾ ਸਾਡਾ ਸਰੀਰ ਹੈ, ਕਿਉਂਕਿ ਭਾਵੇਂ ਸਾਨੂੰ ਅੱਜ ਕੱਲ ਕਾਫੀ ਜ਼ਿਆਦਾ ਇਹ ਸੁਣਨ ਨੂੰ ਸਿੱਖਾਂ ਵਿੱਚ ਵੀ ਮਿਲਦਾ ਵੀ ਆਵਾਗੁਣ ਹੈ, ਜਨਮ ਹੈ, ਜੂਨਾ ਹੈ, ਬਹੁਤ ਕੁਛ ਰੌਲਾ ਜਿਹਾ ਪੈਂਦਾ ਦਿਸੁਣੀਂਦਾ। ਤੇ ਮੈਂ ਤੇ ਇੱਕੋ ਗੱਲ ਬੇਨਤੀ ਕਰਨਾ ਹੁੰਦਾ, ਇਸਲਾਮ ਦਾ ਵੱਖਰਾ ਕੰਸੈਪਟ ਇਸ ਬਾਰੇ। ਇਹ ਕਿਹਾ ਜਾਂਦਾ ਵੀ ਬੰਦਾ ਜਿਹੜਾ ਹੈ ਸਾਰਿਆਂ ਦਾ ਸਰਦਾਰ ਹੈ, ਪਰ ਆਵਾਗੁਣ ਨਹੀਂ ਮੰਨਦੇ। ਆਪ ਸਭ ਨੂੰ ਪਤਾ ਹੈ ਅਸਾਈਅਤ ਵਿੱਚ ਆਵਾਗੁਣ ਕਦੋਂ ਮੰਨਦੇ ਹੈ? ਸਾਰਿਆਂ ਨੂੰ ਕਬਰਾਂ ਵਿੱਚ ਤਾਂ ਹੀ ਦਫਨਾਇਆ ਜਾ ਰਿਹਾ ਕਿ ਕਿਆਮਤ ਵਾਲੇ ਦਿਨ ਇਹਨਾਂ ਸਾਰੀਆਂ ਰੂਹਾਂ ਨੇ ਇਹਨਾਂ ਨੇ ਉੱਠ ਖਲੋਣਾ, ਉਹ ਵੇਟ ਕੀਤੀ ਜਾ ਰਹੀ ਹੈ। ਬੌਧਿਜ਼ਮ ਦਾ ਆਪਣਾ ਮਤ ਹੈ, ਪਰ ਮੈਂ ਫਿਰ ਬੇਨਤੀ ਕਰਾਂਗਾ ਗੁਰਸਿੱਖੋ, ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਸਤਿਗੁਰੂ ਜਾਣ ਕੇ ਮੱਥਾ ਟੇਕ ਲਿਆ ਨਾ, ਜਿੰਨੀ ਨੌਲੇਜ ਆਪਣੇ ਦਿਮਾਗ ਵੀ ਦੂਜੀ ਭਰੀ ਬੈਠਿਆ ਨਾ, ਉਹਦਾ ਮੱਥਾ ਗੋਲਕ ਦੇ ਸਾਹਮਣੇ ਟੇਕ ਦੇਣਾ, ਉਹਨੂੰ ਆਪਣੇ ਅੰਦਰ ਰੱਖ ਕੇ ਚੱਲਾਂਗੇ ਤੇ ਵਿਆਖਿਆ ਵਿੱਚ ਉਲਝਾਂਗੇ। ਹੁਣ ਸਤਿਗੁਰੂ ਨੇ ਸਿੱਧੀ ਗੱਲ ਮੁਕਾ ਦਿੱਤੀ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ। ਇਹ ਸ਼ਬਦ ਕਿਉਂ ਕਿਹਾ? ਇਹ ਇਸ ਕਰਕੇ ਹਾਲਾਂਕਿ ਕਹਿ ਦਿੱਤਾ ਬਾਣੀ ਧੁਰ ਤੋਂ ਆਈ, ਉੱਥੇ ਤਾਂ ਕਿਹਾ ਵੀ ਸਿੱਖੋ ਕਿਤੇ ਭਰਮ ਨਾ ਜਾਇਓ ਗੁਰੂ ਦੇ ਬੱਚਾਂ ਪ੍ਰਤੀ, ਜੋ ਸਤਿਗੁਰੂ ਕਹਿੰਦੇ ਆ ਇਹਨੂੰ ਸਤ ਸਤ ਕਰ ਜਾਣੋ। ਕਿਉਂ ਜੀ? ਗੁਰੂ ਦੇ ਮੂੰਹ ਤੋਂ ਕਰਤਾ ਪੁਰਖ ਆਪ ਕਢਾ ਰਿਹਾ ਹੈ। ਮੇਰਾ ਖਿਆਲ ਇਦੂ ਅੱਗੇ ਤੇ ਕੋਈ ਹੋਰ ਵਿਸ਼ਵਾਸ ਦੀ ਗੱਲ ਹੀ ਕੋਈ ਨੀ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹ ਕਢਾਏ। ਕਰਤਾ ਆਪ ਕਢਾ ਰਿਹਾ, ਫਿਰ ਕਰਤਾ ਤੇ ਕਦੀ ਭੁੱਲਦਾ ਨੀ ਹੁੰਦਾ, ਸਤਿਗੁਰੂ ਕਿਵੇਂ ਭੁੱਲੇਗਾ? ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੂੰ ਉਸ ਦਿਨ ਕਿਹਾ ਸੀ, ਦੋ ਚੀਜ਼ਾਂ ਨੇ, ਇੱਕ ਸੰਯੋਗ ਸ਼ਬਦ ਹੈ, ਇੱਕ ਵਿਯੋਗ ਸ਼ਬਦ ਹੈ। ਅਸੀਂ ਜਿੰਨੇ ਵੀ ਆਪਸ ਵਿੱਚ ਖੂਨ ਦੇ ਰਿਸ਼ਤੇ ਕਰਕੇ ਮਿਲੇ ਹਾਂ, ਉਹ ਭਾਵੇਂ ਮਾਂ ਬਾਪ ਹੋਵੇ, ਭੈਣ ਭਰਾ ਹੋਣ, ਰਿਸ਼ਤੇਦਾਰ, ਇੱਥੋਂ ਤੱਕ ਕਿ ਦੁਨੀਆਂ ਵਿੱਚ ਜਿੰਨਾ ਬੰਦਿਆਂ ਨਾਲ ਸਾਡੇ ਰਿਸ਼ਤੇ ਵੀ ਨਹੀਂ, ਗੋਰੇ ਕਾਲੇ ਤੁਹਾਡੇ ਕੰਮ ਕਰਦੇ ਆ ਜਿੰਨੇ ਮਿਲਦੇ ਹੋਣ, ਗੁਰੂ ਗ੍ਰੰਥ ਸਾਹਿਬ ਮੁਤਾਬਕ ਸਾਰਿਆਂ ਦਾ ਸੰਬੰਧ ਸੰਯੋਗ ਕਰਕੇ ਹੈ। ਸੰਯੋਗ ਮਿਲਾਉਂਦਾ ਤੇ ਵਿਯੋਗ ਜਿਹੜਾ ਉਹ ਵਿਛੋੜ ਦਿੰਦਾ। ਪਰਮਾਤਮਾ ਦੀ ਇਸ ਰਚਨਾ ਵਿੱਚ ਇਹੀ ਤਾਂ ਦੋ ਚੀਜ਼ਾਂ ਕਾਰ ਕਰ ਰਹੀਆਂ ਨੇ ਜਿਹਨੂੰ ਅਸੀਂ ਜਪਜੀ ਸਾਹਿਬ ਚ ਪੜ੍ਹਦੇ ਹਾਂ, ਸੰਯੋਗ ਵਿਯੋਗ ਦੋਏ ਕਾਰ ਚਲਾਵੇ। ਸੰਯੋਗ ਕਰਕੇ ਜਨਮ ਹੋ ਰਿਹਾ ਤੇ ਵਿਯੋਗ ਕਰਕੇ ਲੋਕਾਂ ਦੀ ਮੌਤ ਵੀ ਹੁੰਦੀ ਹੈ। ਸੰਯੋਗ ਤੇ ਵਿਯੋਗ ਦੋਨੋਂ ਕੰਮ ਕਰ ਰਿਹਾ, ਸੰਯੋਗ ਵਿਯੋਗ ਦੋਏ ਕਾਰ ਚਲਾਵੇ। ਲਿਖ ਹੈ ਆਵਹਿ ਭਾਗ। ਆਪ ਨੂੰ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਮੁਤਾਬਕ ਆਹ ਜਿਹੜੀ ਦੇਹ ਸਾਨੂੰ ਮਿਲੀ ਹੈ, ਬੇਨਤੀ ਹੈ ਭਾਵੇਂ ਡਾਰਵਿਨ ਦੀ ਥਿਊਰੀ ਕਹਿ ਰਹੀ ਹੈ ਕਿ ਬੰਦਾ ਵਿਕਾਸ ਕਰਦਾ ਕਰਦਾ ਕਰਦਾ ਕਰਦਾ ਇਸ ਦੇਹ ਚ ਪਹੁੰਚਿਆ, ਵਿਕਾਸ ਵਾਲੀ ਥਿਊਰੀ ਜਿਹੜੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਕਹਿੰਦੀ ਹੈ ਕਿ ਜਿਹੜਾ ਸਾਡਾ ਆਤਮਾ ਹੈ ਇਹ ਕਈ ਜਨਮਾਂ ਤੋਂ ਵੱਖ ਵੱਖ ਜੂਨਾਂ ਵਿੱਚੋਂ ਸਫ਼ਰ ਕਰਦਾ ਆ ਰਿਹਾ ਹੈ, ਕਈ ਜਨਮਾਂ ਤੋਂ। ਫਿਰ ਕਦੀ ਬਾਪ ਬਣਿਆ, ਕਦੀ ਉਹਦੇ ਜਨਮ ਚ ਬੇਟੇ ਬਣ ਗਿਆ ਕਿਤੇ ਆ ਕੇ। ਇਹ ਸਾਡਾ ਸਰਕਲ ਸਾਰਾ ਚੱਲਦਾ ਪਿਆ ਹੈ। ਗੁਰੂ ਸਾਹਿਬ ਜੀ ਨੇ ਇਸੇ ਕਰਕੇ ਬਾਣੀ ਵਿੱਚ, ਅੰਮ੍ਰਿਤ ਬਾਣੀ ਵਿੱਚ ਇਹ ਸ਼ਬਦ ਜਿਹੜੇ ਨੇ ਇਹ ਵਰਤਾਏ, ਜਿਹੜੇ ਆਪ ਪੜ੍ਹਦੇ ਹੋ, ਕਤ ਕੀ ਮਾਈ ਬਾਪ ਕਤ ਕੇਰਾ ਕਿੱਦੂ ਥਾਵੂ ਹਮ ਆਏ, ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਉਪਾਏ, ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਕਹੇ ਨਾ ਜਾਣੀ ਅਵਗਣ ਮੇਰੇ। ਅੱਗੇ ਹੈ ਕੇਤੇ ਰੁੱਖ ਬਿਰਖ ਹਮ ਚੀਨੇ, ਆ ਜਿਹੜੀ ਬਨਸਪਤੀ ਹੈ ਗੁਰਬਾਣੀ ਮੁਤਾਬਕ ਤਾਂ ਇਹ ਵੀ ਜੀਓ ਹੈ। ਉਂਜ ਅਸੀਂ ਪੱਥਰ ਦੀ ਮੂਰਤੀ ਦਾ ਖੰਡਨ ਕਰ ਲਈ ਮੰਨ ਜਾਂਦੇ ਹਾਂ ਵੀ ਇਹ ਪੱਤੇ ਜੀ ਨੇ, ਤੇ ਉਂਝ ਨਹੀਂ ਮੰਨਦੇ ਵੀ ਜੂਨ ਹੈ। ਇਹ ਅਸੀਂ ਕਹਿ ਦਿੰਦੇ ਹਾਂ ਕਿ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ, ਤੇ ਨਾਲ ਇਹ ਵੀ ਕਹਿੰਦੇ ਆ ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਓ। ਇਹਦੇ ਚ ਚੇਤਨਾ ਹੈ। ਹਜ਼ੂਰ ਕਹਿੰਦੇ ਨੇ ਆਹ ਜਿਹੜੇ ਅਸੀਂ ਦੇਖਣੇ ਪਏ ਆ, ਇਹ ਰੁੱਖ ਨੇ, ਇਹ ਪਸ਼ੂ ਨੇ, ਇਹ ਪੰਛੀ ਨੇ, ਹੈ ਤਾਂ ਸੱਚ ਐਵੇਂ ਕਿ ਆਤਮਾ ਹੀ ਅੱਗੇ ਤੁਰੀ ਜਾ ਰਹੀ ਹੈ। ਹਜ਼ੂਰ ਦੇ ਬਚਨ ਕਿ ਕਿੰਨੇ ਅਸੀਂ ਰੁੱਖਾਂ ਦੇ ਰੂਪ ਚ ਰਹੇ, ਕਿੰਨੇ ਅਸੀਂ ਪੰਛੀਆਂ ਦੇ ਰੂਪ ਚ ਰਹੇ। ਕੇਤੇ ਰੁੱਖ ਬਿਰਕਮ ਚੀਨੇ ਕੇਤੇ ਪਸ਼ੂ ਉਪਾਏ, ਹੁਣ ਇੱਥੇ ਪਸ਼ੂ ਮੱਝ ਗਾਂ ਨਹੀਂ ਕਿਹਾ, ਇਹਨੂੰ ਬੇਨਤੀ ਬੜੇ ਬੜੇ ਕਮਾਲ ਦਾ ਵਚਨ ਕਰ ਦਿੱਤਾ ਹੈ। ਰੁੱਖ ਕਿਹਾ, ਪਸ਼ੂ ਕਿਹਾ, ਪੰਖ ਕਿਹਾ, ਤੇ ਇੱਕ ਸ਼ਬਦ ਵਰਤਿਆ ਨਾਗ ਕੁੱਲੀ। ਫਿਰ ਹੈ ਕੇਤੇ ਰੁੱਖ ਬਿਰਖਮ ਚੀਨੇ ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁੱਲੀ ਮੈਂ ਆਏ, ਕੇਤੇ ਪੰਖ ਉਡਾਏ। ਹੁਣ ਇੱਥੇ ਸਾਰਿਆਂ ਨੂੰ ਇਹਨਾਂ ਸ਼ਬਦਾਂ ਚ, ਹੁਣ ਜੇ ਅਸੀਂ ਕਹਿੰਦੇ ਜੀ ਪਿੱਪਲ ਦਾ ਰੁੱਖ ਨਹੀਂ ਕਿਹਾ, ਅੰਬ ਦਾ ਰੁੱਖ ਨਹੀਂ ਕਿਹਾ, ਅਨਾਰ ਦਾ ਨਹੀਂ ਕਿਹਾ, ਆ ਜਿਹੜੇ ਚੀਲ ਦੇ ਰੁੱਖ ਨੇ ਇਹ ਨਹੀਂ ਕਿਹਾ, ਟਾਲੀ ਦਾ ਨਹੀਂ ਕਿਹਾ, ਤੇ ਮਹਾਰਾਜ ਨੂੰ ਇੱਥੇ ਸਿੱਧਾ ਲਫ਼ਜ ਵਰਤਿਆ ਹੈ ਰੁੱਖ। ਇਹਦਾ ਮਤਲਬ ਕਿ ਜ਼ਮੀਨ ਤੇ ਉੱਗੇ ਹੋਏ ਇੱਕ ਬਨਸਪਤੀ ਦੇ ਤਿਣਕੇ ਤੋਂ ਲੈ ਕੇ, ਘਾਹ ਤੋਂ ਲੈ ਕੇ ਵੱਡੇ ਤੋਂ ਵੱਡਾ ਰੁੱਖ ਸਾਰਾ ਇਸੇ ਸ਼ਬਦ ਵਿੱਚ ਹੀ ਸਮਾ ਗਿਆ। ਮਹਾਰਾਜ ਕਹਿੰਦੇ ਪਤਾ ਨਹੀਂ ਕਿੰਨੇ ਕੁ ਜਨਮ ਇਸ ਬਨਸਪਤੀ ਦੇ ਰੂਪ ਵਿੱਚ। ਕੇਤੇ ਰੁੱਖ ਬਿਰਖਮ ਚੀਨੇ ਕੇਤੇ ਪਸ਼ੂ ਉਪਾਏ, ਹਾਲਾਂ ਬਾਣੀ ਚ ਕਈ ਥਾਵਾਂ ਤੇ ਵੱਖ ਵੱਖ ਇਸ਼ਾਰੇ ਵੀ ਦਿੱਤੇ ਆ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਬ ਗੋਇਓ, ਕਈ ਜਨਮ ਖੈਵਰ ਬ੍ਰਿਖ ਜੋਇਓ। ਮਹਾਰਾਜ ਜੀ ਨੇ ਤਾਂ ਕਿਹਾ ਕਈ ਜਨਮ ਸੈਲ ਗਿਰ ਕਰਿਆ। ਆਹ ਜਿਹੜੇ ਪਹਾੜ ਨੇ, ਮੈਂ ਇੰਡੀਆ ਚ ਨੇ ਕਈ, ਮੈਂ ਸ਼ਾਇਦ ਹੈਦਰਾਬਾਦ ਕਿੱਥੇ ਗਏ, ਉੱਥੇ ਦੱਸਦੇ ਸਨ ਪਹਾੜ ਜਿਹੜਾ ਉਹ ਵੀ ਵਿਕਾਸ ਕਰ ਰਿਹਾ, ਉਹ ਦਿਨ ਬ ਦਿਨ ਵੱਧਦਾ ਹੈ ਪੱਥਰ ਵੀ। ਹਜ਼ੂਰ ਨੇ ਫਿਰ ਮੈਂ ਬੇਨਤੀ ਕਰਾਂਗਾ, ਇੱਥੇ ਸ਼ਬਦ ਵਰਤਿਆ ਭਾਈ ਕੇਤੇ ਰੁੱਖ ਬਿਰਖਮ ਚੀਨੇ ਕੇਤੇ ਪਸ਼ੂ ਉਪਾਏ। ਹੁਣ ਪਸ਼ੂ ਵਿੱਚ ਸਾਰੇ ਆ ਗਏ ਜੀ, ਇਹਦੇ ਵਿੱਚ ਦੁੱਧ ਦੇਣ ਵਾਲੇ ਵੀ, ਜੰਗਲੀ ਵੀ। ਜਦੋਂ ਪਸ਼ੂ ਸ਼ਬਦ ਵਰਤ ਦਿੱਤਾ, ਸਾਰੀਆਂ ਜੂਨਾਂ ਇਸੇ ਲਫ਼ਜ਼ ਵਿੱਚ ਸਮਾ ਗਈ। ਕੇਤੇ ਪਸ਼ੂ ਉਪਾਏ, ਕੇਤੇ ਰੁੱਖ ਬਿਰਖਮ ਚੀਨੇ ਕੇਤੇ ਪਸ਼ੂ ਉਪਾਏ, ਕੇਤੇ ਪੰਖ ਉਡਾਏ। ਮਹਾਰਾਜ ਕਹਿੰਦੇ ਪੰਖੀਆਂ ਦੇ ਰੂਪ ਵਿੱਚ ਵੀ ਰਹੇ, ਤੇ ਇੱਕ ਸ਼ਬਦ ਵਰਤਿਆ ਨਾਗ ਕੁੱਲੀ। ਇਹਦਾ ਮਤਲਬ ਇੱਕ ਉਹ ਜੀਵ ਨੇ ਜਿਹੜੇ ਪੈਰਾਂ ਦੇ ਸਹਾਰੇ ਚੱਲਦੇ ਆ, ਤੇ ਨਾਗ ਕੁੱਲੀ ਉਹ ਕੀਟ ਜੀਵ ਹੈ ਜਿਹਦੇ ਪੈਰ ਕੋਨੀ ਰੇਂਗ ਕੇ ਚੱਲਦੇ ਆ। ਮਹਾਰਾਜ ਨੇ ਕਿਹਾ ਨਾਗਾਂ ਦੀ ਕੁੱਲ ਵਿੱਚ ਵੀ ਇਹ ਸਭ ਕੁਝ ਅਸੀਂ ਕਰਕੇ ਪਰਮਾਤਮਾ ਨੇ ਕਿਰਪਾ ਕੀਤੀ, ਤਰਸ ਕੀਤਾ ਤੇ ਸਾਨੂੰ ਇਹ ਦੇਹ ਦੇ ਦਿੱਤੀ। ਉਂਜ ਮਾਨਵੀ ਦੇਹੀ ਵੇਲੇ ਵੀ ਆਹ ਜਿਹੜਾ ਮੇਰਾ ਤੁਹਾਡਾ ਸਰੀਰ ਮਿਲਿਆ, ਮੈਂ ਕਹਿੰਦਾ ਪਹਿਲਾਂ ਤਾਂ ਸ਼ੁਕਰ ਇਹ ਕਰੀਏ। ਇੱਕ ਸੱਜਣ ਦੇ ਬੋਲ ਸਨ ਵੀ ਬੰਦਿਆ ਤੂੰ ਢੇਰੀ ਨਾ ਢਾਇਆ ਕਰ, ਹੁਣ ਤਾਂ ਤੇਰਾ ਜਨਮ ਕਹਿ, ਤੇਰੇ ਕੋਲ ਸੋਚ ਕਹਿ, ਤੇਰੇ ਕੋਲ ਹੱਥ ਨੇ ਪੈਰ ਨੇ, ਤੂੰ ਆਪਣੇ ਜਨਮ ਤੋਂ ਪਹਿਲਾਂ ਕਰੋੜਾਂ ਨੂੰ ਪਿੱਛੇ ਹਰਾ ਕੇ ਆਇਆ ਹੈ, ਜਨਮ ਨਹੀਂ ਹੋਇਆ ਤੇਰਾ। ਚਲੋ ਉਹ ਸ਼ਬਦ ਬੜੇ ਸੱਦੇ ਜਾਣੇ, ਜਦੋਂ ਸਾਡਾ ਜਨਮ ਨਹੀਂ ਹੋਇਆ, ਜਿਹੜੀ ਸੈੱਲ ਨਾਲ ਸਾਡੀ ਬੋਡੀ ਬਣੀ, ਜਿਹੜੇ ਸੈੱਲ ਨਾਲ ਸਾਡਾ ਆ ਢਾਂਚਾ ਬਣਿਆ, ਕਿੰਨੇ ਸੈੱਲ ਸਨ, ਅਣਗਿਣਤ ਸ਼ਬਦ ਵਰਤਾ, ਕਰੋੜਾਂ ਵੀ ਨਹੀਂ, ਅਣਗਿਣਤ ਸੈੱਲ ਇੱਕੋ ਵੇਲੇ ਉਹ ਵੀ ਪ੍ਰਵੇਸ਼ ਕਰਨਾ ਚਾਹੁੰਦੇ ਨੇ। ਪਿਆਰਿਓ ਖੁਸ਼ਕਿਸਮਤਾਂ ਸੀ ਕਿ ਇੰਨੇ ਸੈੱਲ ਆਏ, ਉਹਨਾਂ ਨੂੰ ਵਾਰੀ ਨਹੀਂ ਮਿਲੀ। ਉਹ ਬੰਦਿਆ ਤੈਨੂੰ ਰੱਬ ਨੇ ਜ਼ਿੰਦਗੀ ਜੀਣ ਦਾ ਮੌਕਾ ਦੇ ਦਿੱਤਾ। ਮੇਰੀ ਬੇਨਤੀ ਸਮਝ ਗਏ ਨਾ ਜੀ, ਕਿੰਨੇ ਆਏ, ਉਹ ਖਤਮ ਹੋ ਗਏ, ਕਈ ਗਰਭ ਦੇ ਵਿੱਚ ਹੀ ਚਲੇ ਗਏ। ਮਹਾਰਾਜ ਨੇ ਉਹਨੂੰ ਵੀ ਇੱਕ ਜੂਨ ਮੰਨਿਆ, ਤੇ ਮੈਂ ਕਹਿੰਦਾ ਉਹਨਾਂ ਮੰਨ ਲਓ ਕਿ ਵੈਸੇ ਤੇ ਪਰਮਾਤਮਾ ਸਭ ਨੂੰ ਜ਼ਿੰਦਗੀ ਬਖਸ਼ੇ, ਦਾਂਤ ਦੇ। ਜੇ ਮਾਤਾ ਦੇ ਉਦਰ ਵਿੱਚ ਇਹ ਰਹਿਤ ਮਰਿਆਦਾ ਚ ਲਿਖਿਆ, ਮਹੀਨਾ ਦੋ ਮਹੀਨੇ ਚਾਰ ਮਹੀਨੇ ਰਹਿ ਕੇ ਵੀ ਉਹਦੀ ਸੰਤਾਨ ਇਉਂ ਕਹਿ ਲਓ ਛੀਣ ਹੁੰਦੀ ਏ, ਉਹਦੇ ਵਾਸਤੇ ਵੀ ਪਾਠ ਜ਼ਰੂਰ ਕਰਨਾ ਚਾਹੀਦਾ। ਮੈਂ ਕਿਹਾ ਮਰਿਆਦਾ ਚ ਨਹੀਂ, ਕਿਉਂਕਿ ਉਹ ਜੂਨ ਭੋਗ ਕੇ ਚਲਾ ਗਏ, ਕਈ ਜਨਮ ਗਰਭ ਗਿਰ ਖਿਰਿਆ। ਮਹਾਰਾਜ ਨੇ ਕਿਹਾ ਕਿ ਸਮਾਂ ਸੀ ਉਹਦਾ ਇੰਨਾ, ਉਹ ਉਸ ਸਮੇਂ ਦੇ ਵਿੱਚ ਉਹ ਨਿਕਲ ਗਿਆ, ਉਹ ਉਹਨੂੰ ਨਹੀਂ ਮੌਕਾ ਮਿਲਿਆ। ਮੈਂ ਬੇਨਤੀ ਕਰਾਂਗਾ, ਇਹ ਸਾਨੂੰ ਸਭ ਨੂੰ ਮੌਕਾ ਮਿਲਿਆ। ਇਹਦਾ ਸੰਬੰਧ ਸਿੱਖ ਨਾਲ ਨਹੀਂ, ਹਿੰਦੂ ਨਾਲ ਨਹੀਂ, ਸਮੁੱਚੇ ਮਨੁੱਖਾਂ ਨਾਲ ਹੈ। ਉਹਨਾਂ ਦੀ ਬੋਲੀ ਕੋਈ ਹੋਵੇ, ਧਰਮ ਕੋਈ ਹੋਵੇ, ਜ਼ਬਾਨ ਕੋਈ ਹੋਵੇ, ਇਲਾਕਾ ਕੋਈ ਹੋਵੇ, ਇਹ ਸਾਰਿਆਂ ਦੀ ਸਰਬ ਸਾਂਝਾ ਉਪਦੇਸ਼ ਹੈ ਕਿ ਭਾਈ ਸਿੱਖੋ, ਅਸੀਂ ਖੁਸ਼ਕਿਸਮਤ ਆ ਇਨਸਾਨ ਜਿਨ੍ਹਾਂ ਨੂੰ ਰੱਬ ਨੇ ਇਹ ਮੌਕਾ ਦਿੱਤਾ ਹੈ। ਫਿਰ ਅਗਲੀ ਬੇਨਤੀ, ਇਸ ਲਈ ਸ਼ਬਦ ਦੁਰਲੱਭ ਵਰਤਿਆ। ਤੁਸੀਂ ਪਾਠ ਕਰਦੇ ਹੋ ਬੜੀ, ਜਿੱਥੇ ਅਮੋਲਕ ਆਇਆ ਨਾ ਉੱਥੇ ਦੁਰਲੱਭ ਵੀ ਆਉਂਦਾ। ਜਿਵੇਂ ਅਸੀਂ ਪੜ੍ਹਦੇ ਹਾਂ ਕਬੀਰ, ਮਾਨਸ ਜਨਮ ਦੁਲੰਭ ਹੈ, ਇਹਦਾ ਮਤਲਬ ਜਿਹੜਾ ਲੱਭਦਾ ਨਹੀਂ ਛੇਤੀ। ਹੋਏ ਨਾ ਬਾਰੇ ਬਾਰ ਜਿਉ ਬਨ ਫਲ ਪਾ ਕੇ ਭੂਏ ਗਿਰੇ, ਜਿਵੇਂ ਜੰਗਲ ਦੇ ਵਿੱਚ ਰੁੱਖ ਨੂੰ ਲੱਗੇ ਕੋਈ ਫਲ ਪੱਕ ਜਾਣ ਤੇ ਟਾਹਣੀ ਤੋਂ ਟੁੱਟ ਕੇ ਜ਼ਮੀਨ ਤੇ ਡਿੱਗ ਪੈਂਦੇ ਨੇ। ਸੱਚ ਇਹ ਵੇ ਕਿ ਭਲੇ ਪੁਰਖੋ, ਪੱਕੇ ਹੋਏ ਫਲ ਦੁਬਾਰਾ ਟਾਹਣੀ ਨਾਲ ਨਹੀਂ ਲੱਗਦੇ। ਇਸੇ ਤਰ੍ਹਾਂ ਜ਼ਿੰਦਗੀ, ਜੇ ਇਹ ਮੌਕਾ ਚਲਾ ਗਿਆ, ਇੱਕ ਵਾਰੀ ਟੁੱਟ ਗਿਆ, ਨਾ ਇਹ ਘਰ ਦੁਬਾਰਾ ਲੱਭਣਾ ਤੇ ਨਾ ਇਹ ਪਰਿਵਾਰ ਦੁਬਾਰਾ ਲੱਭਣਾ। ਫਿਰ ਮੇਰੇ ਮਨ ਚ ਆਇਆ ਜੀ, ਇੱਥੇ ਤੇ ਕਹਿੰਦੇ ਆ ਆਵਾਗੁਣ ਹੈ, ਇੱਥੇ ਕਿਹਾ ਵੀ ਨਹੀਂ, ਜਿਉਂ ਬਨ ਫਲ ਪਾ ਕੇ ਭੂਏ ਗਿਰੇ ਬੌਰ ਨਾ ਲੱਗੇ ਡਾਲ। ਪਰ ਸੱਚ ਇਹ ਵੇ, ਉਸ ਵਿੱਚ ਵੀ ਜਿਹੜਾ ਬੀਜ ਪਿਆ ਉਹ ਨਵੇਂ ਰੁੱਖ ਦਾ ਰੂਪ ਧਾਰਨ ਕਰ ਲਏਗਾ, ਪਰ ਉਸ ਟਾਣੀ ਨਾਲ ਦੁਬਾਰਾ ਨਹੀਂ ਲੱਗਣਾ ਜਿਸ ਟਾਣੀ ਤੋਂ ਟੁੱਟ ਗਿਆ, ਕਿਉਂਕਿ ਉਹਦਾ ਬੀਜ ਅੱਗੇ ਫਿਰ ਰੁੱਖ ਦਾ ਰੂਪ ਧਾਰਨ ਕਰੇਗਾ। ਗੁਰੂ ਸਾਹਿਬ ਨੇ ਫਿਰ ਕਿਹਾ ਦੁਰਲੱਭ ਬੜੀ ਮੁਸ਼ਕਲ ਨਾਲ। ਹਜ਼ੂਰ ਨੇ ਫਰਮਾਇਆ ਕਬੀਰ ਮਾਨਸ ਜਨਮ ਦੁਰਲੱਭ ਹੈ, ਖੋਏ ਨਾ ਬਾਰੇ ਬਾਰ ਜਿਉਂ ਬਨ ਫਲ ਪਾ ਕੇ ਭੂਏ ਗਿਰੇ ਬੌਰ ਨਾ ਲੱਗੇ ਡਾਹਰ। ਜਾਂ ਇੱਕ ਬਚਨ ਅਸੀਂ ਪੜ੍ਹਨੇ ਆ ਮਾਨਸ ਜਨਮ ਦੁਲੰਭ ਗੁਰਮੁਖ ਪਾਇਆ। ਪਿਆਰਿਓ ਬੜੀ ਮੁਸ਼ਕਲ ਨਾਲ ਦੁਲੱਭ ਦੇ ਪਾਈ ਵਡਭਾਗੀ। ਸਤਿਗੁਰੂ ਕਹਿੰਦੇ ਜਦੋਂ ਤੂੰ ਕਹਿੰਦਾ ਮੇਰੇ ਭਾਗ ਚੰਗੇ ਨੀ, ਕਹਿੰਦੇ ਉਦੋਂ ਹੀ ਤੂੰ ਨਿਸ਼ੁਕਰਾ ਬਣ ਜਾਂਦਾ, ਜਿਨ੍ਹਾਂ ਦੇ ਭਾਗ ਚੰਗੇ ਨਾ ਹੋਣ ਉਹਨਾਂ ਨੂੰ ਮਨੁੱਖਾ ਦੇ ਮਿਲਦੀ ਕੋਈ ਨੀ। ਇਹ ਵਡਭਾਗੀ ਹੈ, ਦੁਲੱਭ ਦੇ ਪਾਈ ਵਡਭਾਗੀ। ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ, ਵੱਡਿਆਂ ਭਾਗਾਂ ਨਾਲ ਮਿਲੀ, ਇਸ ਨੂੰ ਰੱਬ ਨੇ ਚੇਤਨਾ ਦਿੱਤੀ, ਸਮਝ ਦਿੱਤੀ। ਇੱਕ ਹੋਰ ਬੇਨਤੀ, ਫਿਰ ਮਿਲੀ ਕਾਹਦੇ ਵਾਸਤੇ ਕਿ ਖਾ ਲਓ, ਪੀ ਲਓ, ਮੌਜ ਕਰੋ। ਹੁਣ ਕਈ ਵਾਰੀ ਜਦੋਂ ਕਹਿੰਦੇ ਆ ਨਾ ਜੀ ਇਹ ਧਰਮ ਦੀ ਗੱਲ, ਆਪਾਂ ਬਿਲਕੁਲ ਖੰਡਾ ਨਹੀਂ ਬਣਾਉਣਾ, ਕਿਸੇ ਦਾ ਕਦੀ ਜ਼ਿਕਰ ਨਹੀਂ ਕਰਦਾ ਮੈਂ ਸਟੇਜ ਤੇ, ਮੈਂ ਸਿਰਫ ਥੋੜਾ ਜਿਹਾ ਇਸ਼ਾਰਾ ਮਾਤਰ ਕਹਿ ਦਿੰਦਾ, ਨਹੀਂ ਜੀ ਇਹ ਅੱਗੇ ਕੁਛ ਨਹੀਂ, ਸਭ ਕੁਝ ਇੱਥੇ ਵੇ, ਇਹ ਕਹਿੰਦੇ ਨਾ ਸਭ ਕੁਝ ਆਹੀ ਜੋ ਹੈ, ਤੇ ਜਿਹੜੇ ਦਾਰੂ ਸਿੱਕੇ ਨਾਲ ਰੱਜਦੇ ਨੇ ਤੇ ਰੁਪਈਆ ਵੀ ਰੱਜ ਕੇ ਕਮਾਉਂਦੇ ਨੂੰ, ਕਹਿੰਦੇ ਐਵੇਂ ਕਮਲੇ ਹੋਏ ਬੈਠੇ ਨੇ ਗੁਰਦੁਆਰੇ ਰੋਜ਼ ਬਹਿੰਦੇ ਆ, ਜੇ ਸਭ ਕੁਝ ਇਹ ਸਾਡੀਆਂ ਵਰਗੀਆਂ ਮੌਜਾਂ ਮੰਨ। ਇੱਕ ਸਵਾਲ ਉੱਠਦਾ ਜੀ ਕੀ ਇਸ ਆਤਮਾ ਨੂੰ, ਜਦੋਂ ਰੂਹਾਂ ਦੀ ਕਹਾਣੀ ਬੜੀ ਅਸਚਰਜ ਹੈ, ਬਹੁਤ ਅਸਚਰਜ ਹੈ। ਗੁਰੂ ਗ੍ਰੰਥ ਸਾਹਿਬ ਤਾਂ ਇੰਨੀ ਬਾਤ ਕਰਦੇ ਆ ਆਤਮਾ ਦੀ, ਰੂਹ ਦੀ, ਇਹਨੂੰ ਭੂਤ ਪ੍ਰੇਤ ਨਾਲ ਨਾ ਪਲੀਜ਼ ਸੁਣਿਓ। ਸੱਚ ਇਹ ਵੇ ਦੇਵ ਰੂਹਾਂ ਵੀ ਨੇ ਤੇ ਦੈਂਤ ਰੂਹਾਂ ਵੀ ਨੇ। ਉਂਝ ਈਸਾਈਅਤ ਤੇ ਬੜੀ ਗੱਲ ਕਰਦੀ ਵੀ ਇਹਦੇ ਕੋਲ ਦੂਜੀ ਰੂਹ ਆ ਗਈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਦਾ ਜ਼ਿਕਰ ਕਰਦੇ ਆ ਕਿ ਅਸਲ ਚ ਜਿਹੜਾ ਸਾਡਾ ਅੰਦਰ ਹੈ ਇਹ ਕਿਤਨਾ ਸਮਾਂ ਇਹਨੂੰ ਇੰਤਜ਼ਾਰ ਵੀ ਕਰਨਾ ਪੈਂਦਾ ਹੈ ਦੂਜੀ ਦੇ ਧਾਰਨ ਕਰਨ ਵਾਸਤੇ, ਇਹ ਨਹੀਂ ਕੋਦਮ ਮਿਲ ਜਾਏ ਸਾਡੇ। ਮੈਂ ਇੱਕ ਵਾਰੀ ਤੁਹਾਨੂੰ ਕਿਹਾ ਸਾਡੇ ਪਰਿਵਾਰ ਵਿੱਚ ਹੀ ਘਟਨਾ, ਰਿਸ਼ਤੇਦਾਰੀ ਦੂਰ ਦੀ, ਉਹ ਬੱਚੇ ਦੀ ਡੈਥ ਹੋਈ, ਪਹਿਲੇ ਪਹਿਲੇ ਘਰਾਂ ਵਿੱਚ ਜਾਂਦਾ ਉਹ, ਤੇ ਹੈਰਾਨਗੀ ਦੀ ਗੱਲ ਐਕਸੀਡੈਂਟ ਹੋਇਆ, ਉਦੋਂ ਵੀ ਸਿੱਖ ਦੇ ਘਰ ਸੀ, ਦੂਜੀ ਵਾਰੀ ਜਨਮ ਲਿਆ ਫਿਰ ਵੀ ਸਿੱਖ ਦੇ ਘਰ, ਤੀਜੀ ਵਾਰੀ ਜਨਮ ਹੋਇਆ ਫਿਰ ਵੀ ਸਿੱਖ ਦੇ ਘਰ, ਤੇ ਤਿੰਨੀ ਵਾਰੀ ਮੇਲ। ਮੈਂ ਆਪ ਨੂੰ ਬੇਨਤੀ ਇਸ ਕਰਕੇ ਕਰਨ ਲੱਗਾ ਵਾਂ ਕਿ ਇਹ ਸਰੀਰ ਮਿਲ ਗਿਆ ਅਮੋਲਕ ਹੈ, ਫਿਰ ਇਸ ਦੀ ਮੰਜ਼ਿਲ ਕੀ ਹੈ? ਇਹ ਨਹੀਂ ਕੇਵਲ ਕਿ ਜਨਮ ਹੋ ਗਿਆ, ਬੱਚੇ ਪੈਦਾ ਹੋ ਗਏ, ਸੰਘਰਸ਼ ਕੀਤਾ, ਬੁਢੇਪਾ ਆਇਆ ਤੇ ਬੰਦਾ ਮਰ ਗਿਆ, ਕਹਾਣੀ ਖਤਮ ਹੋ ਗਈ। ਜੇ ਜ਼ਿੰਦਗੀ ਮਾਰ ਲਈ, ਜੇ ਕਿਹਾ ਦੀ ਖਾਓ ਪੀਓ ਮੌਜ ਕਰੋ, ਜਾਂ ਲੋਕ ਇਹ ਕਹਿੰਦੇ ਨੇ ਇਹ ਜੱਗ ਮਿੱਠਾ ਅੱਗੇ ਕਿੰਨੇ ਡਿੱਠਾ, ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹ ਤਿੰਨਾਂ ਗੱਲਾਂ ਤੇ ਜ਼ੋਰ ਦਿੰਦੇ ਆ ਕਿ ਕੁੱਲੀ ਗੁੱਲੀ ਤੇ ਜੁੱਲੀ ਦਾ ਪ੍ਰਬੰਧ ਕਰੋ ਜ਼ਿੰਦਗੀ ਇਹ। ਕੁੱਲੀ ਦਾ ਅਰਥ ਘਰ, ਜੁੱਲੀ ਦਾ ਅਰਥ ਕੱਪੜਾ ਤੇ ਗੁੱਲੀ ਦਾ ਅਰਥ ਰੋਟੀ ਕਹਿੰਦੇ ਹੁੰਦੇ ਸਨ। ਮਤਲਬ ਇਹ ਚੀਜ਼ਾਂ ਚਾਹੀਦੀਆਂ। ਗੁਰਬਾਣੀ ਕਹਿੰਦੀ ਨਹੀਂ, ਇਸ ਵਾਸਤੇ ਨਹੀਂ ਤੂੰ ਕੇਵਲ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਹਾ ਹੈ ਅਮੋਲਕ, ਇਹਦੀ ਕੋਈ ਕੀਮਤ ਨਹੀਂ, ਪਰ ਇਹਦੀ ਮੰਜ਼ਿਲ ਕੀ ਹੈ, ਇਹਨੇ ਜਾਣਾ ਕਿੱਥੇ ਹੈ, ਇਹਨੇ ਸਫ਼ਰ ਕਿਵੇਂ ਕਰਨਾ, ਉਹਦੇ ਬਾਰੇ ਆਪ ਸਾਰੇ ਬਾਣੀ ਪੜ੍ਹਦੇ ਹੋ। ਤੇ ਇੱਕ ਬਚਨ ਖਾਸ ਕਰਕੇ ਜਿਹੜਾ ਰੋਜ਼ਾਨਾ ਅਸੀਂ ਪੜ੍ਹਦੇ ਹਾਂ, ਗੁਰੂ ਅਰਜਨ ਦੇਵ ਜੀ ਦਾ। ਇੱਕ ਵਾਰ ਮੈਂ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਰਹਿ ਰਾਸ ਦੇ ਪਾਠ ਦਾ ਆਖਰੀ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਕਹਿ ਰਿਹਾ, ਕਿਉਂਕਿ ਉਸ ਤੋਂ ਬਾਅਦ ਚੌਪਈ ਸਾਹਿਬ ਵੀ ਅਸੀਂ ਪੜ੍ਹਨੇ, ਜੋ ਸਾਡੀ ਮਰਿਆਦਾ ਹੈ ਮਧਾਵਣੀ ਵੀ ਪੜ੍ਹਦੇ ਹਾਂ, ਆਨੰਦ ਸਾਹਿਬ ਵੀ ਪੜ੍ਹਦੇ ਹਾਂ, ਸਾਰੇ ਅਸੀਂ ਆਨੰਦ ਸਾਹਿਬ ਤੋਂ ਬਾਅਦ ਮਧਾਵਣੀ ਪੜ੍ਹਦੇ। ਜੋ ਗੁਰੂ ਗ੍ਰੰਥ ਸਾਹਿਬ ਚ ਹੈ ਉਸ ਅਖੀਰਲੇ ਸ਼ਬਦ ਨੂੰ ਤੇ ਸੋਹਿਲਾ ਸਾਹਿਬ ਦੇ ਅਖੀਰਲੇ ਸ਼ਬਦ ਨੂੰ ਦੋਨਾਂ ਨੂੰ ਬਰਾਬਰ ਰੱਖ ਕੇ ਅਰਥ ਕਰੋ, ਸਮਝ ਪੈ ਜਾਏਗਾ ਮਨੁੱਖਾ ਦੇਈ ਕਾਹਦੇ ਲਈ ਹੈ। ਅਰਥ ਨਹੀਂ ਮੈਂ ਕਰਾਂਗਾ, ਸਿਰਫ ਪੜ੍ਹ ਦੇਣਾ। ਰਹਿ ਰਾਜ ਸਾਹਿਬ ਦਾ ਜਿਹੜਾ ਇਹ ਸ਼ਬਦ ਹੈ, ਭਾਈ ਪ੍ਰਾਪਤ ਮਾਨੁਖ ਦੇ ਕੁਰੀਆ, ਮਨੁੱਖਾ ਦੇਈ ਮਿਲੀ, ਭਾਈ ਪ੍ਰਾਪਤ ਮਾਨੁਖ ਦੇ ਕੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਵਾਹਿਗੁਰੂ ਜੀ, ਏਦੋ ਵੱਡੀ ਗੱਲ ਕੀ ਹੋਵੇਗੀ ਕਿ ਗੁਰੂ ਅਰਜਨ ਦੇਵ ਕੋਈ ਝੂਠ ਬੋਲ ਰਹੇ ਆ, ਉਹ ਸਾਨੂੰ ਐਵੇਂ ਭਰਮਾ ਰਹੇ ਨੇ, ਸਾਡਾ ਧਿਆਨ ਜਿਹੜਾ ਉਹ ਦੂਜੇ ਪਾਸੇ ਲਿਜਾਣਾ ਚਾਹੁੰਦੇ ਆ। ਨਹੀਂ, ਉਹ ਕਹਿ ਰਹੇ ਨੇ ਭਾਈ ਪ੍ਰਾਪਤ ਤੈਨੂੰ ਖੁਸ਼ਕਿਸਮਤ ਹੈ, ਤੂੰ ਤੈਨੂੰ ਮਿਲੀ ਹੈ, ਭਾਈ ਪ੍ਰਾਪਤ ਮਾਨੁਖ ਦੇ ਉਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਬਾਕੀ ਜਿੰਨੇ ਕੰਮ ਕਰਨਾ ਪਏ ਇਹ ਕੰਮ ਅੱਗੇ ਕੰਮ ਨਹੀਂ ਆਉਣੇ ਜੋ ਦੁਨਿਆਵੀ ਨੇ। ਪਰਸੋਂ ਸ਼ਾਇਦ ਕਥਾ ਕਰ ਰਹੇ ਸੀ, ਆਇਆ ਸੀ ਸ਼ਬਦ, ਮੈਂ ਬੇਨਤੀ ਕੀਤੀ ਸੀ, ਸੇਵਾ ਵੀ ਇੱਕ ਕਰਮ ਹੈ ਤੇ ਬਾਹਰ ਆਪਾਂ ਜਿਹੜਾ ਕੰਮ ਧੰਦਾ ਰੋਟੀ ਲਈ ਕਰਨੇ ਆ, ਢਿੱਡ ਲਈ, ਉਹ ਵੀ ਕਰਮ ਹੈ, ਚੰਗਾ ਧਰਮ ਦੀ ਕਿਰਤ ਹੈ, ਪਰ ਸੇਵਾ ਨਾਲ ਜਿਹੜਾ ਕੀਤਾ ਹੋਇਆ ਫਿਜ਼ੀਕਲ ਵਰਕ ਹੈ ਉਹ ਕੇਵਲ ਕਰਮ ਨਹੀਂ ਰਹਿੰਦਾ, ਉਹ ਰੂਹਾਨੀਅਤ ਦਾ ਆਚਰਣ ਬਣ ਜਾਂਦਾ। ਪਿਛਲੇ ਦਿਨ ਕਿਹਾ ਸੀ, ਇੱਥੇ ਸਤਿਗੁਰੂ ਕਹਿੰਦੇ ਨੇ ਅਵਰ ਕਾਜ ਤੇਰਾ ਕਿਤੇ ਨਾ ਕਾਮ। ਫਿਰ ਮੇਰਾ ਮਨ ਕਹਿੰਦਾ ਵੀ ਅਵਰ ਦਰਥ ਕਿਤੇ ਇਹ ਤਾਂ ਨਹੀਂ ਕਿ ਰੱਬ ਨੂੰ ਛੱਡ ਕੇ ਜਿੰਨੇ ਵੀ ਕੰਮ ਕਰਨਾ ਪਿਆ ਭੁਲਾ ਕੇ ਕਿਸੇ ਅਰਥ ਨਹੀਂ ਆਉਣੇ। ਅਵਰ ਕਾਜ ਭਾਵੇਂ ਅਸੀਂ ਬਾਕੀ ਕੰਮ ਵੀ ਕਹਾਂਗੇ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਕੇਵਲ ਨਾਮ ਦਾ ਅਰਥ ਹੈ ਕਿਸੇ ਦੇਵਤੇ ਦਾ ਨਹੀਂ, ਕਿਸੇ ਕੀਰਤਨ ਦਾ ਨਹੀਂ, ਕੇਵਲ ਦਾ ਅਰਥ ਹੈ ਕੇਵਲ ਤਾਂ ਕੇਵਲ ਅਕਾਲ ਪੁਰਖ। ਸਾਧ ਸੰਗਤ ਭੱਜ ਕੇਵਲ ਨਾਮ, ਸਰੰਜਾਮ ਲਾਗ, ਸਰੰਜਾਮ ਦਾ ਅਰਥ ਉਦਮ ਕਰ, ਪੁਰਖਾਰਥ ਕਰ, ਤੂੰ ਲੱਗ ਇਸ ਆਹਰ ਵਿੱਚ ਕਾਹਦੇ ਲਈ, ਸਰੰਜਾਮ ਲਾਗ ਭਵ ਜਲ ਤਰਨ ਕੈ, ਇਸ ਭਵ ਸਾਗਰ ਨੂੰ ਤਰਨ ਦਾ ਕੋਈ ਗੀਲਾ ਕਰ। ਜਨਮ ਬ੍ਰਿਥਾ ਜਾਤ ਰੰਗ ਮਾਇਆ ਕੇ। ਮੈਂ ਬੇਨਤੀ ਕਰਾਂ ਹੁਣ ਇਹ ਸ਼ਬਦ ਪੜ੍ਹ ਕੇ ਨਾ, ਤੇ ਫਿਰ ਆਪਾਂ ਸੋਹਿਲਾ ਸਾਹਿਬ ਵਾਲਾ ਪੜ੍ਹਾਂਗੇ, ਤੁਸੀਂ ਦੇਖਿਓ ਜੋ ਕੁਝ ਇਹਦੇ ਵਿੱਚ ਕਹਿ ਇਸੇ ਸ਼ਬਦ ਦੀ ਵਿਆਖਿਆ ਸੋਹਿਲਾ ਸਾਹਿਬ ਦੇ ਸ਼ਬਦ ਚ ਕੀਤੀ। ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਅੱਗੇ ਸਤਿਗੁਰੂ ਨੂੰ ਪੁੱਛੀਏ ਕਿਉਂ ਵਿਅਰਥ ਚਲਾ ਗਿਆ, ਕਿਉਂ ਵਿਅਰਥ ਚਲਾ ਗਿਆ। ਅੱਗੇ ਫਿਰ ਸਤਿਗੁਰੂ ਕਹਿੰਦੇ ਇਸ ਕਰਕੇ ਵਿਅਰਥ ਗਿਆ, ਫਿਰ ਸ਼ਬਦ ਕਹਿ ਜਪ ਤਪ ਸੰਜਮ ਧਰਮ ਇਹ ਚੀਜ਼ਾਂ ਕਮਾਈਆਂ ਨੇ। ਜਪ ਸਤ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਰਹਿ। ਦੋ ਤੁਕਾਂ ਵਿੱਚ ਸਾਡੀ ਰੂਹਾਨੀਅਤ ਭਰ ਦਿੱਤੀ ਕਿ ਜੇ ਤੂੰ ਭਵ ਸਾਗਰ ਨੂੰ ਤਰਨਾ ਇਹਨਾਂ ਚੀਜ਼ਾਂ ਨੂੰ ਚੇਤੇ ਰੱਖੀ, ਜੇ ਇਹ ਛੱਡ ਦਿੱਤੀਆਂ ਤੇ ਸਭ ਕੁਝ ਅਕਰਥ ਅਕਾਰਥ। ਜਪ ਦਾ ਅਰਥ ਪਰਮੇਸ਼ਵਰ ਦਾ ਸਿਮਰਨ। ਆਪ ਨੂੰ ਕਈ ਵਾਰੀ ਅਰਜ਼ ਕੀਤੀ ਹੈ, ਜਪ ਦਾ ਖੰਡਨ ਵੀ ਹੈ ਤੇ ਜਪ ਦਾ ਮੰਡਨ ਵੀ ਹੈ ਬਾਣੀ ਚ। ਗੁਰੂ ਸ਼ਬਦ ਦਾ ਬਲਿਆਰ ਵੀ ਜਾਂਦੇ ਆ ਤੇ ਗੁਰੂ ਸ਼ਬਦ ਦਾ ਖੰਡਨ ਵੀ ਹੈ, ਸੰਯਮ ਦਾ ਖੰਡਨ ਵੀ ਹੈ ਤੇ ਸੰਯਮ ਦਾ ਮੰਡਨ ਵੀ ਹੈ। ਇੱਥੇ ਸਾਹਿਬ ਕਹਿੰਦੇ ਜਪ ਤਪ ਸੰਯਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਕਰ ਆਇਆ। ਗੁਰੂ ਦੀ ਸੇਵਾ ਨਹੀਂ ਕੀਤੀ, ਹਰੀ ਰਾਜੇ ਨੂੰ ਜਾਣਿਆ ਨਹੀਂ, ਕਉ ਨਾਨਕਮ ਨੀਚ ਕਰਮਾ, ਨੀਚ ਕਰਮ ਕੀਤੇ ਸਰਨ ਪਰੇ ਕੀ ਰਾਖੂ ਸ਼ਰਮਾ। ਫਿਰ ਬੇਨਤੀ ਹੁਣ ਇਹ ਸਭ ਨੂੰ ਸ਼ਬਦ ਚੇਤੇ ਵੇ, ਤੇ ਮੈਂ ਕਈ ਵਾਰੀ ਸੋਚਣਾ ਸਤਿਗੁਰੂ ਤੋਂ ਵਾਰ ਵਾਰ ਬਲਿਹਾਰ ਜਾਈਏ, ਜਿਹੜੀਆਂ ਗੱਲਾਂ ਅਸੀਂ ਨਹੀਂ ਕਰ ਸਕਦੇ, ਪਾਪ ਕੀਤੇ ਹੁੰਦੇ ਨੇ ਪਰ ਕਰ ਨਹੀਂ ਸਕਦੇ, ਗੁਰੂ ਸਾਹਿਬ ਨੇ ਉਹ ਵੀ ਸ਼ਬਦ ਉਚਾਰਨ ਕਰ ਕਰਕੇ ਸਾਡੇ ਅੰਦਰ ਨੂੰ ਰੱਬ ਸਾਹਮਣੇ ਰੱਖ ਦਿੱਤਾ। ਹੁਣ ਉਸ ਵਿੱਚ ਸਤਿਗੁਰੂ ਕਹਿੰਦੇ ਨੇ ਬੰਦਿਆ ਤੂੰ ਸੌਣ ਲੱਗੇ ਤੇ ਨੀਂਦ ਮੌਤ ਦੀ ਤਰ੍ਹਾਂ ਹੁੰਦੀ ਹੈ, ਕੋਈ ਪਤਾ ਨਹੀਂ ਸਵੇਰੇ ਉੱਠੇ ਕਿ ਨਾ। ਹੋ ਸਕਦਾ ਇਹ ਨੀਂਦ ਇਹ ਰਾਤ ਆਖਰੀ ਰਾਤ ਹੋਵੇ, ਜੇ ਸਵੇਰੇ ਸੂਰਜ ਚੜ੍ਹੇ ਕਿਤੇ ਤੈਨੂੰ ਦਿਨੇ ਅੰਮ੍ਰਿਤ ਵੇਲੇ ਤੇਰੀ ਜਾ ਖੁੱਲ ਜਾਏ ਤੇ ਮੇਰਾ ਇੱਕ ਬੇਨਤੀ ਆ ਹੱਥ ਜੋੜ ਕੇ, ਤੈਨੂੰ ਹੁਕਮ ਨਹੀਂ ਮੈਂ ਕਰਦਾ, ਮੇਰੀ ਬੇਨਤੀ ਆ ਆਹ ਸਮਾਂ ਜਿਹੜਾ ਮਿਲਿਆ ਇਹਨੂੰ ਗਵਾ ਨਾ, ਕਰੋ ਬੇਨਤੀ ਸੁਣੋ ਮੇਰੇ ਮੀਤਾ। ਫਿਰ ਬੇਨਤੀ ਚ ਕੀ ਲੋੜ ਸੀ ਕਹਿਣ ਦੀ, ਜੇ ਪਹਿਲਾ ਸ਼ਬਦ ਕਹਿ ਭਾਈ ਪ੍ਰਾਪਤ ਮਾਨੁਖ ਦੇ ਕੁਰੀਆ ਤੇ ਇਹਦੇ ਚ ਕਹਿ ਰਹੇ ਨੇ ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ। ਇਹ ਵੇਲਾ ਇਹ ਵਕਤ ਸੰਤ ਦੀ ਗੁਰਮੁਖ ਦੀ ਸੰਤ ਸੰਗਤ ਦੀ ਸੇਵਾ ਕਰਨ ਦਾ ਹੈ, ਸੰਤ ਟਹਿਲ ਕੀ ਬੇਲਾ। ਅੱਗੇ ਗੁਰੂ ਜੀ ਕਹਿੰਦੇ ਇਆਂ ਖਾਟ ਚਲੋ ਹਰ ਲਾਹਾ, ਇਥੋਂ ਲਾਹਾ ਲੈ ਕੇ ਚੱਲ, ਇਆਂ ਖਾਟ ਚਲੋ ਹਰ ਲਾਹ ਆਗੈ ਬਸਨ ਸੁਖੇਲਾ। ਗੁਰਮੁਖੋ ਜਦੋਂ ਇਆਂ ਤੇ ਆਗੇ ਸ਼ਬਦ ਆ ਗਿਆ, ਇਹਦੇ ਸੰਬੰਧੀ ਸਾਨੂੰ ਸੋਚਣਾ ਚਾਹੀਦਾ ਵੀ ਐਵੇਂ ਭੁਲੇਖੇ ਚ ਨਾ ਰਹੀਏ, ਅੱਗੇ ਕੁਛ ਨੇ। ਗੁਰੂ ਕਹਿੰਦਾ ਜੋ ਇਆਂ ਕੀਤਾ ਉਹ ਅੱਗੇ ਮਿਲੇਗਾ। ਅਸੀਂ ਇਆਂ ਨੂੰ ਮੰਨਣ ਨੂੰ ਤਿਆਰ ਹਾਂ, ਅੱਗੇ ਨੂੰ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ, ਟਹਿਲ ਕੀ ਬੇਲਾ, ਇਆਂ ਕਾੜ ਚਲੋ ਕਰ ਲਾਹ, ਆਗੈ ਬਸਨ ਸੁਵੇਲਾ, ਔਦ ਘਟੈ ਦਿਨ ਸਰੈਣਾਰੇ, ਮਨ ਗੁਰਮਿਲ ਕਾ ਸਵਾਰੇ। ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪਿਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ, ਜਾਂ ਕੋ ਆਏ ਭਈ ਪ੍ਰਾਪਤ ਮਾਨੁਖ ਦੇ ਗੁਰੀਆ। ਕਾਹਦੇ ਲਈ ਤੂੰ ਆਏ? ਜਾਂ ਕੋ ਆਏ ਸੋਈ ਵਿਖਾਜੋ, ਹਰ ਗੁਰ ਤੇ ਮਨੇ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੋਰ ਨਾ ਹੋਏਗੋ ਫੇਰਾ, ਤੇਰਾ ਦੁਬਾਰਾ ਫੇਰਾ ਨਹੀਂ ਹੋਵੇਗਾ, ਤੂੰ ਆਪਣੇ ਨਿਜ ਘਰ ਵੀ ਚਲਾ ਜਾਏਗਾ। ਮੈਂ ਆਪ ਨੂੰ ਬੇਨਤੀ ਕੀਤੀ, ਇਸ ਜ਼ਿੰਦਗੀ ਦਾ ਮਨੋਰਥ, ਇਹਦਾ ਮਕਸਦ ਇਹੀ ਹੈ ਕਿ ਬੰਦਗੀ ਕਰ ਗੁਰੂ ਦੇ ਲੜ ਲੱਗ ਕੇ। ਉਂਝ ਤਾਂ ਆਪਣੇ ਆਪਣੇ ਹਿਸਾਬ ਨਾਲ ਸਾਰੇ ਬੰਦਗੀ ਕਰਦੇ ਆ, ਆਪਣੇ ਆਪਣੇ ਗੁਰਮਤ ਵਿੱਚ ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ, ਗੁਰਮੁਖੋ ਭਾਵੇਂ ਤੁਸੀਂ ਜਿੰਨੀ ਮਰਜ਼ੀ ਬਾਣੀ ਪੜ੍ਹਦੇ ਹੋ, ਸਿਮਰਨ ਕਰਦੇ ਹੋ, ਚੰਗੀ ਗੱਲ ਉਹਦੀ ਬਖਸ਼ਿਸ਼ ਹੈ, ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਨੇ ਜਿਹੜੀ ਸਾਨੂੰ ਜੁਗਤ ਦਿੱਤੀ ਹੈ ਨਾ, ਇਹ ਜੁਗਤ ਦਿੱਤੀ ਹੈ ਵੀ ਗੁਰੂ ਸਾਹਿਬ ਨੇ ਜਦੋਂ ਇਹ ਅੱਗੋਂ ਬਖਸ਼ਿਸ਼ ਵਰਤਾਈ ਨਾ ਜੀ, ਖਾਲਸਾ ਜੀ ਨੂੰ ਗੁਰੂ ਬਣਾਇਆ, ਪੰਜਾਂ ਵਿੱਚ ਵਰਤ ਕੇ ਗੁਰੂ ਪਦ ਦਿੱਤਾ, ਅਸੀਂ ਤਾਂ ਹੀ ਕਹਿੰਦੇ ਹਾਂ ਨਾ ਵੀ ਪੰਥ ਤੇ ਗ੍ਰੰਥ ਦੀ ਗੱਲ ਚੱਲ ਗਈ। ਉੱਥੇ ਸਤਿਗੁਰੂ ਦਾ ਜਿਹੜਾ ਸਿੱਖਿਆ ਦੇਣ ਦਾ, ਦੀਖਿਆ ਦੇਣ ਦਾ, ਗੁਰਮੰਤਰ ਦੇਣ ਦਾ, ਨਿਆਮ ਦ੍ਰਿੜ ਕਰਾਉਣ ਦਾ ਜਿਹੜਾ ਅਖਤਿਆਰ ਸਿਰਫ ਇੱਕ ਗੁਰੂ ਜੋਤ ਦੇਹ ਕੋਲ ਸੀ ਨਾ, ਸਤਿਗੁਰੂ ਨੇ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਰੱਖ ਦਿੱਤੀ ਸ਼ਬਦ ਵਿੱਚ, ਤੇ ਜੁਗਤੀ ਪੰਜਾਂ ਦੇ ਵਿੱਚ ਟਿਕਾ ਦਿੱਤੀ। ਪੰਜ ਸ੍ਰੀ ਸਾਹਿਬ ਲੈ ਕੇ ਦੀਵਾਨ ਦੀ ਅਗਵਾਈ ਨਗਰ ਕੀਰਤਨ ਅੱਗੇ ਚੱਲ ਸਕਦੇ ਆ, ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਪੰਜ ਇਕੱਠੇ ਹੋ ਕੇ ਬਾਟਾ ਨਹੀਂ ਤਿਆਰ ਕਰ ਸਕਦੇ। ਮੰਨ ਲਓ ਪੰਜ ਸਿੰਘ ਇਕੱਠੇ ਹੋ ਗਏ ਜੀ, ਬਾਟਾ ਲਾਇਓ, ਕੋਈ ਨਹੀਂ ਸੀ ਪੰਜੇ। ਗੁਰੂ ਸਾਹਿਬ ਕਹਿੰਦੇ ਆ ਤੁਹਾਨੂੰ ਸਾਹਮਣੇ, ਉਹਦੇ ਸਾਹਮਣੇ ਬਹਿਣਾ ਪੈਣਾ, ਸਰੀਰ ਤੁਹਾਡਾ, ਜੋਤ ਉਹਦੇ ਵਿੱਚ ਹੈ। ਜਦੋਂ ਤੁਸੀਂ ਬਾਟੇ ਵਿੱਚ ਜਲ ਪਾ ਕੇ ਬਾਣੀ ਪੜੋਗੇ, ਸਰੀਰ ਤੁਹਾਡੇ ਹੋਣਗੇ, ਮੈਂ ਇਹਦੇ ਰਾਹੀਂ ਵਰਤਾਂਗਾ, ਉਹ ਜੋਤ ਤੁਹਾਡੇ ਵਿੱਚ ਪਹਿਲਾਂ ਅੰਮ੍ਰਿਤ ਸੰਚਾਰ ਕਰੇ। ਗੁਰਮੁਖੋ ਜਦੋਂ ਪੰਜਾਂ ਜਿਹੜੇ ਸਿੰਘ ਲੱਗਦੇ ਆ, ਸ਼ਾਇਦ ਸੁਣਦੇ ਹੋ, ਕਦੀ ਉਹਨੂੰ ਦੇਖਿਓ, ਜਿਸ ਦਿਨ ਅੰਮ੍ਰਿਤ ਸੰਚਾਰ ਚ ਲੱਗਦੇ ਆ, ਰਹਿਤਵਾਨ ਗੁਰੂ ਸਾਹਿਬ ਦੀ ਬਾਣੀ ਵਾਲੇ ਹੋਣ, ਉਸ ਦਿਨ ਉਹਨਾਂ ਦੇ ਚਿਹਰੇ ਦਾ ਜਿਹੜਾ ਜਲਾਲ ਹੈ ਕੁਝ ਵੱਖਰਾ ਹੀ ਹੁੰਦਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਡ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 4612, 6th ਸਟਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ तारा कैसिडी जी नू 403-770-1099 यानी 403-777-1099 ते संपर्क कर सकते हो। कैसिडी हे इंजरी लादा पता है, यूनिट नंबर 1507, 14 एवेन्यू साउथ वेस्ट कैलगरी।
0: मैं फिर एक बेनती करांगा जी, साडा मकसद है सी जे सिख कहौने आ अमृत नू कट्टड़ता नाल संकीर्णता नाल ना जोड़ के देखो, अमृत नू आत्मा दे सफर दे लई गुर प्रसाद दे रूप विच धारण करो। भी इस अंदर ने सफर करना है, गुर प्रसाद असी लेना है, गुरु दी कृपा लेनी है। हजूर सच्चे पातशाह महाराज ओ कहंदे ने भी जदों हुण गुरु ने मंत्र दे दिता, उंज तां भगती मैं बोलना सारे आप जी बोल दे, मैं इन मेरी अज की कथा नू कट्टड़ता चनल जायो, मेरा मकसद ऐसी भी दे मिल गई। सारे कहने वाहेगुरु कहो, पर गुरु ग्रंथ साहिब विच इक शब्द है कि मनमुख बंदे भी कई बारी आप हुदरे हो के गुरु तो बिना भगती कर दे जेड़ी फलीभूत नहीं हुंदी। मनमुख भगत करें बिन सतगुर, भगत करें क्या है, मनमुख भगत करें बिन सतगुर, बिन सतगुर भगत ना हो ही रहा। सतगुरु तो बिना भगती किवें होवेगी। गुर प्रसाद कह गुरमुखो, इसे करके पूरा गुरु ग्रंथ साहिब कू के एक गल नू सैकड़े वारी कह रहा है, एक ओंकार सतगुरु प्रसाद, सतगुरु की कृपा। एक उदाहरण कह, जो गुरु नानक साहब जी ने करतारपुर अपना चोला हजूर ने बदलिया, 18 साल सतगुरु करतारपुर है, ते जिस दिन करतारपुर का लांघा खुलिया सी, चलो सतगुरु तरस किया उस दिन जो हुक्मनामे की कथा करन दा सुभाग प्राप्त होया। काफी लंबे समा कथा की हजूर दे दरबार साहिब विच, दरबार साहिब ही कहने। फिर मन च एक मेरे च आई, साडे विद्वान पुरश सुनांदे हुंदे सन कि गुरु एक ही है, जिहो जी तुहाडी भावना ना गुरु ओ ही है। जिहड़ा बंदा कटाक्ष दे तरीके नाल पढ़ लिया ओ अपने हिसाब नाल तुकां कढ दे, ते गुरु साहब ने बाणी च लिख दिता है भी जिहो जी तुहाडी भावना होवेगी मैं हो जाई हां। सतगुरु सदा दयाल है भाई, विण भागा क्या पाई है, एक नदर कर देखै सब ऊपर, जे खा पाओ ते आ फल पाईए, जिहो जी तुहाडी भावना है। हजूर गुरु नानक साहब जदों गुरता गद्दी देण लगे, परिवार माता सुलखणी जी सन, हजूर दे दोनों बेटे सन, सन्मान युग बाबा श्री चंद जी, बाबा लक्ष्मी दास जी, जदों गुरगद्दी देन लगे उत्थे सवाल उठिया जी, बाप अपने पुत्तर नू विरासत सौंपदा है। मां जी सुलखनी जी कहंदे आ, सतगुरु आप जी दे बेटे ओ शब्द सुनने वाले ने। कहन लगे सुलखनीए, मेरा अंदर ता भाई लहणे कोल ही है, ए मेरे पुत्तर ने, गुरु अंगद देव ही होवेगा, इन्हां नू बाबे के कहणगे, पुत्तर ना मेरे। कहुण तां असीं जो आउंदा जिन्नी निंदिया रज के करने आ, वाहिगुरु सानू बचाए जी। असीं उस इतिहास ते वी कटाक्ष कर रहे हां जिथे बाबा श्री चंद वर्गियां नू इन्ना सन्मान मिलिया। कहिंदे इह मेरे खून ने, मेरे पुत्तर ने। अगले शब्द सुनण वाले ने कहन लगे, अन्न दी पैसे दी इन्हां घर कदी कमी नहीं रहेगी, पुत्तर मेरे ने पर जन्म सवरेगा तां जे गुरु गुरु जपणगे। अन्न दी कमी नहीं रहनी, उथे भी इथों तक ही शब्द कहा भी गुरु घर दे बूहे अगे जे कुत्ता रोज बहन लग पवे बरकत उहदे विच वी आ जांदी, इह तां मेरे बच्चे ने। गुरु घर के होए सवाना, तिनको पूजे सगल जखाना। अन्न पैसे दी कमी नहीं, पर उथे घटना वापरी, उहदा जिक्र कुछ विद्वाना कीता है कि गुरु नानक साहिब ने हाथ च टका पकड़िया। इह बड़ा घट जिक्र कीता जांदा है, शायद मेरा ख्याल प्यारा सिंह पद्म उहनां ने कीता है। ਉਹ ਕਹਿੰਦੇ ਨੇ ਹਜ਼ੂਰ ਪੁੱਛਦੇ ਨੇ ਸਭ ਨੂੰ ਮੇਰੇ ਹੱਥ ਚ ਕੀ ਹੈ, ਤੇ ਸਾਰੇ ਕਹਿੰਦੇ ਨੇ ਮਹਾਰਾਜ ਟਕਾ ਹੈ। ਪੁੱਤਰਾਂ ਨੂੰ ਪੁੱਛਿਆ, ਸਿੱਖਾਂ ਨੂੰ ਪੁੱਛਿਆ, ਟਕਾ ਹੈ। ਜਦੋਂ ਬਾਬਾ ਲਹਿਣਾ ਸਾਹਿਬ ਨੂੰ ਪੁੱਛਿਆ ਮੇਰੇ ਹੱਥ ਚ ਕੀ ਹੈ, ਕਹਿੰਦੇ ਨੇ ਹਜ਼ੂਰ ਦੇ ਚਰਨ ਪਕੜ ਲਏ, ਕਹਿੰਦੇ ਨੇ ਲਹਿਣੇ ਕੋਲ ਇੰਨੀ ਸਮਰੱਥਾ ਨਹੀਂ, ਮੈਂ ਦੱਸ ਸਕਾਂ ਗੁਰੂ ਨਾਨਕ ਦੇ ਹੱਥ ਚ ਕੀ ਹੈ। ਹੁਣ ਦੇਖੋ ਭਾਵਨਾ ਨਾ, ਹੱਥ ਚ ਕੀ ਹੈ। ਕਹਿਣ ਲੱਗੇ ਸਾਰੇ ਤਾਂ ਦੱਸ ਰਹੇ ਨੇ ਟਕਾ, ਕਹਿੰਦੇ ਇੱਥੇ ਦ੍ਰਿਸ਼ਟਮਾਨ ਦਿਸ ਰਿਹਾ। ਫਿਰ ਕਹਿੰਦੇ ਦੱਸ ਅੱਗੇ ਸ਼ਬਦ ਕੈਸਾ।

ਤਾਂ ਕਾਹੇ ਗਵਾਵੋ, ਇਸ ਪੌੜੀ ਤੇ ਜੋ ਨਰ ਚੁੱਕੈ। ਮਹਾਰਾਜ ਕਹਿੰਦੇ ਸੋ ਆਏ ਜਾਏ ਦੁੱਖ ਪਾਏਂਦਾ। ਆਨੰਦ ਸਾਹਿਬ ਦਾ ਇਹ ਪੌੜੀ, ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਇਹਦਾ ਮਤਲਬ ਕੋਈ ਕੰਮ ਕਰਨਾ ਹੈ। ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜੱਗ ਮੈਂ ਆਇਆ। ਜਿੱਥੇ ਤੂੰ ਸ਼ਬਦ ਹੈ ਨਾ ਜੀ, ਮੇਰੀ ਇੱਕ ਬੇਨਤੀ, ਉੱਥੇ ਟਿੱਪੀ ਲਾ ਕੇ ਤੂੰ ਨਾ ਕਰਿਆ ਜੇ, ਜਿੱਥੇ ਤੂੰ ਲਿਖਿਆ ਤੂੰ ਪੜ੍ਹੋ, ਕਿਉਂਕਿ ਤੂੰ ਲਫ਼ਜ਼ ਜਿਹੜਾ ਹੈ ਫਾਰਸੀ ਦਾ ਹੈ, ਜਿਹੜਾ ਮੂਲ ਸ਼ਬਦ ਹੈ ਨਾ ਉਹ ਤੂੰ ਨਹੀਂ, ਉਹ ਤੂੰ ਹੀ ਹੈ, ਇਹ ਫਾਰਸੀ ਦਾ ਲਫ਼ਜ਼ ਤੂੰ ਵੀ। ਹਜ਼ੂਰ ਨੇ ਇੱਥੇ ਸ਼ਬਦ ਵਰਤਿਆ, ਇਹ ਸਰੀਰਾ ਮੇਰਿਆ ਇਹ ਜੱਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜੱਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਕਰਮਨ ਵਸਿਆ ਪੂਰਵ ਲਿਖਿਆ ਪਾਇਆ। ਅੱਗੇ ਗੁਰੂ ਜੀ ਕਹਿੰਦੇ ਬੜਾ ਮੂਲਕ ਹੈ, ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉ ਚਿੱਤ ਲਾਇਆ, ਜਿਨੇ ਆਪਣਾ ਚਿੱਤ ਸਤਿਗੁਰੂ ਨਾਲ ਲਾ ਲਿਆ। ਮੈਂ ਆਪ ਨੂੰ ਪਹਿਲੀ ਬੇਨਤੀ ਕੀਤੀ ਵੀ ਇਹ ਬੜਾ ਅਮੋਲਕ ਜੇ ਨਹੀਂ ਜੇ ਲੱਭਦਾ। ਹੁਣ ਵੇਖੋ ਬਿਮਾਰੀ ਪਈ ਹੈ ਨਾ, ਮੈਂ ਸੱਚ ਕਹਿਣਾ ਹੈ ਤੇ ਨਿੱਕਾ ਜਿਹਾ ਜੀਵ ਹੀ ਨਾ, ਕਿ ਵਾਰ ਵਾਰ ਆਪਾਂ ਇਹਦੀ ਗੱਲ ਕਰ ਰਹੇ, ਨਿੱਕੀ ਕੀੜੀ ਮੈਂ ਕੱਲ ਰੱਖ ਹੈ, ਇੱਕ ਨਿੱਕੀ ਜੀ ਕੀੜੀ ਚ ਉਹ ਤਾਕਤ ਰੱਖ ਦਿੱਤੀ, ਕੀੜਾ ਹੀ ਕਹੋਗੇ ਨਾ, ਹੈ ਗੁਰਬਾਣੀ ਦੀ ਨਜ਼ਰ ਚ ਹੀ ਹੈ ਨਾ, ਫਿਰ ਬੰਦਾ ਕਿਉਂ ਭੱਜ ਰਿਹਾ, ਇਹਦਾ ਮਤਲਬ ਮਨੁੱਖਾ ਦੇਹ ਬੜੀ ਕੀਮਤੀ ਹੈ। ਹਜ਼ੂਰ ਨੇ ਕਿਹਾ ਵੀ ਇਹਨੂੰ ਤੁਸੀਂ ਕੀ ਕਰੋ, ਫਿਰ ਬਚਨ ਕੀਤੋ ਨੇ ਗੋਬਿੰਦ ਦੇ ਗੁਣ ਗਾਓ। ਹੁਣ ਇੱਥੇ ਮੈਂ ਥੋੜੇ ਜਿਹੇ ਅਰਥ ਕਰਨੇ ਚਾਹੁੰਦਾ ਗੁਣ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੇ ਤਾਂ ਇਹ ਗੁਰੂ ਜੇ ਗਜ਼ਲਾਂ ਸੀ ਜਦੋਂ ਪੜ੍ਹਨੇ ਆ, ਤੇ ਉਹਦੇ ਵਿੱਚ ਇੱਕ ਬਚਨ ਹੈ, ਪਹਿਲੀ ਗਜ਼ਲ ਦਾ ਪਹਿਲਾ ਸ਼ੇਰ ਹੀ ਹੈ, ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਵਗਰ ਨ ਜੋਕੇ ਚੁਨੀ ਆਮਦਨ ਨਾ ਬੂਦ ਮਰਾ। ਇਹਦੇ ਅਖਰੀ ਅਰਥ ਥੋੜੇ ਜਿਹਾ ਆਪਾਂ ਕਰ ਲੈਂਦੇ ਹਾਂ। ਹਵਾਏ ਇਹਦਾ ਅਰਥ ਤਾਂਗ ਇੱਛਾ, ਬੰਦਗੀ। ਹੇ ਗੁਰੂ ਗੋਬਿੰਦ ਸਿੰਘ ਜੀ, ਮੈਂ ਇਸ ਸਰੀਰ ਚ ਆਇਆ, ਇਸ ਕਰਕੇ ਨਹੀਂ ਆਇਆ ਮੈਂ ਦੀਵਾਨ ਬਣਨਾ ਸੀ, ਕਿਉਂਕਿ ਇਹਨਾਂ ਦਾ ਪਰਿਵਾਰ ਦੀਵਾਨ ਸਨ, ਇਸ ਕਰਕੇ ਨਹੀਂ ਆਇਆ ਮੈਂ ਵਿਦਵਾਨ ਬਣਨਾ ਸੀ, ਇਸ ਕਰਕੇ ਨਹੀਂ ਆਇਆ ਮੈਂ ਬਹੁਤ ਸਾਰੀ ਦੌਲਤ ਕਮਾ ਕੇ ਆਪਣਾ ਨਾਮ ਬਣਾਉਣਾ ਸੀ, ਮੈਂ ਇਸ ਵਜੂਦ ਵਿੱਚ ਇਸ ਸਰੀਰ ਵਿੱਚ ਇਸ ਢਾਂਚੇ ਵਿੱਚ ਤਾਂ ਆਇਆ। ਮੈਨੂੰ ਪਤਾ ਲੱਗਾ ਮੇਰਾ ਮਹਿਬੂਬ ਪੰਜਾਂ ਤੱਤਾਂ ਦੇ ਢਾਂਚੇ ਵੀ ਚੱਲੇ, ਤੇ ਮੈਂ ਵੀ ਉਹ ਸਰੀਰ ਲੈ ਕੇ ਆਇਆ, ਤੇ ਆਇਆ ਸਿਰਫ ਤੇਰੀ ਬੰਦਗੀ ਕਰਨ ਵਾਲਾ। ਇਹਦੇ ਥੋੜੇ ਜਿਹੇ ਅਰਥ ਨੇ ਜੀ। ਹਵਾਏ ਦਾ ਅਰਥ ਹੋ ਗਿਆ ਹਵਸ਼ ਤਾਂਗ, ਹਵਸ਼ ਦਾ ਅਰਥ ਨਾ ਕਰੀਏ, ਤਾਂਗ ਕਰ ਲਈ ਸੌਖਾ ਰਹੇਗਾ। ਹਵਾਏ ਬੰਦਗੀ, ਤੇਰੀ ਬੰਦਗੀ ਦੀ ਤਾਂਗ ਰੱਬ ਜੀ, ਹਵਾਏ ਬੰਦਗੀ ਅਵੁਰਦ, ਅਵੁਰਦ ਅਰਥ ਮੈਨੂੰ ਲੈ ਕੇ ਆਈ, ਮੈਂ ਇਸ ਕਰਕੇ ਜਨਮ ਲਿਆ ਵੀ ਮੈਂ ਤੇਰੀ ਬੰਦਗੀ ਕਰਾਂਗਾ। ਹਵਾਏ ਬੰਦਗੀ ਅਵੁਰਦ ਦਰ, ਦਰ ਅਰਥ ਦਾ ਵਿੱਚ, ਇੱਕ ਦਰ ਅਰਥ ਦਰਵਾਜ਼ਾ ਫਾਰਸੀ ਵਿੱਚ, ਦਰ ਅਰਥ ਵਿੱਚ, ਜੇ ਆਪ ਪੜ੍ਹਦੇ ਹੋ ਯਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੰਨ ਵਿੱਚ, ਇੱਥੇ ਦਰ ਅਰਥ ਵਿੱਚ। ਹਵਾਏ ਬੰਦਗੀ ਅਵੁਰਦ ਦਰ ਵਜੂਦ, ਇਹ ਜੀਵ ਨਾਲ ਹੈ, ਜ਼ੇ ਨਾਲ ਨਹੀਂ ਜਾਂ ਜ਼ੋਏ ਨਾਲ ਨਹੀਂ, ਵਜੂਦ, ਮੈਂ ਇਸ ਕਰਕੇ ਇਸ ਵਜੂਦ ਵਿੱਚ ਆਇਆ ਵਾ, ਮੈਂ ਤਾਂ ਆਇਆ ਤੇਰੀ ਬੰਦਗੀ ਕਰਨੀ। ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਅਸੀਂ ਪੰਜਾਬੀ ਚ ਕਹਾਂਗੇ ਮਰਾ ਦਰ ਤੇ ਮਰ ਪਰਾ, ਮਰ ਜਾ, ਇਹ ਸ਼ਬਦ ਫਾਰਸੀ ਵਿੱਚ ਮਾ ਰਾ, ਇਹਦਾ ਅਰਥ ਹੈ ਮੈਨੂੰ, ਮਰਾ ਦਰ ਨਾ ਮੈਨੂੰ। ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਮੈਂ ਇਸ ਵਜੂਦ ਵਿੱਚ ਤਾਂ ਆਇਆ ਤੇਰੀ ਬੰਦਗੀ ਦੀ ਤਾਂਗ ਲੈ ਕੇ ਆਈ। ਵਗਰ ਨ ਜੋਕੇ, ਜੋਕੇ ਦਾ ਅਰਥ ਹੈ ਸ਼ੌਂਕ, ਵਗਰ ਨ ਜੋਕੇ, ਜੋਕੇ ਚੁਨੀ, ਚੁਨੀ ਦਰ ਤੇ ਅਜਿਹਾ, ਨਾ ਬੂਦ ਮਰਾ, ਮੈਨੂੰ ਕੋਈ ਸ਼ੌਂਕ ਨਹੀਂ, ਏਡੀ ਵੱਡੀ ਦੇਹ ਚੁੱਕ ਕੇ ਤੁਰਿਆ ਫਿਰਾਂ, ਮੈਂ ਕੋਈ ਸ਼ੌਂਕ ਇਸ ਕਰਕੇ ਨਹੀਂ ਆਇਆ, ਮੈਂ ਜੀਵ ਦਾ ਰਸ ਇੰਦਰੀਆਂ ਦਾ ਰਸ ਭੋਗਾਂਗਾ, ਮੈਂ ਇਸ ਕਰਕੇ ਆਇਆ ਮਹਿਬੂਬ ਤੇਰੇ ਜਮਾਨੇ ਚ ਆਇਆ ਤੇਰੀ ਭਗਤੀ ਕਰਨ ਵਾਸਤੇ ਆਇਆ। ਇਹਦਾ ਮਤਲਬ ਸਰੀਰ ਬੰਦਗੀ ਲਿਖੇ, ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਵਗਰ ਨ ਸੂਕੇ ਚੁਨੀ ਆਮਦਨ ਨਾ ਬੂਦ ਮਰਾ। ਹੁਣ ਸਤਿਗੁਰੂ ਅੱਗੇ ਬਚਨ ਕਰ ਰਹੇ ਨੇ, ਸਾਧੋ ਮੈਂ ਤਾਂ ਦੂਜੀ ਤੁਕ ਪਹਿਲਾਂ ਲੈ ਲਈ ਸੀ ਵੀ ਅਮੋਲਕ ਹੈ, ਕਰਨਾ ਕੀ ਹੈ, ਸਾਧੋ ਗੋਬਿੰਦ ਕੇ ਗੁਣ ਗਾਵੋ, ਸ਼ਬਦ ਆ ਗਿਆ ਗੁਣ। ਹੁਣ ਗੁਣ ਗਾਵੋ ਦਾ ਮਤਲਬ ਕੀ ਹੈ, ਇੱਕ ਤਾਂ ਗੁਣ ਗਾਵੋ ਦਾ ਗਾਉਣ ਦਾ ਸੰਬੰਧ ਕੀਰਤਨ ਨਾਲ ਹੈ, ਵੀ ਤੁਸੀਂ ਉਸ ਨੂੰ ਗਾਓ। ਗੁਰਮੁਖੋ ਆਪ ਜਿਹੜਾ ਸਤਿਗੁਰੂ ਦਾ

0: ਬਾਣੀ ਦਾ ਪਾਠ ਕਰਦੇ ਹੋ, ਗੁਣ ਕਿਉਂ ਗਾਣੇ ਨੇ? ਪਹਿਲੀ ਗੱਲ ਤਾਂ ਇਹ ਕਿ ਰੱਬ ਉਸਤਤ ਦਾ ਭੁੱਖ ਹੈ। ਬੰਦੇ ਦੀ ਚਾਰ ਸ਼ਬਦ ਸਟੇਜ ਤੇ ਨਾ ਕਹੋ, ਸੱਚੀ ਨੂੰ ਲੋਕੀ ਲੜ ਪੈਂਦੇ ਜੇ ਵੀ ਤੁਸੀਂ ਸਾਡਾ ਜ਼ਿਕਰ ਨਹੀਂ ਸੀ ਕੀਤਾ। ਮੈਂ ਕਈ ਬੰਦੇ ਦੇਖੇ, ਇਹਦਾ ਮਤਲਬ ਰੱਬ ਵੀ ਬੰਦੇ ਦੀ ਤਰ੍ਹਾਂ ਵੀ ਮੇਰੇ ਗੁਣ ਗਾਓ ਗੁਣ ਗਾਓ। ਨਹੀਂ ਪਿਆਰਿਓ, ਉਹਨੂੰ ਨਾਮ ਹੀ ਗਾਓ, ਉਹਨੂੰ ਫਿਰ ਵੀ ਕੋਈ ਫਰਕ ਨਹੀਂ। ਸਾਰੀ ਜ਼ਿੰਦਗੀ ਸਾਰੇ ਧਰਮ ਕਿਉਂ ਕਰਿਓ, ਹਰ ਦਰਵਾਜ਼ਾ ਬੰਦ ਕਰ ਦਿਓ, ਰੱਬ ਦੀ ਖੋਂਦ ਫਿਰ ਵੀ ਨਹੀਂ ਖਤਮ ਹੋਣੀ। ਗੁਣ ਇਸ ਕਰਕੇ ਗਾਈਦੇ ਨੇ ਕਿਉਂਕਿ ਜਿਹਦੇ ਗੁਣ ਗਾਈਏ ਉਹਦੇ ਵਰਗੇ ਹੋ ਜਾਈ। ਗੁਣ ਕਹਿ ਗੁਣੀ ਸਮਾਵਣਿਆ, ਮਹਾਰਾਜ ਕਹਿੰਦੇ ਗੁਣ ਕਹਿ ਕਹਿ ਕੇ ਗੁਣਾ ਵੀ ਸਮਾਜੀਦਾ। ਯਾਦ ਰੱਖੋ, ਮਾੜੇ ਬੰਦੇ ਨੂੰ ਰੋਜ਼ ਚੇਤੇ ਕਰੋ, ਰੋਜ਼ ਚੇਤੇ ਕਰੋ, ਕੁਛ ਵੀ ਨਾ ਕਰੋ, ਉਹਦੇ ਔਗਣ ਸਾਡੇ ਮਨ ਉੱਤੇ ਜ਼ਰੂਰ ਅਸਰ ਕਰਨਗੇ। ਤੇ ਜੇ ਰੱਬ ਦੇ ਗੁਣਾਂ ਨੂੰ ਰੋਜ਼ ਚੇਤੇ ਕਰੋਗੇ ਤੇ ਰੱਬ ਵਰਗੇ ਗੁਣ ਪੈਦਾ ਹੋ ਜਾਣ। ਇਸੇ ਕਰਕੇ ਰਹਿ ਰਾਸ ਦਾ ਪਾਠ ਹੈ, ਸੁਣ ਵੱਡਾ ਆਖ ਹੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ। ਤੇ ਕਿਉਂ ਕਹਿੰਦੇ ਆ? ਕਹਿਣਾ ਵਾਲੇ ਤੇਰੇ ਰਹਿ ਸਮਾਏ, ਜਿਹੜੇ ਤੈਨੂੰ ਕਹਿੰਦੇ ਨੇ ਤੇਰੇ ਸਮਾ ਗਏ, ਕਹਿਣਾ ਵਾਲੇ ਤੇਰੇ ਰਹਿ ਸਮਾਏ। ਜਾਂ ਸਤਿਗੁਰੂ ਦਾ ਬਚਨੇ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਤੂੰ ਸੱਚਾ ਹੈ, ਤੇਰੀ ਸਿਫਤ ਬੜੀ ਸੋਹਣੀ ਹੈ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਜਿਨ੍ਹਾਂ ਨੇ ਤੇਰੇ ਗੁਣ ਗਾਏ, ਤੇਰੀ ਸਿਫਤ ਕੀਤੀ, ਉਹ ਪਾਰ ਹੋ ਗਏ। ਥੋੜਾ ਜਿਹਾ ਫਿਰ ਇਸ ਬੇਨਤੀ ਨੂੰ ਸੁਣਿਓ। ਗੁਰੂ ਗ੍ਰੰਥ ਸਾਹਿਬ ਚ ਬੇਅੰਤ ਗੁਣ, ਇੱਕ ਤਾਂ ਕੀਰਤਨ ਬੜੀ ਵੱਡੀ ਰੱਬ ਦੀ ਦਾਤ ਹੈ। ਮੈਂ ਭਾਈ ਸਾਹਿਬ ਹਰਚਰਨ ਸਿੰਘ ਨੂੰ ਕਹਿ ਰਿਹਾ ਸਾਂ, ਇਹ ਠੀਕ ਹੈ ਸਾਨੂੰ ਪਰਮੇਸ਼ਵਰ ਜੀ ਨੇ ਕਥਾ ਵੱਲ ਤੋਰ ਦਿੱਤਾ, ਸਾਡੀ ਕੋਈ ਸਕੂਲੀ ਪੜ੍ਹਾਈ ਵੀ ਕੋਈ ਨਹੀਂ ਇੰਨੀ, ਹਾਂਜੀ, ਤੇ ਪਰ ਮੇਰੇ ਮਨ ਚ ਇੱਕ ਤਾਂਗ ਜ਼ਰੂਰ ਹੈ, ਕਥਾ ਬੜੀ ਉੱਚੀ ਹੈ, ਕਥਾ ਵਿੱਚ ਫਿਰ ਵੀ ਕਿਤੇ ਨਾ ਕਿਤੇ ਦਵੈਸ਼ ਵਾਲੇ ਲਫ਼ਜ਼ ਨਿਕਲ ਹੀ ਜਾਂਦੇ ਆ, ਪਰ ਕੀਰਤਨ ਬੜੀ ਵੱਡੀ ਰੱਬ ਦੀ ਦਾਤ ਹੈ। ਜਿਸ ਘਰ ਚ ਕੀਰਤਨ ਆ ਗਿਆ ਨਾ, ਮੈਂ ਕਹਾਂਗਾ ਠੀਕ ਹੈ ਬੱਚਿਆਂ ਨੂੰ ਕਥਾ ਸਿਖਾਓ ਚਾਹੀਦਾ, ਤੇ ਇੱਥੋਂ ਦੀ ਜਿੰਨੀ ਸੰਗਤ ਹੈ, ਮੈਂ ਪ੍ਰਚਾਰਕ ਹੋਣ ਦੇ ਨਾਤੇ ਕਹਾਂਗਾ, ਉਹ ਗੁਰਮੁਖੋ ਇੱਥੇ ਅਗਲੀ ਪੀੜ੍ਹੀ ਨੂੰ ਗੁਰਦੁਆਰੇ ਲਿਆ ਕੇ ਇਹਨਾਂ ਨੂੰ ਸਰੋਤੇ ਬੰਦੀ ਜਾਚ ਦੱਸੋ, ਜੇ ਇਹ ਨਾ ਬੈਠਿਆਗਾ ਸਟੇਜ ਤੇ ਕਿੰਨੇ ਸੁਣਨਾ ਹੈ। ਉਂਜ ਗੁਰੂ ਘਰ ਦਾ ਬੀਜ ਨਾਸ ਨਹੀਂ ਹੋਣਾ। ਅਜੇ ਬੱਚਿਆਂ ਨੂੰ ਬਾਣੀ ਦੀ ਸਮਝ ਹੀ ਕੋਈ ਨਹੀਂ। ਕੱਲ ਆਪਾਂ ਹੁਣ ਮਨ ਦੀ ਗੱਲ ਕੀਤੀ, ਕਿੰਨੀ ਸੂਖਸ਼ਮ ਹੈ, ਹਾਲਾਂਕਿ ਆਪਾਂ ਬੜੇ ਮੋਟੇ ਮੋਟੇ ਸ਼ਬਦ ਵਰਤੇ ਵੀ ਸਮਝ ਪੈ ਗਏ, ਬੱਚੇ ਨੂੰ ਸਮਝ ਨਹੀਂ ਪਏਗੀ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਜਾਣ ਲੱਗਿਆ ਕਿਹਾ, ਖਾਲਸਾ ਜੀ ਤੁਹਾਨੂੰ ਮੈਂ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਚੱਲਿਆ, ਇੱਕ ਕੰਮ ਕਰਿਓ, ਜਿਵੇਂ ਤੁਸੀਂ ਮੇਰੇ ਕੋਲ ਬੈਠੇ ਹੋ ਇਸੇ ਤਰ੍ਹਾਂ ਤੁਸੀਂ ਚਾਹੁੰਦੇ ਹੋ ਤੁਹਾਡਾ ਬਿੰਦੀ ਖਾਨਦਾਨ ਅੱਗੇ ਚੱਲੇ। ਬਿੰਦੀ ਦਰ ਸਮਝ ਗਿਆ ਨਾ, ਬਿੰਦ ਤੋਂ ਪੈਦਾ ਹੋਇਆ। ਤੁਸੀਂ ਚਾਹੁੰਦੇ ਹੋ ਸਾਡਾ ਬਿੰਦੀ ਖਾਨਦਾਨ ਅੱਗੇ ਚੱਲੇ, ਇੱਕ ਕੰਮ ਕਰਿਓ, ਉਸ ਬਿੰਦੀ ਪੁੱਤਰ ਨੂੰ ਤੁਸੀਂ ਮੇਰੇ ਕੋਲ ਵੀ ਜ਼ਰੂਰ ਬਿਠਾਇਓ, ਮੇਰਾ ਪੰਥ ਵੀ ਅੱਗੇ ਚੱਲੇ। ਮਹਾਰਾਜ ਜੀ ਨੇ ਸ਼ਬਦ ਵਰਤਿਆ ਸੀ ਜੀ ਕਿ ਆਪਸ ਵਿੱਚ ਪਿਆਰ ਰੱਖਣਾ, ਤੁਰ ਲੱਗਿਆ ਕਹਿਣ ਲੱਗੇ ਆਪਸ ਵਿੱਚ ਪਿਆਰ ਰੱਖਣਾ ਤੇ ਸੱਚੀ ਹੁਣ ਕੋਈ ਨਹੀਂ ਜੀ। ਹੁਣ ਤਾਂ ਸਿਰਫ ਸੰਪਰਦਾ ਤੇ ਜਥੇਬੰਦੀ ਦਿਸਦੀ, ਗੁਰੂ ਗੋਬਿੰਦ ਸਿੰਘ ਕਿੱਥੇ ਦਿਸਦਾ? ਉਹ ਕੌੜਾ ਸੱਚ ਹੈ ਜਿਹਨੂੰ ਸਾਨੂੰ ਪਿੰਡੇ ਤੇ ਹੰਡਾਉਣਾ ਪੈਂਦਾ। ਉੱਥੇ ਪੱਗ ਦੀ ਬਣਤਰ ਦੇਖੀ ਜਾਂਦੀ ਹੈ, ਦਸਤਾਰ ਦੀ ਬਣਤਰ ਦੇਖੀ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ ਆਪਸ ਵਿੱਚ ਪਿਆਰ ਰੱਖਣਾ, ਪੰਥ ਦੇ ਵਾਧੇ ਨੂੰ ਲੋਚਣਾ, ਜਿਵੇਂ ਤੁਸੀਂ ਅਰਦਾਸਾਂ ਕਰਾਉਂਦੇ ਹੋ ਸਾਡੇ ਘਰ ਪੁੱਤਰ ਹੋਵੇ ਧੀ ਹੋਵੇ। ਮਹਾਰਾਜ ਕਹਿੰਦੇ ਵੀ ਅਰਦਾਸ ਕਰਿਓ, ਗੁਰੂ ਗੋਬਿੰਦ ਸਿੰਘ ਦਾ ਪੰਥ ਵੀ ਅੱਗੇ ਵਧੇ। ਮੈਂ ਫਿਰ ਵਿਸ਼ੇ ਤੇ ਆਵਾਂਗਾ, ਕੀਰਤਨ ਰੱਬ ਦੀ ਬੜੀ ਵੱਡੀ ਦਾਤ ਹੈ। ਤੁਸੀਂ ਕਿਸੇ ਸਰੋਤੇ ਦੀ ਲੋੜ ਨਹੀਂ, ਤੁਸੀਂ ਵਾਜਾ ਪਕੜ ਕੇ ਇਕੱਲੇ ਬੈਠ ਜਾਓ, ਜਿੰਨੇ ਬੇਨਤੀਆਂ ਦੇ ਸ਼ਬਦ ਨੇ ਪੜ੍ਹੀ ਜਾਓ। ਇਹ ਮਤ ਸਮਝੋ ਵੀ ਇਹ ਗੁਰੂ ਨਾਨਕ ਸਾਹਿਬ ਆਪਣੇ ਲਈ ਕਹਿ ਰਿਹਾ, ਬੇਨਤੀਆਂ ਦੇ ਸ਼ਬਦ ਤੇ ਕਹੋ ਵੀ ਇਹ ਗੁਰੂ ਸਾਹਿਬ ਮੇਰੇ ਲਈ ਕਹਿੰਦੇ ਪਏ। ਵੇਖੋ ਤੁਸੀਂ ਸਿਫਤ ਦਾ ਸਵਾਦ ਕੀ ਹੁੰਦਾ। ਜਦੋਂ ਅਸੀਂ ਇਹ ਗਾਵਾਂਗੇ ਕਿ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਹਾਰੇ ਲਿਖੇ, ਜਦੋਂ ਬੇਨਤੀ ਦੇ ਸ਼ਬਦ ਪੜਾਂਗੇ, ਕੰਚਨ ਨਾਰੀ ਮੈਂ ਜੀਓ ਲੁਪਤ ਹੈ ਮੋਹ ਮਿੱਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ ਮਨ ਅਣਰਸ ਲਾਇਆ, ਹਰ ਪ੍ਰਭ ਚਿੱਤ ਨਾ ਆਵੀ ਕਿਉਂ ਛੂਟਾ ਮੇਰੇ ਹਰ ਰਾਇਆ। ਉਂਝ ਵੈਸੇ ਜਿਨੇ ਆਪਣਾ ਨਿੱਜੀ ਜੀਵਨ ਕਮਾਣਾ, ਬੇਨਤੀਆਂ ਦੇ ਸ਼ਬਦ ਜ਼ਰੂਰ ਚੇਤੇ ਕਰਕੇ ਰੋਜ਼ ਪੜਿਆ ਕਰੇ, ਭਾਵੇਂ ਤੋਕੀ ਪੜੇ। ਕੀਰਤਨ ਰੱਬ ਦੀ ਬੜੀ ਵੱਡੀ ਦਾਤ ਹੈ। ਪਹਿਲੀ ਮੈਂ ਬੇਨਤੀ ਕਰਾਂਗਾ, ਗਾਇਆ ਜਾਂਦਾ ਤੇ ਗੁਰੂ ਸਾਹਿਬ ਜੀ ਸ਼ਬਦ ਵਰਤਦੇ ਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਕਿ ਮੈਨੂੰ ਪਰਮਾਤਮਾ ਨੇ ਆਪਣੇ ਘਰ ਚ ਬੁਲਾਇਆ। ਕਹਿੰਦੇ ਢਾਡੀ ਨੂੰ ਦੋ ਚੀਜ਼ਾਂ ਲੋਕ ਦਿੰਦੇ ਸਨ। ਪਹਿਲਾਂ ਉਹਨੂੰ ਇੱਕ ਕੱਪੜਾ ਦਿੱਤਾ ਜਾਂਦਾ ਸੀ, ਇੱਕ ਉਹਨੂੰ ਖਾਣ ਨੂੰ ਭੋਜਨ ਦਿੱਤਾ ਜਾਂਦਾ ਸੀ। ਕਹਿੰਦੇ ਮੇਰੇ ਵਾਹਿਗੁਰੂ ਜਜਮਾਨ ਨੇ ਇੱਕ ਤਾਂ ਮੈਨੂੰ ਸਿਫਤ ਸਲਾਹ ਦਾ ਕੱਪੜਾ ਦੇ ਦਿੱਤਾ, ਦੂਜਾ ਨਾਮ ਦਾ ਭੋਜਨ ਦੇ ਦਿੱਤਾ, ਤੇ ਸ਼ਬਦ ਦੇ ਕੇ ਕਹਿਣ ਲੱਗੇ ਜਾ ਹੁਣ ਸਾਰੀ ਦੁਨੀਆ ਵਿੱਚ ਇਹਨੂੰ ਵਰਤਾ ਦੇ, ਮੈਂ ਤੇਰਾ ਅੰਦਰ ਕੀਰਤਨ ਨਾਲ ਭਰ ਦਿੱਤਾ। ਹੋ ਢਾਡੀ ਵੇਕਾਰ ਕਾਰੈ ਲਾਇਆ, ਸਾਧੋ ਗੋਬਿੰਦ ਕੇ ਗੁਣ ਗਾਵੋ। ਮੈਂ ਸਿਰਫ ਕਹਿ ਰਿਹਾ ਹੋ ਢਾਡੀ ਵੇਕਾਰ ਕਾਰੈ ਲਾਇਆ, ਰਾਤ ਦਿਉਂ ਕੈ ਵਾਰ। ਇਹ ਨੀ ਵੇਖਣਾ ਅੱਜ ਦੇਣੇ ਕੇ ਰਾਤ, ਰਾਤ ਦਿਉਂ ਕੈ ਵਾਰ, ਧੁਰੋਂ ਭਰਮਾਇਆ, ਧੁਰ ਤੋਂ ਕਹਿ ਦਿੱਤਾ ਬਸ ਦਿਨ ਰਾਤ ਇੱਕ ਕਰ ਦੇ, ਉਹਦੀ ਬੰਦਗੀ ਕਰ। ਰਾਤ ਦਿਉਂ ਕੈ ਵਾਰ ਧੁਰੋਂ ਫਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਮਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰਜ ਤਿੰਨੀ ਸੁਖ ਪਾਇਆ। ਇਹ ਸ਼ਬਦ ਸਾਰੇ ਸੌਖੇ ਨੀ ਜੀ, ਅਰਥਨ ਦੀ ਲੋੜ ਨਹੀਂ ਇੰਨੀ। ਸਿਫਤ ਸਲਾਹ ਦਾ ਚੋਲਾ ਦਿੱਤਾ ਗੁਰੂ ਸਾਹਿਬ ਕਹਿੰਦੇ। ਭਾਈ ਸਾਹਿਬ ਕਹਿ ਰਹੇ ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸ, ਜੇ ਤੈਨੂੰ ਰੱਬ ਨੇ ਬੰਦਗੀ ਦੀ ਪੁਸ਼ਾਕ ਦੇ ਦਿੱਤੀ, ਇਹਦੇ ਸਾਹਮਣੇ ਬਾਦਸ਼ਾਹ ਦੀਆਂ ਪੁਸ਼ਾਕਾਂ ਦੀ ਕੋਈ ਕੀਮਤ ਨੀ, ਜ਼ੀਰੋ ਨੇ। ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ ਦੌਲਤ ਅਜ਼ਮਾ, ਜਿੰਨੀ ਮਹਾ ਦਾ ਅਰਥ ਮੈਂ ਕੀਤਾ ਚੰਦਰਮਾ, ਤੇ ਮਾਹੀ ਦਾ ਅਰਥ ਮੱਛੀ, ਮੱਛੀ ਦਾ ਅਰਥ ਕੀਤਾ ਸੀ ਸਮੁੰਦਰ ਦੀ ਗਹਿਰਾਈ ਚ ਲੈ ਲਈ, ਚੰਦਰਮਾ ਤੋਂ ਲੈ ਕੇ ਸਮੁੰਦਰ ਦੀ ਗਹਿਰਾਈ ਤੱਕ ਸਾਰੇ ਖਜ਼ਾਨੇ ਤੇਰੇ ਹੋ ਜਾਣਗੇ, ਭਾਵੇਂ ਤੇਰੀਆਂ ਪਾਟੀਆਂ ਲੀਰਾਂ ਨੇ, ਤੇਰੀਆਂ ਪਾਟੀਆਂ ਲੀਰਾਂ ਦਾ ਮੁਕਾਬਲਾ ਵੀ ਸ਼ਹਿਨਸ਼ਾਹ ਦੀ ਪੁਸ਼ਾਕ ਨਹੀਂ ਕਰ ਸਕੇ। ਦੇਖੋ ਉੱਥੇ ਸਤਿਗੁਰੂ ਕਹਿੰਦੇ ਮੈਨੂੰ ਸੱਚੀ ਸਿਮਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰਜ ਤਿੰਨੀ ਸੁਖ ਪਾਇਆ, ਢਾਡੀ ਕਰੈ ਪਸਾਓ ਸ਼ਬਦ ਵਜਾਇਆ, ਨਾਨਕ ਸੱਚ ਸਲਾਹੇ ਪੂਰਾ ਪਾਇਆ। ਆ ਜਿਹੜਾ ਰਾਗ ਹੈ ਨਾ ਜੀ, ਸੁਰ ਜਿਹੜੀ ਹੈ, ਇਹ ਬੜੀ ਵੱਡੀ ਗੁਰੂ ਸਾਹਿਬ ਨੇ ਕਿਰਪਾ ਕੀਤੀ। ਜਿਹੜਾ ਰਾਗ ਹੈ, ਸੂਫੀ ਕਹਿੰਦੇ ਆ, ਕਹਿੰਦੇ ਨੇ ਇਹ ਅੱਲਾ ਦੀ ਸੱਦ ਹੁੰਦੀ ਹੈ ਰੂਹ ਨੂੰ। ਜਦੋਂ ਕੀਰਤਨ ਹੁੰਦਾ ਹੈ, ਰਾਗ ਚ ਕੋਈ ਗਾ ਰਿਹਾ ਹੈ, ਰਾਗ ਅੱਲਾ ਦੀ ਸੱਦ, ਸੱਦ ਸਮਝੇ ਹੈ ਨਾ, ਆਵਾਜ਼ ਅੱਲਾ ਦੀ ਸੱਦ ਹੈ ਰੂਹ ਨੂੰ, ਤੇ ਰੂਹ ਨੇ ਇਹਦਾ ਜਵਾਬ ਦੇਣਾ। ਉਹਨੇ ਆਵਾਜ਼ ਮਾਰੀ ਰੂਹ ਨੂੰ, ਰੂਹ ਨੇ ਇਹਦਾ ਜਵਾਬ ਦੇਣਾ, ਤੇ ਫਕੀਰ ਨੂੰ ਪੁੱਛਿਆ ਜਵਾਬ ਕੀ, ਕਹਿਣ ਲੱਗੇ ਰਾਗ ਵਿੱਚ ਇੰਨਾ ਕੁ ਗੁੜੋਂਦ ਹੋ ਜਾਣਾ, ਸਮਾਧੀ ਵੀ ਜਾ ਕੇ ਆਪਣਾ ਆਪ ਹੀ ਗਵਾ ਦੇਣਾ। ਇਹਨੂੰ ਫਿਰ ਪੰਜਾਬੀ ਚ ਕਹੀਏ, ਰਾਗ ਅੱਲਾ ਦੀ ਆਵਾਜ਼ ਹੈ, ਇਹਦਾ ਜਵਾਬ ਸਾਡੀ ਰੂਹ ਨੇ ਦੇਣਾ, ਤੇ ਰੂਹ ਨੇ ਜਵਾਬ ਦੇਣਾ। ਸੁਣਦਿਆਂ ਸੁਣਦਿਆਂ ਰੱਬ ਦੀ ਸਿਫਤ ਇੰਨੀ ਕੁ ਮਦਹੋਸ਼ ਹੋ ਜਾਏ, ਇਹਨੂੰ ਆਪਣਾ ਆਪ ਹੀ ਭੁੱਲ ਜਾਓ, ਉਹਦੇ ਵਿੱਚ ਲੀਨ ਹੋ ਜਾਏ। ਹੁਣ ਅਗਲੀ ਬੇਨਤੀ, ਮੰਨ ਲਓ ਅਸੀਂ ਕਹਾਂਗੇ ਜੀ ਭਾਈ ਸਾਹਿਬ ਕਰਨਗੇ, ਇਕੱਲੇ ਕਿਵੇਂ ਗੁਣ ਗਾਈਏ? ਇੱਥੇ ਮੈਂ ਬੇਨਤੀ ਕਰਾਂਗਾ, ਬੜੇ ਸ਼ਬਦ ਐਸੇ ਨੇ ਜਿਹੜੇ ਉਹਦੇ ਗੁਣ ਗਾਏ ਜਾਂਦੇ ਆ। ਹੁਣ ਇੱਕ ਸ਼ਬਦ ਪੜੋ, ਤੁਮ ਦਾਤੇ ਧਨਾਸਰੀ ਰਾਗ ਨਾ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਇਹ ਕੀ ਹੈ? ਇਹ ਗੁਣ ਨੇ ਨਾ ਸਾਰੇ, ਆ ਤੇਰੇ ਗੁਣ ਨੇ। ਤੁਮ ਦਾਤੇ, ਜਦੋਂ ਇਹ ਕਹਿੰਦੇ ਆ ਤੂੰ ਦਾਤਾ ਹੈ, ਮੈਨੂੰ ਦਾਤਾਂ ਦੇਣ ਵਾਲਾ ਹੈ, ਦਾਤਾਂ ਦੇਣ ਵਾਲਿਆ ਦਾਤਾ ਮੈਂ ਤੇਰੀ ਸਿਫਤ ਕਰਨਾ ਆ। ਠਾਕੁਰ, ਤੂੰ ਮੇਰਾ ਮਾਲਿਕ ਹੈ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਤੂੰ ਮੇਰੀ ਪਾਲਣਾ ਕਰਨ ਵਾਲਾ, ਨਾਇਕ ਮੇਰਾ ਆਗੂ ਤੂੰ ਹੈ, ਮੇਰਾ ਆਗੂ ਹੋਰ ਕੋਈ ਨਹੀਂ। ਇਹ ਸਿਫਤ ਨੇ ਸਾਰੀ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਸਾਡਾ ਖਸਮ ਹੈ ਨਿਮਖ ਨਿਮਖ, ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ, ਆ ਹੈ ਸਾਧੋ ਗੋਬਿੰਦ ਕੇ ਗੁਣ ਗਾਵੋ। ਮੈਂ ਤਾਂ ਕਿਹਾ ਵੀ ਮੰਨ ਲਓ ਇਹ ਮਨ ਚ ਆਏਗਾ ਵੀ ਭਾਈ ਸਾਹਿਬ ਕੀਰਤਨ ਦਿਨ ਕੀਰਤਨ ਨਹੀਂ ਹੁੰਦਾ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ, ਜੇ ਵਾਹ ਏਕ ਕਵਨ ਗੁਣ ਕਹੀ। ਉੱਥੇ ਵੀ ਸ਼ਬਦ ਮਹਾਰਾਜ ਨੇ ਵਰਤਿਆ, ਸਾਧੋ ਗੋਬਿੰਦ ਕੇ ਗੁਣ ਗਾਓ, ਗਾਏ ਵੀ ਤੇ ਨਾਲ ਕਹਿ ਦਿੱਤਾ ਮੇਰੀ ਜ਼ੁਬਾਨ ਏਕੇ ਤੇਰੇ ਗੁਣ ਜ਼ਿਆਦਾ ਨੇ, ਮੈਂ ਕਿੰਨੇ ਕੁ ਕਹਾਂ। ਜੇ ਵਾਹ ਏਕ ਕਵਨ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸਵਾਮੀ, ਤੇਰੋ ਅੰਤ ਨਾ ਕਿਨ ਹੀ ਲਈਏ ਰਹਾਓ, ਕੋਟ ਪਰਾਧ ਹਮਾਰੇ ਖੰਡੋ। ਇਹ ਵੀ ਗੁਣ ਹੈ, ਸਾਡੇ ਕਰੋੜਾਂ ਗੁਨਾਹ ਮਾਫ ਕਰਨ ਵਾਲਿਆ, ਕੋਟ ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਧ ਰਖਾਵੋ, ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੇਲੇ। ਮੈਂ ਇਹਦੇ ਅਰਥ ਨਹੀਂ ਕੀਤੇ, ਸਿੱਧਾ ਸ਼ਬਦ ਪੜ ਰਿਹਾ, ਮੈਨੂੰ ਯਕੀਨ ਹੈ ਕਿ ਇਹਨਾਂ ਲਫ਼ਜ਼ਾਂ ਦੇ ਆਪ ਨੂੰ ਅਰਥਾਂ ਦਾ ਪਤਾ ਹੈ, ਇਹ ਸਾਰੇ ਗੁਣ ਨੇ। ਹਮ ਅਗਿਆਨ ਅਲਮ ਮਤ ਥੋਰੀ, ਤੁਮ ਆਪਣ ਬਿਰਦ ਰਖਾਵੋ, ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸਵੇਲੇ ਰਾਖੋ, ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ, ਮੈਂ ਤੇਰੇ ਘਰ ਦਾ ਗੁਲਾਮ ਹਾਂ, ਮੈਨੂੰ ਰੱਖ ਲੈ। ਆਪ ਜਾਪ ਸਾਹਿਬ ਪੜ੍ਹ ਦਿਓ ਜੀ, ਸਿਰਫ ਧਿਆਨ ਦੇ ਕੇ ਪੜ੍ਹ ਲਓ, ਉਹਦਾ ਤਾਂ ਆਨੰਦ ਹੀ ਇੰਨਾ, ਜਿੰਨੇ ਰੱਬ ਦੇ ਗੁਣ ਗੁਰੂ ਗੋਬਿੰਦ ਸਿੰਘ ਨੇ ਗਾਏ ਨੇ। कमाल कर दिती जी। हाले सारे ओ कर्म नाम ने, ते गुरु साहिब कहिंदे ने जाप साहिब पढ़न वाले हो मैं सर्ब नाम नहीं बोल सकदा, नाम नू कोई नहीं बयान कर सकदा, पर चंगे बुद्धि वाले ने कर्म नाम रखे। जदों आप पढ़दे हो नमस्तंग अकाले, नमस्तंग कृपाले, नमस्तंग अरूपे, नमस्तंग अनूपे, नमस्तंग अपेखे, नमस्तंग अलेखे, नमस्तंग अकाए, नमस्तंग अजाए, नमस्तंग अगंजे, नमस्तंग भंजे, सारे का गुण ने। नमस्तंग अकाले, समय तो उपर रहन वाले तेन मत्था टेकना। नमस्तंग कृपाले, कृपा दे खजाने तेन मत्था टेकना। नमस्तंग अरूपे, रूप तो बिना तेन मत्था टेकना। नमस्तंग अनूपे, तेरे वर्गा कोई नहीं तेन मत्था टेकना। नमस्तंग अकाए, तेरी साडे वर्गी काया थोड़े तेन मत्था टेकना। नमस्तंग अजाए, तेनू किसी मां ने जमया नहीं तेन मत्था टेकना। प्यारे गुण नहीं, जदों तुसीं इह पढ़दे हो सदा सचदानंद सतनंग परनासी, ये सारे गुण ने के साहिब दिमाग है के हुस्न चिराग है, ये की है के पाक बेऐब है के गैबुल गैब है। गुरमुखो सच एवे जिन्ने गोबिंद दे गुण गाने ने। एक वारी जाप साहिब दे शब्दां दे अर्थां वल ध्यान दे दियो, सवेरे पाठ करदियां स्वाद आजूगा भी सिद्धियां रब नाल गल्लां कराती गुरु गोबिंद सिंह ने। जदों हजूर जफरनामा लिखदे आ, साडी तीबर इच्छा है कि बहुत जल्दी जफरनामे दा मूल पाठ शुद्ध होके परशियन विच ते पंजाबी विच गुटके दे रूप विच संगत दे सामने आ, क्योंकि जफरनामा वो दस्तावेज है। चलो मैं दस्तावेज लफ्ज वरतन लगा, किसी भी वड्डे तो वड्डे क्रांतिकारी ने वक्त दे हकूमत दे बादशाह नू नहीं ललकारिया, जेड़ा कृपान नाल भी गुरु गोबिंद सिंह ने ललकारिया ते कलम नाल भी गुरु गोबिंद सिंह ने ललकारिया। जफरनामा लिखन तां कहिंदे आ कि मैं लड़ाई शुरू नहीं की, जिन्नियां लड़ाइया लड़िया मैं डिफेंस लई लड़िया ने, समझ गया ना जी। बाल लाचार की दरमियाम दंद, मैं डिफेंस नहीं लड़िया पर खून चेते रखी, पुत्र शहीद कर दिते, सिख शहीद कर दिते, खून चेते रखी, हुण मैं लड़ाई शुरू की, स्वाद ताए नूं मिटा के दिखाई, हुण शुरू होनी है तेरी मेरी जंग। ते मैं कई बारी सोचना बाकी सारियां लड़ाइया गुरु साहब के चढ़ के गए जी, 14 लड़ाइया हमले हुंदे ने, मुकाबला करदे आ, जदों नदेड़ पहुंचदे आ कहन लगे हुण तेरी मेरी गल शुरू होई है। पांच तीर दे के केंद्र ने सरहद की इट नाल इट खड़का दी, साची मुची बंदे ने इट नाल इट खड़का दी। जदों उन्हें शुरू की औरंगजेब की औलाद तो सांभी नहीं गई। मैं आप नूं बेनती करांगा 12 शेर सफरनामे दे रब दे गुण गाउंदे आ, चिट्ठी बादशाह लिख रहे। मैं सिर्फ 3 क बेनती करांगा, साधो गोबिंद के गुण गावो। गुण गा सकने आ, वड्डा वड्डा कह सकने आ, सिफतां कर सकने आ। हजूर दा बचन कमाल ए करामात खायम करीम, कमाल ए करामात खायम करीम, रजा बख्श राजिक रिहाकुन रहीम। पहले जेड़ा शेर दी पहली सतर है सारी अरबी और फारसी नहीं, कमाल ए करामात अरबी है। कमाल ए करामात खायम, कायम दो नुक्ती काफ है, डंडे वाली काफ नहीं। कमाल ए करामात खायम करीम, ए चारे दे चारे लफ्ज जेड़े ने अरबी विचों ने, ते अगले फारसी अरबी कठे ने। रजा बख्श राजिक रिहाकुन रहीम, कदी सोचियो पहले सारे कक्के नाल, अगला शेर दी अगली सतर सारी रारे नाल। औरंगजेब ने पहले शेर पढ़िया, उन्हें वेख्या तुहाडा एडा वड्डा महान कवि, इहनू कविता विच कहिंदे ने अनुप्रास शब्द अलंकार, इको अखर नाल कमाल ए करामत कायम करीम रजा बख्श राजिक रिहाकुन रहीम। ए तुम दाते ठाकुर वृद्वाल, कमाल ए करामत, तू करामाता दा शक्तियां दा शिखर है, तेरे तो वड्डी ताकत दुनिया विच किसे कोल नहीं। किनू कह रहा? रब नू। ते औरंगजेब नू क्यों लिखदे पया? क्योंकि औरंगजेब नू दसना चाहते ने तू सिंघासन ते बैठ के रब बनिया बैठे, लोग तेन चिट्ठियां लग के तरले करदे आ, मैं चिट्ठी तेनू लिखांगा पर मैं सब तो पहला रब दी सिफत करांगा। कमाल ए करामात, तू करामात भी शक्तियां भी शिखर है। खाइम, तेरी हस्ती नू किसे हटा नहीं सकना। करीम, तू बख्शिश करने वाला है। कमाल ए करामात खाइम करीम, रजा बख्श राजिक रिजक देने वाला है। रिहाकुन, तू बंद खलासी करने वाला है। रहीम, तेरे तो वड्डा तरस दिल को ही नहीं। ते सारे गुण ने, साधो गोविंद के गुण गावो। कमाल ए करामात खाइम करीम, रजा बख्श राजिक रिहाकुन रहीम। अमा बख्श बख्शंदा ओ दस्तगीर, अमा बख्श, अमामी शर्म ਆਵਾਂ ਬਖਸ਼ ਬਖਸ਼ਣ ਦਾ ਉਹ ਦਸਤਗੀਰ। ਸ਼ਰਨ ਬਖਸ਼ਣ ਵਾਲਿਆ, ਆਪਣੀ ਸ਼ਰਨ ਸ਼ਬਦ ਸਮਝਣੇ ਨਾ, ਆਪਣੀ ਸ਼ਰਨ ਵਿੱਚ ਰੱਖਣ ਵਾਲਿਆ। ਦਸਤੰਗੀਰ, ਦਸਤੰਗੀਰ ਦਾ ਅਰਥ ਹੁੰਦਾ ਹੱਥ ਪਕੜਨ ਵਾਲਾ, ਜਿਹਨੂੰ ਅਸੀਂ ਦਸਤਗੀਰ ਕਹਿੰਦੇ ਹਾਂ, ਇਹਦਾ ਵੀ ਅਰਥ ਹੱਥ ਪਕੜਨ ਵਾਲਾ। ਅਮਾਂ ਬਖਸ਼ ਬਖਸ਼ਣ ਦਾ ਉਹ ਦਸਤਗੀਰ, ਖਾਤਾ ਬਖਸ਼, ਤੂੰ ਗੁਨਾਹ ਬਖਸ਼ਣ ਵਾਲਾ, ਇਹ ਵੀ ਤੇਰਾ ਗੁਣ ਹੈ ਇੱਕ। ਖਾਤਾ ਬਖਸ਼, ਰੋਜ਼ੀ ਦੇਖੋ, ਤੂੰ ਰਿਜ਼ਕ ਦੇਣਾ। ਦਿਲ ਪਜ਼ੀਰ, ਪਜ਼ੀਰ ਦਾ ਅਰਥ ਪਿਆਰਾ, ਜਿੰਨੇ ਮਰਜ਼ੀ ਬੰਦਾ ਗੁਨਾਹ ਕਰ ਲੈ, ਜਦੋਂ ਤੇਰੇ ਸਾਹਮਣੇ ਰੋਂਦਾ ਤੂੰ ਇੰਨਾ ਦਿਲੋਂ ਪਿਆਰ ਕਰਨਾ, ਉਹਦਾ ਫਿਰ ਹੱਥ ਪਕੜ ਲੈਣਾ। ਕਮਾਲ ਏ ਕਰਾਮਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਿਹਾ ਕੁੰਡ ਹਕੀਮ, ਆਮਾ ਬਖਸ਼ ਬਖਸ਼ਣ ਦਾ ਉਹ ਦਸਤਗੀਰ, ਖਤਾ ਬਖਸ਼, ਰੋਜ਼ੀ ਦੇਖੋ ਦਿਲ ਪਜ਼ੀਰ, ਸ਼ਹਿਨ ਸ਼ਾਹ ਖੂਬੀ ਦੇਹੋ ਰਾਹਨ ਮੂੰਹ। ਵਾਹ ਵਾਹ ਜੀ, ਸ਼ਹਿਨ ਸ਼ਾਹ ਦਾ ਅਰਥ ਬਾਦਸ਼ਾਹ ਹੁੰਦਾ ਨਾ, ਖੂਬੀ ਦਾ ਅਰਥ ਹੈ ਗੁਣ, ਰਾਹਨ ਮੂੰਹ ਦਾ ਅਰਥ ਹੈ ਅਗਵਾਈ ਕਰਨ ਵਾਲਾ। ਹਜ਼ੂਰ ਕਹਿੰਦੇ ਪਰਮਾਤਮਾ ਮੇਰੇ ਅੱਲਾਹ ਰੱਬ ਜੀ, ਆਹ ਬਾਦਸ਼ਾਹ ਨੂੰ ਅਕਲ ਤੂੰ ਦੇਣ ਵਾਲਾ ਬੇਅਕਲਿਆਂ ਨੂੰ। ਸ਼ਹਿਨ ਸ਼ਾਹ ਖੂਬੀ ਦੇਹੋ, ਗੁਣ ਦੇਣਾ ਤੂੰ, ਰਾਹਨ ਮੂੰਹ ਤੂੰ ਇਹਨਾਂ ਦੀ ਅਗਵਾਈ ਕਰਨ ਵਾਲਾ, ਕਿ ਬੇਗੁਨੋ, ਬੇਚੂਨ, ਬੇਨਮੂ, ਬੇਗੁਨੂ, ਬੇਚੂਨੂ, ਚੂੰ ਬੇਨਮੂ, ਬੇਗੁਨੋ, ਤੇਰੀ ਤੂੰ ਉਪਮਾ ਤੂੰ ਰਹਿਤ ਹੈ, ਤੇਰਾ ਰੰਗ ਕੋਈ ਨਹੀਂ, ਸੱਚ ਐਵੇਂ ਬੇਨਮੂ, ਤੂੰ ਅਨਾਮ ਹੈ, ਨਾਮ ਤੂੰ ਰਹਿ ਤੇ ਤੇਰਾ ਕੋਈ ਨਾਮ ਨਹੀਂ ਲੈ ਸਕਦਾ। ਇਹ ਕੀ ਹੈ? ਇਹ ਸਾਰੇ ਪਰਮਾਤਮਾ ਦੇ ਗੁਣ ਨੇ। ਗੁਰਮੁਖੋ, ਇਸ ਸੰਸੇ ਚ ਨਾ ਪਿਆ ਜੇ ਹੁਣ ਸਾਡੀਆਂ ਸਮੱਸਿਆ, ਵੀ ਵਾਹਿਗੁਰੂ ਸ਼ਬਦ ਪੜ੍ਹਨਾ ਤੇ ਬਾਣੀ ਦਾ ਕੋਈ ਫਾਇਦਾ ਨਹੀਂ, ਬਾਣੀ ਵਾਲਾ ਕਹਿੰਦਾ ਵਾਹਿਗੁਰੂ ਵਾਹਿਗੁਰੂ ਕਹੀ ਜਾਂਦੇ ਆ। ਸੱਚੀ ਮੈਂ ਕਹਿੰਦਾ ਵੀ ਜਦੋਂ ਤੁਸੀਂ ਬਾਣੀ ਪੜ੍ਹਦੇ ਹੋ ਉਦੋਂ ਰੱਬ ਦੇ ਗੁਣ ਗਾਏ ਜਾ ਰਹੇ ਆ, ਉਹਦੇ ਗੀਤ ਗਾਏ ਜਾ ਰਹੇ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਕਹਿ ਰਹੇ ਨੇ, ਸਾਧੋ ਗੋਬਿੰਦ ਕੇ ਗੁਣ ਗਾਵੋ। ਮੈਂ ਸਿਰਫ ਦੋ ਤੁਕਾਂ ਹੀ ਕਰ ਸਕਿਆ, ਮਾਨਸ ਜਨਮ ਅਮੋਲਕ ਪਾਇਓ, ਬੜੀ ਮੁਸ਼ਕਲ ਨਾਲ ਮਿਲਿਆ, ਅਮੋਲਕ ਹੈ, ਬਿਰਥਾ ਕਾਹੇ ਗਵਾਵੋ। ਕਿਉਂ ਵੇਸਟ ਕਰ ਰਹੇ, ਕਿਉਂ ਅਕਾਰਤ ਕਰ ਰਹੇ? ਇਸੇ ਕਰਕੇ ਪਹਿਲਾ ਸਲੋਕ ਵੀ ਇਹ ਵੇ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀ। ਬੜੇ ਕਿਰਪਾਲੂ ਨੇ, ਝਿੜਕ ਨੀ ਮਾਰੀ, ਕਹਿੰਦੇ ਚੱਲ ਜੇ ਨਹੀਂ ਗਾਇਆ ਅੱਜ ਹੀ ਗਾ ਲੈ। ਗੁਰੂ ਸਾਹਿਬ ਕਿਵੇਂ ਗਾਈਏ? ਕਹਿੰਦੇ ਜਿਵੇਂ ਮੱਛੀ ਪਾਣੀ ਨੂੰ ਪਿਆਰ ਕਰਦੀ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨ, ਕਹੋ ਨਾਨਕ ਹਰ ਭਜ ਮਨਾ, ਜੇ ਬਿਦ ਜਲ ਕੋ ਮੀਨ, ਜੇ ਬਿਦ ਜਲ ਕੋ ਮੀਨ, ਸਾਧੋ ਗੋਬਿੰਦ ਕੇ ਗੁਣ ਗਾਓ। ਇਸ ਤਰ੍ਹਾਂ ਗਾਓ, ਸਾਧੋ ਗੋਬਿੰਦ ਕੇ ਗੁਣ ਗਾਓ, ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ, ਰਹਾਓ। ਪਤਿਤ ਪੁਨੀਤ, ਬੜਾ ਵੱਡਾ ਧੀਰੇ ਦਿੱਤਾ, ਤੂੰ ਇਸ ਕਰਕੇ ਨੀ ਗੁਣ ਗਾ ਰਿਹਾ ਵੀ ਮੈਂ ਪਾਪ ਕੀਤੇ ਆ, ਮੈਂ ਬੜੇ ਨੀਚ ਕਰਮ ਕੀਤੇ ਆ। ਗੁਰਮੁਖੋ, ਬੰਦਾ ਗਲਤੀ ਕਰਦਾ, ਬੰਦਾ ਨਹੀਂ ਬਖਸ਼ਦਾ, ਕਿੰਨੀਆਂ ਅਦ੍ਰਿਸ਼ਟ ਗਲਤੀਆਂ ਕਰਨੀਆਂ, ਸਿਰਫ ਸਾਨੂੰ ਪਤਾ ਹੁੰਦਾ ਰੱਬ ਬਖਸ਼ ਦਿੰਦਾ, ਬੰਦੇ ਦੇ ਹੱਥ ਵਿੱਚ ਲੈ ਤੇ ਸਭ ਕੁਝ ਖਤਮ ਕਰਕੇ ਰੱਖ ਦੇ, ਇਸ ਕੇ ਹੱਥ ਹੋਏ ਤਾਂ ਸਭ ਕੁਝ ਲੈ। ਤੂੰ ਪਤਿਤ ਹੋ ਗਿਆ, ਕਿਉਂ ਨੀ ਆਉਂਦਾ ਗੁਰਦੁਆਰੇ? ਜੇ ਤੂੰ ਪਤਿਤ ਹੋ ਗਿਆ ਤਾਂ ਵੀ ਘਬਰਾਉਣਾ, ਉਸ ਗੋਬਿੰਦ ਕੋਲ ਇੰਨੀ ਕੁ ਤਾਕਤ ਹੈ, ਉਹ ਪਤਿਤਾਂ ਨੂੰ ਵੀ ਪਵਿੱਤਰ ਕਰ ਦਿੰਦਾ ਜਿਹੜੇ ਨਾਮ ਜਪਣ ਲੱਗ ਪੈਂਦੇ। ਦੀਨ, ਦੀਨ ਦਾ ਲਫ਼ਜ਼ੀ ਅਰਥ ਮਜ਼ਲੂਮ ਵੀ ਹੁੰਦਾ, ਦੀਨ ਦਾ ਅਰਥ ਧਰਮ ਵੀ ਹੈ, ਇੱਥੇ ਦੀਨ ਦਾ ਅਰਥ ਗਰੀਬ। ਪਤਿਤ ਪੁਨੀਤ, ਦੀਨ ਬੰਦ, ਤੇਰੇ ਅੰਦਰ ਇਹ ਹੀਨਤਾ ਕਿ ਮੈਂ ਗਰੀਬ ਹਾਂ। ਇੱਥੇ ਐਡੇ ਲੋਕ ਆਏ ਹੋਣਗੇ, ਅਮੀਰ ਆਏ ਹੋਣਗੇ, ਕਹਿੰਦੇ ਨਹੀਂ ਉਹ ਗਰੀਬਾਂ ਦਾ ਵੀ ਹੈ। ਤੂੰ ਇਹਨਾਂ ਹੀਨਤਾ ਲਈ ਕਿ ਕਿਸੇ ਨੇ ਇੰਨੀ ਮਾਇਆ ਦੇ ਦਿੱਤੀ, ਇੰਨਾ ਕੁਝ ਗੁਰਦੁਆਰੇ ਦੇ ਦਿੱਤਾ, ਇੰਨਾ ਲੰਗਰ ਲਾ ਦਿੱਤਾ, ਆਹ ਕੁਛ ਕਰਤਾ, ਤੂੰ ਕਿਉਂ ਘਬਰਾਉਣਾ? ਉਹ ਅਮੀਰ ਨਿਵਾਜ ਨੀ, ਉਹ ਗਰੀਬ ਨਿਵਾਜ, ਉਹ ਦੀਨ ਬੰਦ ਹੈ, ਦੀਨ ਬੰਦ ਗਰੀਬਾਂ ਦਾ, ਜਿਹਨੂੰ ਗੁਰੂ ਜੀ ਕਹਿੰਦੇ ਆ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮੱਥ ਹੈ ਛਤਰ ਤਰੇ। ਇੰਨੀਆਂ ਕੋ ਬੇਨਤੀਆਂ ਸਵੀਕਾਰ ਕਰਿਓ, ਮੇਰੇ ਤੋਂ ਕੋਈ ਲਫ਼ਜ਼ ਤਲਫ਼ਜ਼ ਬੋਲਦਿਆਂ ਜੇ ਕਿਸੇ ਨੂੰ ਨਾ ਚੰਗਾ ਲੱਗਾ ਬਖਸ਼ ਦਿਆ ਜੇ। ਸਤਨਾਮ ਸ੍ਰੀ ਵਾਹਿਗੁਰੂ ਜੀ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
1: ਗੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403 2386667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

0: ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀ।

ਅੱਜ ਦਾ ਪਵਿੱਤਰ ਸ਼ਬਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਸੋਰਠ ਰਾਗ ਦੇ ਵਿੱਚ ਸੁਭਾਈਮਾਨ ਹੈ। ਮਹਾਰਾਜ ਸ਼ਬਦ ਦੀ ਪਹਿਲੀ ਪੰਕਤੀ ਵਿੱਚ ਬਖਸ਼ਿਸ਼ ਕਰ ਰਹੇ ਨੇ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ। ਹੇ ਵਾਹਿਗੁਰੂ ਅਕਾਲ ਪੁਰਖ ਜੀ, ਤੁਸੀਂ ਸੰਸਾਰ ਤੇ ਵੱਡੇ ਦਾਤੇ ਹੋ, ਏਡੇ ਵੱਡੇ ਦਾਤੇ ਵੀ ਆਦਿ ਜੁਗਾਦ ਤੋਂ ਜਦੋਂ ਤੋਂ ਇਹ ਸੰਸਾਰ ਬਣਿਆ ਤੁਸੀਂ ਸਭ ਨੂੰ ਦਾਤਾਂ ਦੇ ਕੇ ਨਿਵਾਜਦੇ ਹੋ। ਹਮ ਥਾਰੇ ਭੇਖਾਰੀ ਜੀਓ, ਤੇ ਅਸੀਂ ਜਿੰਨੇ ਵੀ ਜੀਵ ਆ ਨਾ ਸੰਸਾਰ ਤੇ, ਅਸੀਂ ਸਾਰੇ ਤੇਰੇ ਕੋਲੋਂ ਇਹ ਦਾਤਾਂ ਪ੍ਰਾਪਤ ਕਰਦੇ ਹਾਂ, ਅਸੀਂ ਭਿਖਾਰੀ ਹਾਂ। ਸਾਧ ਸੰਗਤ, ਸਤਿਗੁਰੂ ਨੇ ਬਾਣੀ ਦੇ ਅੰਦਰ ਇੱਕ ਬੜਾ ਪਿਆਰਾ ਬਚਨ ਗੁਰੂ ਅਮਰਦਾਸ ਮਹਾਰਾਜ ਨੇ ਇਸੇ ਪ੍ਰਕਰਨ ਵਿੱਚ ਵੀ ਭਿਖਾਰੀ ਨੂੰ ਮੰਗਣਾ ਕੀ ਚਾਹੀਦਾ ਹੈ ਦਾਤੇ ਕੋਲੋਂ, ਉਹ ਸਾਡੇ ਨਾਲ ਉਹਨਾਂ ਨੇ ਸਾਂਝ ਪਾਈ ਹੈ। ਜਦੋਂ ਅਸੀਂ ਸਤਿਗੁਰੂ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ ਨਾ ਕਿ ਤੂੰ ਦੁਨੀਆਂ ਤੇ ਵੱਡਾ ਦਾਤਾ ਹੈ, ਸਰਮੌਰ ਹੈ। ਹਮ ਥਾਰੇ ਭਿਖਾਰੀ ਜੀ, ਅਸੀਂ ਸਾਰੇ ਤੇਰੇ ਦਰ ਦੇ ਭਿਖਾਰੀ ਹਾਂ, ਤੇਰੇ ਕੋਲੋਂ ਮੰਗਦੇ ਹਾਂ, ਰੋਜ਼ ਹੀ ਮੰਗਦੇ ਹਾਂ। ਬਾਣੀ ਦੇ ਵਿੱਚ ਇੱਕ ਬਚਨ ਹੈ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ, ਦੇਂਦੇ ਤੋਟ ਨਾ ਆਵਈ ਅਗਨਤ ਭਰੇ ਭੰਡਾਰ। ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਅਕਾਲ ਪੁਰਖ ਪਰਮਾਤਮਾ ਏਡਾ ਵੱਡਾ ਦਾਤਾ ਹੈ ਵੀ ਜਦੋਂ ਉਹ ਆਪਣੇ ਭੰਡਾਰਿਆਂ ਦੇ ਵਿੱਚੋਂ ਦਾਤਾਂ ਦੀ ਬਖਸ਼ਿਸ਼ ਦੀ ਝੜੀ ਲਾਉਂਦਾ ਹੈ ਨਾ, ਤੇ ਉਹਦੀਆਂ ਦਿੱਤੀਆਂ ਦਾਤਾਂ ਦੇ ਵਿੱਚ ਕਦੇ ਵੀ ਕਿਸੇ ਕੀਮਤ ਦੀ ਕਮੀ ਨਹੀਂ ਆਉਂਦੀ, ਕਦੇ ਵੀ ਕਿਸੇ ਵਸਤੂ ਦੀ ਕਮੀ ਨਹੀਂ ਆਉਂਦੀ ਸਾਧ ਸੰਗਤ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੰਨੀਆਂ ਦਾਤਾਂ ਦੁਨੀਆਂ ਨੂੰ ਵੰਡੀਆਂ ਨੇ ਕਿ ਆਪਾਂ ਜਪਜੀ ਸਾਹਿਬ ਦੇ ਵਿੱਚ ਇਹ ਬਚਨ ਪੜ੍ਹਦੇ ਹਾਂ, ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ, ਕਿ ਸਤਿਗੁਰੂ ਜੀ ਤੁਸੀਂ ਇੰਨੇ ਬੇਅੰਤ ਹੋ, ਇੰਨੇ ਮਿਹਰਬਾਨ ਹੋ ਕਿ ਜੀਵ ਲੈਂਦੇ ਤਾਂ ਥੱਕ ਸਕਦੇ ਨੇ ਪਰ ਤੂੰ ਦਾਤਾਂ ਦਿੰਦਾ ਨਹੀਂ ਸੰਸਾਰ ਨੂੰ ਥੱਕਦਾ, ਔਰ ਜੁਗਾਂ ਜੁਗਾਂਤਰਾਂ ਤੱਕ ਤੇ ਜੁਗਾਂ ਜੁਗਾਂਤਰਾਂ ਤੋਂ ਸਤਿਗੁਰੂ ਮਹਾਰਾਜ ਇਹ ਦਾਤਾਂ ਦੀ ਬਖਸ਼ਿਸ਼ ਸਾਡੇ ਤੇ ਕਰ ਰਹੇ ਹਨ। ਤੋ ਸਾਧ ਸੰਗਤ, ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਦਾਤ ਉਸ ਅਕਾਲ ਪੁਰਖ ਦੇ ਕੋਲੋਂ ਮੰਗਦੇ ਨੇ ਕਿ ਬਲਿਹਾਰੀ ਕੁਦਰਤ ਵਸਿਆ, ਉਹ ਦਾਤਾ ਏਡਾ ਵੱਡਾ ਬੇਅੰਤ ਹੈ ਵੀ ਉਹ ਕੁਦਰਤ ਦੇ ਜ਼ਰੇ ਜ਼ਰੇ ਦੇ ਅੰਦਰ ਵਸਿਆ ਹੋਇਆ ਹੈ। ਉਹਦੀ ਉਪਮਾ ਨੂੰ ਕਦੇ ਵੀ ਸੰਸਾਰ ਤੇ ਬਿਆਨ ਨਹੀਂ ਕੀਤਾ ਜਾ ਸਕਦਾ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਏਡਾ ਵੱਡਾ ਦਾਤਾ ਹੈ। ਤੇਰਾ ਅੰਤ ਨਾ ਜਾਈ ਲਖਿਆ, ਹੋਂ ਬਲਿਹਾਰੀ ਜਾਓ ਸਾਚੇ ਤੇਰੇ ਨਾਮ ਵਿਟੋ। ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਦੇ ਬੋਲ ਨੇ ਵੀ ਇਹੋ ਜਿਹੇ ਵੱਡੇ ਦਾਤੇ ਤੋਂ ਹਮੇਸ਼ਾ ਹੀ ਸੰਸਾਰ ਦੇ ਉੱਤੇ ਵਾਰ ਨੇ ਬਲਿਹਾਰ ਨੇ ਜਾਣਾ ਚਾਹੀਦਾ। ਕਿਉਂ? ਕਿਉਂਕਿ ਕਰਨ ਕਾਰਨ ਸਭਨਾ ਕਾ ਏਕੋ, ਅਵਰ ਨਾ ਦੂਜਾ ਕੋਈ, ਉਹਦੇ ਤੋਂ ਬਿਨਾਂ ਦੁਨੀਆਂ ਦੇ ਉੱਤੇ ਕੋਈ ਹੋਰ ਹੈ ਹੀ ਨਹੀਂ ਹੈ। ਅਰਦਾਸ ਕਰਨੀ ਤੇ ਉਹਦੇ ਅੱਗੇ, ਆਰਾਧਨਾ ਤੇ ਉਸ ਇੱਕ ਨੂੰ, ਦਾਤੇ ਨੂੰ, ਤੇ ਜੇ ਕਿਸੇ ਵਸਤੂ ਦੀ ਬੱਚੇ ਨੂੰ ਜ਼ਰੂਰਤ ਪਵੇ ਤੇ ਉਹ ਵੀ ਉਸ ਦਾਤੇ ਦੇ ਕੋਲੋਂ ਹੀ ਪ੍ਰਾਪਤ ਕਰਨੀ। ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਵੀ ਇੱਕ ਨੂੰ ਹੀ ਸਿਮਰਨਾ ਉਸ ਦਾਤੇ ਨੂੰ, ਉਹ ਦਾਤਾ ਜੋ ਹੋਇਆ ਸਭ ਨੂੰ ਦਾਤਾਂ ਦਿੰਦਾ ਹੈ, ਰਿਜਕ ਵੰਡਦਾ ਹੈ, ਜਿਹੜੀ ਵਸਤੂ ਦੀ ਜ਼ਰੂਰਤ ਹੈ ਉਹੀ ਦੇ ਦਿੰਦਾ ਹੈ। ਤੋ ਮਹਾਰਾਜ ਕੀ ਕਹਿੰਦੇ ਨੇ, ਕਹਿੰਦੇ ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ, ਇੱਕ ਨੂੰ ਹੀ ਧਿਆਉਣਾ ਹੈ, ਇੱਕ ਨੂੰ ਹੀ ਸਿਮਰਨਾ ਹੈ। ਤੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਦੋਂ ਧਿਆਵਾਂਗੇ ਨਾ, ਤੇ ਨਾਲ ਹੀ ਉਹਨਾਂ ਨੇ ਇੱਕ ਹੋਰ ਬਚਨ ਕੀਤਾ ਵੀ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ, ਵੀ ਜੇਕਰ ਉਸ ਦਾਤੇ ਨੂੰ ਛੱਡ ਕੇ ਬੰਦਾ ਕਿਸੇ ਹੋਰ ਪਾਸੇ ਜਾ ਕੇ ਠੋਕਰਾਂ ਖਾਂਦਾ ਫਿਰੇ ਨਾ, ਵੀ ਮੈਨੂੰ ਉੱਥੇ ਜਾ ਕੇ ਕਿਸੇ ਵਸਤੂ ਦੀ ਪ੍ਰਾਪਤੀ ਹੋ ਜਾਵੇ,
महाराज सचे पातशाह कहिंदे भी कदे भी उस दाते नूं छड्ड के भिखारी दे कोलों नहीं मंगना चाहिए, क्योंकि सारा संसार भिखारी है ते दाता वह इको अकाल पुरख परमात्मा है। ते जे दूजे कोल जान भी लगे ना ते महाराज सचे पातशाह कहिंदे लाज मराइए फिर शर्म नाल मर जाना चाहिए। सा संगत अज संसार ते निगाह मार के वेखिए किन्ने क लोग ने जिन्हां दा भरोसा केवल ते केवल एक अकाल पुरख अते श्री गुरु ग्रंथ साहब दे उत्ते, नहीं ते अज संसार ने आपो अपने दाते बनाए हुए ने, आपो अपने, कोई किसे नू दाता मन रहा है, कोई किसे नू मन रहा है, पर श्री गुरु नानक देव महाराज अज दे पावन हुक्मनामे विच बख्शिश कर रहे ने कि दाता दुनिया दे उत्ते इको ही है ते वह अकाल पुरख वाहिगुरु है। ते भिखारी जिहड़ा है ना उन्हों दात लैण दा तरीका बड़ा हुंदा है, आम करके किते वेख्यो वो दात जिन्ना चिर मिले ना किसी दे बूहे ते जावे ना भिखारी ते जिन्ना चिर उहदे भांडे च कोई वस्तु पैंदी नहीं वह जांदा नहीं, उन्हें कुछ ना कुछ बोली जाना है, बोली जाना है। तो महाराज सचे पातशाह कहिंदे तू अपने भांडे नूं सीधा रख, उन्हें दात देनी देनी है, पर याद रखी किते यह ना होवे भी तेरा जिहड़ा भांडा वह मूधा वजा होवे। तो सतगुरु जी कहिंदे मूधे वजे भांडे विच कदे भी दात टिक नहीं सकती, यह सीधे भांडे विच ही दात टिकनी है। तो सीधा भांडा किवें होवेगा, जदों असी गुरु शब्द नाल जुड़ के गुरु की बाणी नाल जुड़ के उस अकाल पुरख परम पिता परमात्मा ते भरोसा रख के उहदे कोलों दात प्राप्त करन दी इच्छा रखांगे। उन्दे भांडे कश ना समावे सीधे अमृत परे निहार, सतगुरु महाराज की पावन बाणी का वचन है भी मूधे भांडे च कदे भी कोई वस्तु नहीं टिकती। तो साध संगत जी भगत धन्ना जी की बाणी है गुरु ग्रंथ साहब च, जदों भगत जी ने रब पा लिया ना ते गवांडी पिंड का जिमीदार कहिंदा भी धन्या किसी वस्तु की जरूरत है, ते भगत धन्ना जी दे बोल सी राजस्थानी स्रोतां च साखी लिखी हुई है। उन्हें कहा भी पहली गल मैनू जरूरत कोई नहीं, मैं हथी किरत करदा, ते जे जरूरत पई भी ना ते मैं भिखारी कोलों थोड़ी मंगांगा, मैं सीधा दाते दे कोलों मंगांगा। उन्हें कहा भिखारी कौन, ते भगत धन्ना जी ने कहा जिन्ना संसार है ना यह सारा भिखारी बन के एक ही थां तो मंग रहा है, इनू मैं सौखा करदा। सा संगत दुनिया के उत्ते जदों आपां दुकान तो सौदा लैने ना ते एक परचून का सौदा हुंदा ते एक थोक का सौदा हुंदा है, और थोक का जिहड़ा समान है ना आम करके परचून वाले जिन्ने भी हैं उत्थों ही सारा कुछ लैके आउंदे ने। तो इस करके अज दुनिया ते वड्डा दाता इको ही है जिहदे घर विच सब दाता ने, ते सब तो वड्डी गुरमत मुताबक नाम की दात है, ते नाम का दाता भी उही है, उहदे तो बिना दुनिया ते कोई नाम भी नहीं दे सकदा। पांच प्यारे भी जदों गुरमंत्र देंदे ने वह गुरु रूप होके ही साडी झोली विच वह मंत्र पाउंदे ने। तो साध संगत बाकी परचून दीआं दुकानां किन्नीआं ने दुनिया ते तुसीं निगाह मार के वेखो, वह रीस करदे ने गुरु नानक साहब महाराज सच्चे पातशाह दे घर दी। ते मैं कई बार कहिंदा हुंना भी जां तां फिर अपने सिद्धांत बनाओ, तुसीं देखो जिहड़े शब्द गुरुआं ने वरते, जेकर संगत की गल कीती ते अगले अपना वखरा मजहब चला के वह भी संगत शब्द वरत रहे ने। महाराज ने पंगत की गल की, लंगर की गल की, यही शब्द वो अपने जगह दे उत्ते जेड़े देहधारी गुरु वह वरत रहे ने। गुरु नानक साहब ने सच्चे सौदे की गल की, उथों ही नकल मार के परचून दियां दुकानां ने यह शब्द लै लिया। तो कहण तो भाव की है कि सारा कुछ उस अकाल पुरख परम पिता परमात्मा के हुक्म दे विच है, उहदे हथ विच है, वह दुनिया से सरमौर दाता है, वह एडा वड्डा दाता है कि जिहड़ा उस दाते नाल जुड़ जावे ना उस दाते नाल महाराज उहनूं भी अगों दाता बना दिंदे ने। सिख अकाल पुरख दाते नाल जुड़दा है ते सिख बादशाह है। तुसीं अज तक दुनिया ते वेखो पूरे विश्व दे विच निगाह मार के कदे भी दुनिया के किसी भी कोने विच तुहानू गुरु नानक साहब का सिख भीख मंगदा नजर नहीं आएगा। साध संगत जी ये दिंदा ही नजर आएगा, यह जदों भी है वंडेगा, साध संगत यह वंडेगा, क्यों, क्योंकि दाते नाल जुड़िया है। तो जिहड़ा वड्डे दाते नाल जुड़ जाए ना वह भी दाता ही बन जाता। साध संगत अस
असी गुरु अर्जन देव महाराज का शहादत का दिन मनाया वेखो कल ते महाराज सचे पातशाह ने गुरु अर्जन देव महाराज ने जदों सतगुरु जी शहीद होने लई अमृतसर साहब की धरती तो तुरदे हन क्योंकि मैं सुनिमर बेनती करा भावें महाराज गुरु अर्जन देव पातशाह की शहीदी के बहुत कारण ने जिदे विच सिख धर्म की वध रही हरमन प्यारता गुरु ग्रंथ साहब की संपादना चंदू की दुश्मनी जहांगीर की धार्मिक कट्टरता और इसे तरीके नक्शबंदियों वालों ते सखी सरवरियों वालों विरोध करना खुसरो की बगावत इन्ना समा नहीं भी मैं सब नूं खोलां पर जदों महाराज नूं पता लग गया ना अमृतसर साहब जिथे कोठा साहब है जिथे सतगुरु जी रात बराजदे ने सचखंड श्री दरबार साहब जी तो जदों सुख आसन हो जाता जां अमृत वेले प्रकाश हुंदा उह कोठा साहब तो सतगुरां दी सवारी आउंदी। कवि संतोख सिंह जी श्री गुरप्रताप च लिखते ने श्री अर्जन जिन सत कर जाना होनहार बिरतंत बखाना भी महाराज नूं सच्चाई का पता लग गया भी आने वाले समय च की वर्तना श्री गुर ग्रंथ थिरे जे रैन भी जिथे रात नूं ग्रंथ साहब जी बराजदे आ ते गुर बैठे जिन नह भै ना कहिंदे गुरु अर्जन देव महाराज कोठा साहब बैठे आ जिन्हां दे मत्थे ते कोई मौत का डर नहीं कोई भय नहीं ते पता लग गया जान लग्या फिर बाबा बुढ़ा साहब जी नूं बुलाया ते धन गुरु हरगोबिंद साहब महाराज जिन्हां दी शरीरक उम्र उदों केवल ते केवल 11 साल दी सी ते साध संगत गुरियाई बख्शिश कीती आप सचखंड श्री दरबार साहिब श्री रामसर साहब नमस्कार करके महाराज लाहौर की धरती ते चले जांदे ने शहीद हो जांदे ने। शहीदी तो बाद वेखो इनकलाब दे रूप विच सतगुरु गुरु हरगोबिंद साहब इसे धरती से दाते बन के बैठते हैं। गल दाते दी चल रही है अकाल पुरख भी वड्डा दाता है गुरु भी वड्डा दाता है ते याद रखना खालसा जी जदों गुरु ते रब नाल सिख जुड़ जावे ना ते वह भी फिर शहनशाह बन जाता वह भी बादशाह बन जाता है। तो महाराज सचे पातशाह जी जदों मीरी पीरी दियां दो तलवारां धन बाबा बुढ़ा साहब जी ने पहनाइया इसे पवित्र धरती दे उत्ते धन गुरु हरगोबिंद साहब महाराज जी ने दिल्ली के तख्त तो उच्चा थड़ा कायम किया अकाल बुंगा स्थापित किया किसी दुनियावी मिस्त्री नूं इट लाउण दी आग्या नहीं दित्ती पुराणी ग्रंथां विच लिखे शब्द ने किसी राज ने हाथ लगायो बुढ़ा आओ गुरदास बनायो क्योंकि महाराज सचे पातशाह की सोच सी कि यह अकाल तख्त जां श्री हरिमंदर साहब इहदी सेवा इहदी ताबिया उही आवे जिहड़ा आप भी दाता होवे ते वड्डा होवे। एक बहुत पुराने महापुरख सी उन्होंने रवायत दे विच्चों एक साखी सुनाई बड़ी सूखम जी कहिंदे जदों महाराज शहीद होण चले ना ते संगतां मगर नाल नाल आईआं ते हथ जोड़ के बेनती कीती जी दरबार साहब की सेवा बाबा बुढ़ा साहब तों बिना किसी होर नूं भी लाईए ते सतगुरां हुकम कीता ना जिड्डा वड्डा दरबार ओडा वड्डा ही ग्रंथी जिड्डा वड्डा गुरु ओडा वड्डा ही सिख ते महाराज सचे पातशाह जी ने कहा भी जिन्ना चिर साह प्राण ने इथों की सेवा धन बाबा बुढ़ा साहब करनगे ते जिदन तख्त साहब बनाया उस दिन भी भाई गुरदास ते बाबा बुढ़ा साहब नूं हुक्म कीता साध संगत ते नाल ए वचन कर दिते भी जो हमरे दर्शन को आवे सुचेत होए कर शस्त्र सजावे भी जिन्हें भी साढ़े दर्शनों नूं आउणा ना वह सुचेत भी हो के आवे ते नाल शस्त्र भी लैके आवे। कलगीधर पातशाह दे भी ये वचन ने और जदों छेवें पातशाह दे समय दे पुराने स्रोतां नूं पढ़दे आ ते महाराज ने भी यही वचन किए सात संगत जी अज निगाह मार के वेखो साढ़े देश विच हालात की बने हुए ने और महाराष्ट्र की धरती दे उत्ते सिकलीगर सिख आद जुगाद तो लंबे समय तो शस्त्र बना रहे ने कृपाना बना रहे ने अज इस देश की हुकूमत वख वख राज्यां दियां सरकारां ओ सिखां दे कोलों कृपाना लैके साढ़े शस्त्र जब्त करके ते सानू शस्त्र तो विहूणे करन दा जतन कर रही ने। खालसा जी इस देश की हुकूमत नू एक गल चंगी तरह समझ लैनी चाहीदी है भी जे अज हिंदुस्तान का संविधान है हिंदुस्तान की भाषा कायम है इथों की संस्कृति कायम है इथों का संविधान कायम है ते तुसी वड्डे वड्डे इस दिल्ली दरबार के तख्तों ते बैठे हो
ਇਹ ਕੇਵਲ ਤੇ ਕੇਵਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿਹੜੇ ਸ਼ਸਤਰ ਆਪਣੇ ਸਿੱਖਾਂ ਦੀ ਝੋਲੀ ਵਿੱਚ ਪਾਏ, ਇਹਨਾਂ ਸ਼ਸਤਰਾਂ ਦੀ ਬਦੌਲਤ ਅੱਜ ਤੁਹਾਨੂੰ ਰਾਜ ਭਾਗ ਕਰਨ ਦਾ ਮੌਕਾ ਮਿਲ ਰਿਹਾ ਹੈ। ਜੇ ਕਿਤੇ ਸਿੱਖਾਂ ਕੋਲੇ ਸ਼ਸਤਰ ਨਾ ਹੁੰਦੇ, ਇੱਥੇ ਤਾਂ ਅਖਾਣ ਬਣ ਗਿਆ ਸੀ ਕਿ ਖਾਧਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹੇ ਦਾ। ਸਾਧ ਸੰਗਤ, ਜੇ ਕਿਤੇ ਸਿੱਖਾਂ ਕੋਲ ਇਹੀ ਕਿਰਪਾਨਾਂ ਨਾ ਹੁੰਦੀਆਂ ਜਿਨ੍ਹਾਂ ਕਿਰਪਾਨਾਂ ਕਰਕੇ ਅੱਜ ਸਿੱਖਾਂ ਨੂੰ ਜਲੀਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਤੇ ਅੱਜ ਹਿੰਦੁਸਤਾਨ ਦੀ ਔਰਤ ਸੱਚਮੁੱਚ ਹੀ ਜਿਵੇਂ ਗਜਨੀ ਦੇ ਬਾਜ਼ਾਰਾਂ ਵਿੱਚ ਟਕੇ ਟਕੇ ਤੇ ਨਿਲਾਮ ਹੁੰਦੀ ਰਹੀ, ਉਹ ਅੱਜ ਤੱਕ ਨਿਲਾਮ ਹੁੰਦੀ ਰਹਿਣੀ ਸੀ। ਇਸ ਨਿਲਾਮੀ ਤੋਂ ਜੇ ਕਿਸੇ ਨੇ ਬਚਾਇਆ ਤੇ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਆ ਵੇਖੋ ਤੁਸੀਂ, ਸਿੱਖ ਉੱਤਰਾਖੰਡ ਨੂੰ ਜਾ ਰਹੇ ਨੇ ਔਰ ਕੇਵਲ ਤੇ ਕੇਵਲ ਇੱਕ ਨਿੱਜੀ ਝਗੜਾ ਸੜਕ ਦੇ ਉੱਤੇ ਹੋਇਆ, ਨਿੱਜੀ ਝਗੜਾ, ਤੇ ਉਹਨਾਂ ਸਿੱਖਾਂ ਦੀ ਦਸਤਾਰ ਉਤਾਰ ਕੇ ਥਾਣੇ ਵਿੱਚ ਖੜ ਕੇ ਔਰ ਏਡਾ ਵੱਡਾ ਮਾਹੌਲ ਬਣਾਇਆ ਜਾ ਰਿਹਾ ਹੈ ਵੀ ਸਿੱਖ ਇਹ ਕਿਰਪਾਨਾਂ ਲੈ ਕੇ ਤੇ ਸ਼ਸਤਰ ਲੈ ਕੇ ਪੰਜਾਬ ਤੋਂ ਬਾਹਰ ਆਉਣੇ ਨਹੀਂ ਚਾਹੀਦੇ। ਕਿਉਂ ਨਾ ਆਈਏ ਜੀ? ਦੁਨੀਆਂ ਦੇ ਉੱਤੇ ਇਹ ਗੱਲ ਯਾਦ ਰੱਖਣੀ ਚਾਹੀਦੀ ਸਮੇਂ ਦੀਆਂ ਹਕੂਮਤਾਂ ਨੂੰ ਕਿ ਕਿਰਪਾਨ ਨੂੰ ਸਿੱਖ ਤੋਂ ਕੋਈ ਵੱਖ ਨਹੀਂ ਕਰ ਸਕਦਾ ਤੇ ਸਿੱਖ ਨੂੰ ਦੁਨੀਆਂ ਦੀ ਕੋਈ ਤਾਕਤ ਆਪਣੇ ਕਕਾਰਾਂ ਤੋਂ ਤੇ ਖਾਸ ਕਰਕੇ ਕਿਰਪਾਨ ਤੋਂ ਵੱਖ ਨਹੀਂ ਕਰ ਸਕਦੀ ਸਾਧ ਸੰਗਤ ਜੀ। ਔਰ ਅਫਸੋਸ ਇਸ ਗੱਲ ਦਾ ਹੈ ਵੀ ਜਿਨ੍ਹਾਂ ਦੀ ਵੱਡੀਆਂ ਵੱਡੀਆਂ ਕਈ ਐਸੀਆਂ ਬਹੁਤ ਸਾਰੀਆਂ ਜਥੇਬੰਦੀਆਂ ਚੁਣਿੰਦਾ ਸਾਡੀਆਂ ਸਿਰਮੌਰ ਜਥੇਬੰਦੀਆਂ ਨੂੰ ਛੱਡ ਕੇ ਕੋਈ ਵੀ ਇਸ ਗੱਲ ਦੇ ਉੱਤੇ ਹਾਰ ਦਾ ਨਾਰਾ ਨਹੀਂ ਮਾਰ ਰਿਹਾ। ਮੇਰੀ ਬੇਨਤੀ ਹੈ ਸਾਧ ਸੰਗਤ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਉੱਤੇ ਇਸ ਵੱਡੇ ਇਨਕਲਾਬ ਨੂੰ ਜਨਮ ਦਿੱਤਾ ਸੀ, ਇਸ ਇਨਕਲਾਬ ਨੂੰ, ਔਰ ਇਹ ਬਚਨ ਕੀਤੇ ਸੀ ਅੱਜ ਦਸਵੰਧ ਦੇ ਰੂਪ ਵਿੱਚ ਸਾਨੂੰ ਸ਼ਸਤਰਾਂ ਦੀ ਜ਼ਰੂਰਤ ਹੈ, ਸਾਨੂੰ ਸੁੰਦਰ ਜਵਾਨੀਆਂ ਦੀ ਜ਼ਰੂਰਤ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਅੱਜ ਸਾਨੂੰ ਘੋੜਿਆਂ ਦੀ ਜ਼ਰੂਰਤ ਹੈ। ਇਸੇ ਧਰਤੀ ਤੇ ਸਾਡਾ ਇਤਿਹਾਸ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਤੋਂ ਇਸ ਇਨਕਲਾਬ ਨੇ ਜਨਮ ਲਿਆ, ਜਿਹੜੇ ਇਨਕਲਾਬ ਨੂੰ ਅੱਜ ਸਮੇਂ ਦੀਆਂ ਹਕੂਮਤਾਂ ਉਹ ਤੁਹਾਡੇ ਕੋਲੋਂ ਵੱਖ ਕਰਨ ਦਾ ਯਤਨ ਕਰ ਰਹੀਆਂ ਨੇ। ਇਸ ਗੱਲ ਤੋਂ ਪੰਥ ਦੀਆਂ ਸਾਰੀਆਂ ਹੀ ਜਥੇਬੰਦੀਆਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਔਰ ਸਾਧ ਸੰਗਤ, ਤੇ ਮੈਂ ਤਾਂ ਬਚਨ ਕੀਤੇ ਵੀ ਅੱਜ ਸਾਡੀ ਕੌਮ 'ਚ ਇੱਕ ਇੱਦਾਂ ਦਾ ਮਾਹੌਲ ਬਣਾਇਆ ਜਾ ਰਿਹਾ, ਪਰ ਇਹ ਵੀ ਬਚਨ ਮੈਂ ਸਾਂਝੇ ਕਰਦੇ ਜਾਵਾਂ ਕਿ ਦੋ ਸ਼ਬਦ ਨੇ, ਇੱਕ ਤਲਵਾਰ ਤੇ ਇੱਕ ਕਿਰਪਾਨ, ਤੇ ਸਿੱਖ ਦਾ ਜਿਹੜਾ ਕਕਾਰ ਉਹ ਕਿਰਪਾਨ ਹੈ, ਤੇ ਸਿੱਖ ਹਰ ਵੇਲੇ ਆਪਣੇ ਨਾਲ ਕਿਰਪਾਨ ਰੱਖਦਾ, ਔਰ ਇਹ ਰੱਖਣ ਦਾ ਕਾਰਨ ਵੀ ਇਹੀ ਹੈ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕਹੇ ਸੀ ਕਿ ਮਜ਼ਲੂਮ ਦੀ ਰੱਖਿਆ ਤੇ ਜਰਵਾਣੀ ਦੀ ਭਖਿਆ। ਔਰ ਤਲਵਾਰ ਤੇ ਕਿਰਪਾਨ 'ਚ ਫਰਕ ਇਹ ਹੈ, ਤਲਵਾਰ ਜਦੋਂ ਵੀ ਕਿਸੇ ਰਾਜੇ ਦੇ ਹੱਥ ਵਿੱਚ ਆਈ ਹੈ ਤੇ ਉਹਨੇ ਸਾਧ ਸੰਗਤ ਆਮ ਕਰਕੇ ਦੁਨੀਆਂ ਦੀ ਲੁੱਟ ਕਸੁੱਟ ਵੀ ਕੀਤੀ ਤੇ ਮਜ਼ਲੂਮਾਂ ਨੂੰ ਵੀ ਮਾਰਿਆ ਤੇ ਦੱਬੇ ਕੁਚਲੇ ਲੋਕਾਂ ਦੇ ਉੱਤੇ ਇਹ ਤਲਵਾਰ ਚੱਲਦੀ ਰਹੀ, ਪਰ ਮਹਾਰਾਜ ਨੇ ਕਿਰਪਾਨ ਸਾਡੇ ਹੱਥ ਵਿੱਚ ਦੇ ਕੇ ਕਿਹਾ ਕਿ ਇਹ ਮਜ਼ਲੂਮ ਦੀ ਰਾਖੀ ਵਾਸਤੇ ਹੈ, ਇਹ ਆਪਣੀ ਸਵੈ ਰੱਖਿਆ ਵਾਸਤੇ ਹੈ। ਇਸ ਕਰਕੇ ਅੱਜ ਇਹੋ ਜਿਹੇ ਮਾਹੌਲ ਤੋਂ ਸਾਨੂੰ ਬੜਾ ਸੁਚੇਤ ਹੋਣ ਦੀ ਜ਼ਰੂਰਤ ਹੈ। ਜੋ ਕੁਝ ਅੱਜ ਤੁਸੀਂ ਸੰਸਾਰ ਤੇ ਘਟਨਾਵਾਂ ਦੇਖ ਰਹੇ ਹੋ, ਆਓ ਮੈਂ ਵਾਪਸ ਆਪਣੇ ਵਿਸ਼ੇ ਤੇ ਆਉਣਾ ਚਾਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਦਾਤੇ ਬਣੇ ਇਸ ਧਰਤੀ ਦੇ ਉੱਤੇ ਔਰ ਕਿੰਨੀਆਂ ਬਖਸ਼ਿਸ਼ਾਂ ਵੰਡੀਆਂ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ, ਔਰ ਜਿੱਥੇ ਜਿੱਥੇ ਵੀ ਮਹਾਰਾਜ ਗਏ ਹਰ ਸਿੱਖ ਦੀ ਸ਼ਰਧਾ ਜਿਹੜੀ ਸੀ ਨਾ ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਪੂਰਾ ਕੀਤਾ। ਉਹ ਭਾਵੇਂ ਮਾਤਾ ਭਾਗ ਭਰੀ ਸੀ, ਭਾਵੇਂ ਭਾਈ ਸਾਧੂ ਵਰਗੇ ਸਿੱਖ ਸਨ, ਔਰ ਜਿੰਨੇ ਵੀ ਸਿੱਖ ਜਿੱਥੇ ਜਿੱਥੇ ਵੀ ਕੋਈ ਭਾਵਨਾ ਨਾਲ ਯਾਦ ਕਰਦਾ ਰਿਹਾ ਤੇ ਜੋ ਮੰਗਦਾ ਰਿਹਾ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਏਡੇ ਵੱਡੇ ਦਾਤੇ ਨੇ, ਉਹ ਸਭ ਨੂੰ ਮਿਹਰਾਂ ਦੇ ਨਾਲ ਨਵਾਜਦੇ ਰਹੇ ਤੇ ਬਖਸ਼ਿਸ਼ਾਂ ਨਾਲ ਨਵਾਜਦੇ ਰਹੇ। ਅੱਜ ਵੀ ਇਹ ਘਰ ਦੁਨੀਆਂ ਦਾ ਵੱਡਾ ਘਰ ਹੈ ਜਿਸ ਘਰ ਤੋਂ ਤੁਸੀਂ ਸਾਰੇ ਜੁੜੇ ਹੋਏ ਹੋ ਤੇ ਰੋਜ਼ ਹੀ ਇਸ ਘਰ ਤੋਂ ਅੰਮ੍ਰਿਤ ਵੇਲੇ ਦੀ ਵਿਚਾਰ ਸਰਵਣ ਕਰਦੇ ਹੋ। ਮੈਂ ਪੂਰੇ ਵਿਸ਼ਵ ਦੇ ਸਿੱਖਾਂ ਨੂੰ ਬੇਨਤੀ ਕਰਾਂਗਾ ਕਿ ਇਹ ਘਰ ਏਡਾ ਮਹਾਨ ਹੈ ਕਿ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ, ਅੱਜ ਵੀ ਕੋਈ ਵੀ ਫਰਿਆਦੀ ਬਣ ਕੇ ਆਵੇ, ਕੋਈ ਲੋੜਵੰਦ ਜਾਚਕ ਮੰਗਤਾ ਬਣ ਕੇ ਆਵੇ, ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਦੇ ਵੀ ਆਪਣੇ ਇਸ ਘਰ ਦੇ ਵਿੱਚੋਂ ਖਾਲੀ ਨਹੀਂ ਮੋੜਦੇ, ਉਹ ਝੋਲੀਆਂ ਭਰ ਭਰ ਕੇ ਹੀ ਇਸ ਘਰ ਦੇ ਵਿੱਚੋਂ ਤੋਰਦੇ ਨੇ ਸਾਧ ਸੰਗਤ ਜੀ। ਇਸ ਕਰਕੇ ਇਹੋ ਜਿਹੇ ਦਾਤੇ ਨੂੰ ਛੱਡ ਕੇ ਤੇ ਐਵੇਂ ਥਾਂ ਥਾਂ ਤੇ ਜਾ ਕੇ ਆਪਣੇ ਨੱਕ ਰਗੜਨੇ, ਮੱਥੇ ਟੇਕਣੇ, ਮੁੱਠੀ ਚਾਪੀ ਕਰਨੀ, ਇਹਦੇ ਤੋਂ ਅੱਜ ਬਚਣ ਦੀ ਜ਼ਰੂਰਤ ਹੈ।
ਤੇ ਇਹ ਗੱਲ ਸਮਝ ਲੈਣੀ ਚਾਹੀਦੀ ਵੀ ਦਾਤਾ ਕੇਵਲ ਤੇ ਇੱਕੋ ਉਹ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਹੈ ਤੇ ਆਪਾਂ ਸਾਰੇ ਹੀ ਬਾਕੀ ਜਿੰਨੇ ਵੀ ਆ ਨਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਅੱਜ ਦੇ ਸ਼ਬਦ ਵਿੱਚ ਕਹਿ ਰਹੇ ਨੇ ਵੀ ਉਸ ਦਾਤੇ ਦੇ ਘਰ ਦੇ ਭਿਖਾਰੀ ਹਾਂ ਤੇ

0: ਜਿੱਥੇ ਦੁਨਿਆਵੀ ਦਾਤਾਂ ਇਸ ਘਰ ਤੋਂ ਪ੍ਰਾਪਤ ਕਰਨੀਆਂ, ਉੱਥੇ ਸਭ ਤੋਂ ਵੱਡੀ ਦਾਤ ਗੁਰੂ ਸ਼ਬਦ ਦੀ ਦਾਤ, ਨਾਮ ਦੀ ਦਾਤ ਹੈ। ਮਹਾਰਾਜ ਕਹਿੰਦੇ ਵੀ ਦਾਤਾ ਤੂੰ ਵੱਡਾ ਹੈ, ਪਰ ਮੈਨੂੰ ਇਸ ਗੱਲ ਦਾ ਪਤਾ ਹੈ ਮਹਾਰਾਜ ਸੱਚੇ ਪਾਤਸ਼ਾਹ, ਵੀ ਮੈਂ ਤੇਰੇ ਕੋਲੋਂ ਕਿਹੜੀ ਦੁਨਿਆਵੀ ਦਾਤ ਮੰਗਾਂ। ਜਿਹੜੀ ਮੰਗਾਂਗਾ ਉਹ ਬਿਨਸਨਹਾਰ ਹੈ। ਮੈਂ ਕਿਆ ਮੰਗੋ ਕਿ ਸਥਿਰ ਨਾ ਰਹਾਈ, ਕਿਉਂਕਿ ਰਹਿਣਾ ਤਾਂ ਕਿਸੇ ਵੀ ਨਹੀਂ, ਰਹਿਣ ਵਾਲੀ ਇੱਕੋ ਹੀ ਦਾਤ ਹੈ, ਉਹ ਨਾਮ ਦੀ ਦਾਤ ਤੇ ਬੰਦਗੀ ਦੀ ਦਾਤ ਹੈ ਸਾਧ ਸੰਗਤ। ਕਿਉਂਕਿ ਬਾਕੀ ਦੁਨਿਆਵੀ ਦਾਤਾਂ ਜਿੰਨੀਆਂ ਆਪਾਂ ਮੰਗਦੇ ਹਾਂ ਨਾ, ਇਹ ਸਮਾਂ ਪਾ ਕੇ ਖਤਮ ਹੋ ਜਾਂਦੀਆਂ ਨੇ, ਇਹਨਾਂ ਦੀ ਕੋਈ ਵੈਲਿਡਿਟੀ ਹੈ। ਜਿਵੇਂ ਆਪਾਂ ਬਾਜ਼ਾਰੋਂ ਕੋਈ ਵਸਤੂ ਲਈਏ ਤੇ ਉਹਦੇ ਤੇ ਐਕਸਪਾਇਰੀ ਡੇਟ ਜ਼ਰੂਰ ਲਿਖੀ ਹੁੰਦੀ ਵੀ ਇੰਨੀ ਚੀਜ਼ ਤਰੀਕ ਤੋਂ ਬਾਅਦ ਇਹ ਚੀਜ਼ ਖਤਮ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਮੈਂ ਤੇਰੇ ਕੋਲੋਂ ਕੀ ਮੰਗਾਂ, ਜਦੋਂ ਕਿ ਸਾਰਾ ਸੰਸਾਰ ਹੀ ਕੂੜ ਹੈ, ਬਿਨਸੰਹਾਰ ਹੈ। ਧੀਆਂ ਪੁੱਤਰ ਮੰਗਾਂਗਾ ਸਮਾਂ ਪਾ ਕੇ ਇੱਕ ਦਿਨ, ਉਹ ਵੀ ਬਿਨਸੰਹਾਰ ਹੈ। ਘਰ ਮੰਗਾਂਗਾ, ਉਹਦੀ ਵੀ ਕੋਈ ਬੁਨਿਆਦ ਹੈ ਵੀ ਇੰਨੇ ਸਾਲ ਤੱਕ ਰਹੇਗਾ। ਜ਼ਮੀਨ ਜਾਇਦਾਦ ਮੰਗਾਂਗਾ, ਉਹ ਤੁਸੀਂ ਕਿਤੇ ਪੁਰਾਣੀਆਂ ਫਰਦਾਂ ਕਢਾ ਕੇ ਵੇਖੋ ਕਿੰਨੇ ਕਿੰਨੇ ਲੋਕ ਇਹਨਾਂ ਜ਼ਮੀਨਾਂ ਨੂੰ ਵਾਹੁੰਦੇ ਦੁਨੀਆਂ ਤੋਂ ਚਲੇ ਗਏ। ਕਹਿਣ ਤੋਂ ਭਾਵ ਕਿ ਮੈਂ ਕਿਆ ਮੰਗੋ ਕਿ ਸਥਿਰ ਨਾ ਰਹਾਈ। ਹੇ ਵਾਹਿਗੁਰੂ ਅਕਾਲ ਪੁਰਖ, ਇਹ ਦੁਨਿਆਵੀ ਦਾਤਾਂ ਠੀਕ ਹੈ ਵੀ ਸਮੇਂ ਦੀ ਲੋੜ ਹੈ, ਸਾਨੂੰ ਚਾਹੀਦੀਆਂ ਨੇ, ਅਸੀਂ ਤੇਰੇ ਬੱਚੇ ਹਾਂ, ਉਹ ਵੀ ਤੇਰੇ ਕੋਲੋਂ ਹੀ ਮੰਗਣੀਆਂ ਨੇ। ਪਰ ਜੇ ਅਸੀਂ ਗੁਰਮਤ ਸਿਧਾਂਤ ਮੁਤਾਬਕ ਵੇਖੀਏ ਤੇ ਮਹਾਰਾਜ ਕਹਿੰਦੇ ਇੱਕ ਦਾਤ ਫਿਰ ਸਭ ਤੋਂ ਵੱਡੀ, ਉਹ ਕਿਹੜੀ ਹੈ? ਹਰ ਦੀਜੈ ਨਾਮ ਪਿਆਰੀ ਜੀਉ, ਕਿ ਹੇ ਮੇਰੇ ਪਿਆਰੇ ਪ੍ਰਮਾਤਮਾ ਵਾਹਿਗੁਰੂ ਕਿਰਪਾ ਕਰ, ਮੈਨੂੰ ਨਾਮ ਦੀ ਦਾਤ ਦੇ, ਮੈਨੂੰ ਬੰਦਗੀ ਦੀ ਦਾਤ ਦੇ, ਮੈਨੂੰ ਸ਼ਬਦ ਦੀ ਦਾਤ ਦੇ। ਜਿਹਦੇ ਕੋਈ ਸ਼ਬਦ ਦੀ ਸੋਝੀ ਹੈ ਨਾ, ਜਿਹੜਾ ਗੁਰੂ ਦੀ ਬਾਣੀ ਨਾਲ ਜੁੜਿਆ ਸਾਧ ਸੰਗਤ, ਉਹਨੂੰ ਫਿਰ ਇਸ ਗੱਲ ਦੀ ਸਮਝ ਪੈ ਜਾਂਦੀ ਹੈ ਕਿ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ, ਦੇਹੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਮਨ ਦੀ ਭੁੱਖ ਕੇਵਲ ਤੇ ਕੇਵਲ ਗੁਰੂ ਸ਼ਬਦ ਨਾਲ ਜੁੜ ਕੇ ਹੀ ਲੈ ਸਕਦੀ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਫਿਰ ਦੂਸਰੀ ਪੰਕਤੀ ਵਿੱਚ ਉਸ ਅਕਾਲ ਪੁਰਖ ਦੇ ਕੋਲੋਂ ਬੰਦਗੀ ਦੀ ਦਾਤ ਮੰਗਦੇ ਹਨ।
1: ਘਟ ਘਟ ਰਵ ਰਹਿਆ ਬਨਵਾਰੀ।
0: ਮਹਾਰਾਜ ਕਹਿੰਦੇ ਉਹ ਦਾਤਾ ਨਾ ਜਿਹੜਾ ਦੁਨੀਆਂ ਦਾ ਸਿਰਮੌਰ ਦਾਤਾਂ ਦੇਣ ਵਾਲਾ, ਉਹ ਘਟ ਘਟ ਦੇ ਵਿੱਚ ਵਿਆਪਕ ਹੈ। ਬਨਵਾਰੀ, ਇਹ ਸਨਾਤਨ ਦੇ ਵਿੱਚ ਬਨਵਾਰੀ ਸ਼ਬਦ ਵੈਸੇ ਕ੍ਰਿਸ਼ਨ ਲਈ ਵੀ ਵਰਤਿਆ ਗਿਆ, ਪਰ ਸਾਡੇ ਪਾਤਸ਼ਾਹ ਨੇ ਬਾਣੀ 'ਚ ਜਿੰਨੇ ਸ਼ਬਦ ਵਰਤੇ ਨਾ, ਜਿਹੜੇ ਅਵਤਾਰਾਂ ਲਈ ਵਰਤੇ ਜਾਂਦੇ ਸਨ, ਉਹ ਭਾਵੇਂ ਗੋਪਾਲ ਹੈ, ਬੀਠਲ ਹੈ, ਜਾਂ ਕਹਿ ਲਓ ਵੀ ਬਨਵਾਰੀ ਹੈ, ਉਹ ਮਹਾਰਾਜ ਨੇ ਸਾਨੂੰ ਸਮਝਾਇਆ ਬਾਣੀ ਦੇ ਅੰਦਰ ਇਹ ਸ਼ਬਦ ਲਿਖ ਕੇ ਕਿ ਸਿੱਖ ਦੇ ਵਾਸਤੇ ਅਕਾਲ ਪੁਰਖ ਹੀ ਗੋਪਾਲ ਹੈ, ਸਿੱਖ ਦੇ ਵਾਸਤੇ ਅਕਾਲ ਪੁਰਖ ਹੀ ਬਨਵਾਰੀ ਹੈ, ਸਿੱਖ ਦੇ ਵਾਸਤੇ ਉਹ ਅਕਾਲ ਪੁਰਖ ਹੀ ਦੁਨੀਆਂ ਦਾ ਸਭ ਤੋਂ ਵੱਡਾ ਦੇਵਤਾ ਹੈ, ਤੇ ਉਹ ਬਨਵਾਰੀ ਪ੍ਰਭੂ ਜਿਹੜਾ ਘੱਟ ਘੱਟ ਵਿੱਚ ਵਿਆਪਕ ਹੈ ਨਾ। ਪਾਤਸ਼ਾਹ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹ ਕਣ ਕਣ

0: ਤੇ ਪਾਤਸ਼ਾਹ ਕਹਿੰਦੇ ਵੀ ਉਹ ਜਿਹੜਾ ਦਾਤਾ ਹੈ ਅਕਾਲ ਪੁਰਖ ਵਾਹਿਗੁਰੂ ਉਹ ਜਲ ਵਿੱਚ ਥਲ ਵਿੱਚ ਮਹੀ ਅਲ ਭਾਵ ਕੇ ਧਰਤੀ ਦੇ ਤਲ ਦੇ ਉੱਤੇ ਹਰ ਥਾਂ ਦੇ ਉੱਤੇ ਉਹ ਅਕਾਲ ਪੁਰਖ ਪਰਮਾਤਮਾ ਵਿਆਪਕ ਹੈ ਤੇ ਗੁਰ ਸ਼ਬਦੀ ਦੇਖ ਨਿਹਾਰੀ ਜੀਓ। ਇਹੋ ਜੇ ਪਰਮਾਤਮਾ ਦੀ ਸੋਝੀ ਗੁਰੂ ਦੇ ਸ਼ਬਦ ਨਾਲ ਜੁੜ ਕੇ ਹੀ ਹੋ ਸਕਦੀ ਹੈ। ਫੇਰ ਵਿਸ਼ਰਾਮ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਸਮਝਾ ਰਹੇ ਹਨ।
1: ਮਰਤ ਪਿਆਲ ਆਕਾਸ਼ ਦਿਖਾਇਓ ਗੁਰ ਸਤਿਗੁਰ ਕਿਰਪਾ ਧਾਰੀ ਜੀਓ।
0: ਮਹਾਰਾਜ ਕਹਿੰਦੇ ਧਰਤੀ ਪਤਾਲ ਆਕਾਸ਼ ਜਿੱਥੋਂ ਤੱਕ ਵੀ ਇਹ ਨਜ਼ਰ ਆਉਂਦਾ ਹੈ ਨਾ ਸਾਰਾ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਇਹ ਸਭ ਕੁਝ ਨਵਾਜਿਆ ਹੋਇਆ ਭਾਵ ਕਿ ਉਸ ਵਾਹਿਗੁਰੂ ਦੇ ਹੁਕਮ ਵਿੱਚ

ਸੋ ਉਹ ਬ੍ਰਹਮ ਸਵਰੂਪ ਜੋ ਪਰਮਾਤਮਾ ਹੈ ਉਹ ਅਜੋਨੀ ਭਾਵ ਕੇ ਜੂਨਾਂ ਵਿੱਚ ਨਹੀਂ ਆਉਂਦਾ। ਤੋ ਮਹਾਰਾਜ ਕਹਿੰਦੇ ਨੇ ਉਹ ਪਹਿਲਾਂ ਵੀ ਸੀ, ਉਹ ਅੱਜ ਵੀ ਕਾਇਮ ਹੈ, ਤੇ ਜਿੰਨਾ ਚਿਰ ਇਹ ਸੰਸਾਰ ਰਹੇਗਾ ਉਹਦੀ ਪਾਤਸ਼ਾਹੀ ਸੰਸਾਰ ਦੇ ਉੱਤੇ ਜੁਗੋ ਜੁਗ ਅਟਲ ਰਹੇਗੀ। ਜਿਵੇਂ ਅਸੀਂ ਬਾਣੀ ਵਿੱਚ ਪੜ੍ਹਦੇ ਕਾਇਮ ਦਾਇਮ ਸਦਾ ਪਾਤਸ਼ਾਹੀ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਜਦੋਂ ਬੰਦੇ ਕੋਲ ਤਾਕਤ ਹੋਵੇ ਨਾ ਉਹ ਮਨਮਾਨੀਆਂ ਕਰਦਾ, ਉਹ ਕਿਸੇ ਗੱਲ ਦੀ ਫਿਰ ਦੁਨੀਆਂ ਤੇ ਪਰਵਾਹ ਨਹੀਂ ਕਰਦਾ। ਔਰ ਸਾਧ ਸੰਗਤ ਉਹਨੂੰ ਐਂ ਲੱਗਦਾ ਵੀ ਮੈਂ ਹੀ ਸਭ ਕੁਝ ਆ, ਮੇਰੀ ਮੁੱਠੀ ਵਿੱਚ ਇਹ ਤਾਕਤ ਹੈ। ਅਸਲ ਵਿੱਚ ਇਹ ਤਾਕਤ ਚੀਜ਼ ਹੀ ਐਸੀ, ਪਰ ਜੇ ਤਾਕਤ ਹਥਿਆ ਕੇ, ਤਾਕਤ ਪ੍ਰਾਪਤ ਕਰਕੇ, ਰਾਜ ਸੱਤਾ ਪ੍ਰਾਪਤ ਕਰਕੇ ਬੰਦਾ ਰੱਬ ਨਾਲ ਜੁੜਿਆ ਰਹੇ ਨਾ, ਤੇ ਫਿਰ ਕਦੇ ਵੀ ਉਹ ਆਪਣੀ ਕਿਸੇ ਵੀ ਇਸ ਤਰ੍ਹਾਂ ਦੀ ਤਾਕਤ ਦਾ ਗਰੂਰ ਨਹੀਂ ਕਰੇਗਾ, ਹੰਕਾਰ ਨਹੀਂ ਕਰੇਗਾ। ਆਪਾਂ ਇੱਕ ਪੁਰਾਣੇ ਬਜ਼ੁਰਗਾਂ ਦੇ ਕੋਲੋਂ ਸੀਨਾ ਬਸੀਨਾ ਬਚਨ ਪੜ੍ਹਦੇ ਹਾਂ, ਤਪੋ ਰਾਜ ਤੇ ਰਾਜੋ ਨਰਕ। ਪਰ ਯਾਦ ਰੱਖਿਓ ਖਾਲਸਾ ਜੀ, ਗੁਰਮਤ ਨੂੰ ਤੁਸੀਂ ਜਦੋਂ ਸਮਝੋਗੇ ਨਾ, ਤੇ ਗੁਰਮਤ ਦੇ ਐਂਗਲ ਤੋਂ ਰਾਜ ਤੋਂ ਬਾਅਦ ਨਰਕ ਨਹੀਂ ਆ। ਇਹ ਰਾਜ ਤੋਂ ਬਾਅਦ ਨਰਕ ਉਹਦੇ ਲਈ ਹੈ ਜਿਹਨੇ ਰਾਜ ਸੱਤਾ ਤੇ ਬਹਿ ਕੇ ਰੱਬ ਭੁਲਾ ਦਿੱਤਾ ਹੈ, ਜਿਹਨੂੰ ਰੱਬ ਬਾਰੇ ਪਤਾ ਨਹੀਂ, ਜਿਹਨੂੰ ਆਪਣੇ ਧਰਮ ਬਾਰੇ ਪਤਾ ਨਹੀਂ, ਜਿਹਨੂੰ ਸਾਧ ਸੰਗਤ ਜੀ ਆਪਣੇ ਸਿਧਾਂਤ ਬਾਰੇ ਪਤਾ ਨਹੀਂ, ਉਹ ਬੰਦਾ ਜਦੋਂ ਰਾਜ ਸੱਤਾ ਤੇ ਬਹਿੰਦਾ ਹੈ ਧਰਮ ਕਰਮ ਤੋਂ ਉਲਟ ਵੀ ਬੜੇ ਕਰਮ ਕਰਦਾ ਹੈ, ਤੇ ਉਹਦੇ ਲਈ ਫਿਰ ਰਾਜ ਤੋਂ ਬਾਅਦ ਨਰਕ ਹੈ। ਪਰ ਜੇ ਕੋਈ ਤਪ ਹੋਵੇ ਨਾ ਕਿਸੇ ਦਾ, ਵੱਡੀ ਬੰਦਗੀ ਹੋਵੇ ਤੇ ਫਿਰ ਰਾਜ ਮਿਲੇ, ਤੇ ਰਾਜ ਤੇ ਬਹਿ ਕੇ ਵੀ ਬੰਦਾ ਰੱਬ ਨਾਲ ਜੁੜਿਆ ਰਹੇ, ਚੰਗੇ ਕੰਮ ਕਰੇ। ਹੁਣ ਰਾਜ ਤੇ ਸਿੱਖਾਂ ਨੇ ਵੀ ਕੀਤਾ ਨਾ, ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਰਾਜ ਕੀਤਾ ਤੇ ਸ਼ਹੀਦੀ ਮਿਲੀ, ਤੇ ਸ਼ਹੀਦੀ ਹਰ ਇੱਕ ਨੂੰ ਥੋੜੀ ਮਿਲਦੀ। ਯਾਦ ਰੱਖਿਓ, ਨਿੱਕੀ ਜੀ ਘਟਨਾ ਯਾਦ ਆ ਗਈ। ਮਾਝੇ ਦਾ ਇੱਕ ਬਹੁਤ ਇਤਿਹਾਸਕ ਪਿੰਡ ਹੈ ਨਾਗੋਗੇ, ਉੱਥੋਂ ਦਾ ਇੱਕ ਜਥੇਦਾਰ ਊਧਮ ਸਿੰਘ ਨਾਗੋਗੇ ਹੋਇਆ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਵੀ ਰਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੇ, ਔਰ ਸਾਧ ਸੰਗਤ ਉਹ MLA ਵੀ ਰਹੇ, ਵਜ਼ੀਰ ਵੀ ਰਹੇ, ਤੇ ਮੋਰਚਾ ਉਹਨਾਂ ਕੋਈ ਨਹੀਂ ਛੱਡਿਆ, ਜੇਲ੍ਹ ਕੋਈ ਨਹੀਂ ਛੱਡੀ। ਜੈਤੋ ਮੋਰਚੇ 'ਚ ਅੱਗੇ ਹੋ ਕੇ ਗਏ, ਗੁਰੂ ਕੇ ਬਾਗ ਦੇ ਮੋਰਚੇ 'ਚ ਡਾਂਗਾਂ ਖਾਧੀਆਂ, ਅਟਕ ਦੀ ਜੇਲ੍ਹ ਕੱਟੀ, ਮੁਲਤਾਨ ਦੀ ਜੇਲ੍ਹ ਕੱਟੀ, ਤੇ ਜਦੋਂ ਅਖੀਰ ਮੌਤ ਆਈ ਤੇ ਬਜ਼ੁਰਗ ਸੀ ਤੇ PGI ਦਾਖਲ ਸਨ, ਦਰਸ਼ਨ ਸਿੰਘ ਫੇਰੂਮਾਨ ਉਹਨਾਂ ਦਾ ਪਤਾ ਲੈਣ ਗਿਆ, ਤੇ ਜਦੋਂ ਪਤਾ ਲੈਣ ਗਿਆ ਨਾ, ਤੇ ਜਥੇਦਾਰ ਸਾਹਿਬ ਫੇਰੂਮਾਨ ਨਾਲ ਕੁਝ ਬੀਤੇ ਸਮੇਂ ਦੀਆਂ ਗੱਲਾਂ ਕਰਦੇ ਨੇ, ਤੇ ਨਾਲ ਅੱਖਾਂ 'ਚ ਬਰਾਗ ਹੈ, ਤੇ ਫੇਰੂਮਾਨ ਨੇ ਉੱਥੇ ਇੱਕ ਗੱਲ ਕਹੀ, ਕਹਿੰਦਾ ਜਥੇਦਾਰਾ ਕੀ ਗੱਲ ਹੋਈ, ਅੱਜ ਮੌਤ ਵੇਖ ਕੇ ਭਾਵੁਕ ਹੋ ਗਿਆ? ਤੇ ਜਥੇਦਾਰ ਦੇ ਸ਼ਬਦ ਸੀ, ਨਹੀਂ ਫੇਰੂਮਾਨ ਸਾਹਿਬ, ਮੈਂ ਬਰਾਗ ਵਿੱਚ ਭਾਵੁਕ ਇਸ ਕਰਕੇ ਹੋਇਆ ਕਿ ਮੈਂ ਕਲਗੀਆਂ ਵਾਲੇ ਪਾਤਸ਼ਾਹ ਅੱਗੇ ਬੇਨਤੀ ਕਰ ਰਿਹਾ ਵੀ ਮਹਾਰਾਜ, ਵਰਤੀਆਂ ਗੋਲੀਆਂ 'ਚ ਮੈਂ ਕੋਈ ਮੋਰਚਾ ਨਹੀਂ ਛੱਡਿਆ, ਮੈਂ ਕੋਈ ਜੇਲ੍ਹ ਨਹੀਂ ਛੱਡੀ, ਪਰ ਮੈਨੂੰ ਸਦਾ ਲਈ ਅਫਸੋਸ ਰਹੇਗਾ ਕਿ ਮੈਂ ਸਮਾਂ ਪਾ ਕੇ ਆਪਣੀ ਮੌਤੇ ਮਰ ਰਿਹਾ ਹਾਂ, ਬਜ਼ੁਰਗ ਹੋ ਕੇ ਮਰ ਰਿਹਾ ਹਾਂ, ਪਰ ਮੈਨੂੰ ਸ਼ਹੀਦੀ ਨਸੀਬ ਨਹੀਂ ਹੋ ਸਕੀ। ਉਹਨੇ ਕਿਹਾ, ਸਰਦਾਰਾ, ਸ਼ਹੀਦੀ ਚੀਜ਼ ਹੀ ਐਡੀ ਵੱਡੀ ਹੈ ਕਿ ਹਰ ਕਿਸੇ ਬੰਦੇ ਨੂੰ ਦੁਨੀਆਂ ਦੇ ਉੱਤੇ ਸ਼ਹਾਦਤ ਪ੍ਰਾਪਤ ਨਹੀਂ ਹੁੰਦੀ, ਤੇ ਜਿਹਨੂੰ ਸ਼ਹਾਦਤ ਪ੍ਰਾਪਤ ਹੋ ਜਾਵੇ ਉਹ ਬੰਦਾ ਦੁਨੀਆਂ ਤੇ ਸਦਾ ਲਈ ਗੁਰੂ ਦੀ ਗੋਦ ਵਿੱਚ ਚਲਾ ਜਾਂਦਾ ਹੈ। ਤੇ ਫੇਰੂਮਾਨ ਨੇ ਫਿਰ ਉੱਥੇ ਵਾਅਦਾ ਤੇ ਅਹਿਦ ਲਿਆ ਸੀ, ਜਥੇਦਾਰਾ, ਅੱਜ ਮੈਂ ਤੇਰੀ ਗੱਲ ਤੋਂ ਪ੍ਰਭਾਵਿਤ ਹਾਂ, ਜਾਂ ਫਿਰ ਅੱਜ ਤੋਂ ਬਾਅਦ ਮੈਂ ਵੀ ਯਤਨ ਕਰਾਂਗਾ ਵੀ ਮਰਨ ਵਰਤ ਨਹੀਂ ਟੁੱਟੇਗਾ। ਉਹਨੇ ਨਹੀਂ ਤੋੜਿਆ, ਫਿਰ 74 ਦਿਨ ਕੱਢ ਗਿਆ, ਤੇ ਅੱਜ ਤੁਸੀਂ ਉਹਨੂੰ ਸ਼ਹੀਦ ਸ਼ਬਦ ਦੇ ਨਾਲ ਸੰਬੋਧਨ ਕਰਦੇ ਹੋ। ਕਹਿਣ ਤੋਂ ਭਾਵ ਰਾਜ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ, ਸ਼ਹੀਦੀ ਮਿਲੀ, ਔਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਵੀ ਰਾਜ ਕੀਤਾ। ਖਾਲਸਾ ਜੀ, ਕਹਿਣ ਤੋਂ ਭਾਵ ਇਹ ਹੈ ਵੀ ਰਾਜ ਤੋਂ ਬਾਅਦ ਹਰ ਥਾਂ ਤੇ ਨਰਕ ਨਹੀਂ ਹੈ। ਜਿਹੜਾ ਰਾਜ ਸੱਤਾ ਤੇ ਬਹਿ ਕੇ, ਰਾਜ ਤੋਂ ਬਿਨਾਂ ਤੇ ਬੰਦੇ ਦੇ ਪੱਲੇ ਹੀ ਕੱਖ ਨਹੀਂ, ਰਾਜ ਵਿੱਚ ਹੀ ਸਾਰੀ ਤਾਕਤ ਹੈ। ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਇਹ ਤੇ ਪੁਰਾਣੇ ਸਰੋਤਾਂ 'ਚ ਲਿਖੇ ਸ਼ਬਦ ਨੇ, ਸ਼੍ਰੀ ਮੁਖ ਭਨਿਓ ਗਰੀਬ ਨਿਵਾਜ, ਸ਼ਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾਂ ਨਹੀਂ ਧਰਮ ਚਲੇ ਹੈ, ਬਿਨਾਂ ਧਰਮ ਸਭ ਦਲੇ ਮਲੇ ਹੈ। ਉਹਨਾਂ ਕਿਹਾ ਵੀ ਜੇ ਰਾਜ ਹੋਵੇ ਤੇ ਧਰਮ ਵੀ ਫੇਰ ਹੀ ਵੱਧ ਹੈ। ਅੱਜ ਨਾ ਕਈ ਵਾਰ ਆਪਾਂ ਇੱਕ ਸ਼ਬਦ ਕਹਿੰਦੇ, ਆਮ ਕਰਕੇ ਸਾਡੇ ਗਿਆਨੀ ਵੀ ਬੜਾ ਵਰਤਦੇ ਨੇ, ਕਿ ਵੇਖੋ ਜੀ ਫਲਾਨੇ ਧਰਮ ਵਿੱਚ ਇੱਕ ਸ਼ਹੀਦ, ਤੇ ਉਹਨਾਂ ਦੇ ਪੈਰੋਕਾਰ ਵੇਖੋ ਕਿੰਨੇ ਨੇ ਦੁਨੀਆਂ 'ਚ, ਅਸੀਂ ਲੱਖਾਂ ਸ਼ਹੀਦੀਆਂ ਦਿੱਤੀਆਂ ਤੇ ਸਾਡੀ ਗਿਣਤੀ ਵੇਖੋ। ਆਪਾਂ ਆਮ ਕਰਕੇ ਸ਼ਬਦ ਸੁਣਦੇ ਹਾਂ। ਹੱਥ ਜੋੜ ਕੇ ਬੇਨਤੀ, ਸਾਧ ਸੰਗਤ,
ਉਹ ਅਸਲ ਵਿੱਚ ਗਿਣਤੀ ਵਧਣ ਦਾ ਕਾਰਨ ਰਾਜ ਹੈ। ਜਿਨ੍ਹਾਂ ਦੀ ਗਿਣਤੀ ਤੇ ਜਿਨ੍ਹਾਂ ਦੇ ਪੈਰੋਕਾਰ ਅੱਜ ਪੂਰੀ ਦੁਨੀਆਂ 'ਚ ਨੇ ਨਾ, ਉਹਨਾਂ ਦਾ ਰਾਜ ਅੱਧੀ ਦੁਨੀਆਂ ਤੋਂ ਵੱਧ ਦੇਸ਼ਾਂ ਵਿੱਚ ਹੈ। ਅਗਲੇ ਇੰਡੀਆ 'ਚ ਵੀ ਰਾਜ ਕਰਕੇ ਗਏ ਨੇ। ਔਰ ਦੂਸਰੀ ਵੱਡੀ ਕੌਮ ਹੈ ਮੁਸਲਮਾਨਾਂ ਦੀ, ਉਹਨਾਂ ਤੋਂ ਬਾਅਦ ਫਿਰ ਮੁਸਲਮਾਨ ਜਿਹੜੇ, ਉਹਨਾਂ ਦੀ ਗਿਣਤੀ ਪੂਰੇ ਵਰਲਡ 'ਚ ਜ਼ਿਆਦਾ। ਕਿਉਂ? ਕਿਉਂਕਿ ਉਹਨਾਂ ਦਾ ਵੀ ਦੁਨੀਆਂ 'ਤੇ ਰਾਜ ਹੈ। ਅੱਜ ਜੇ ਤੁਸੀਂ ਮਾਣ ਨਾਲ ਜਿਉਂਦੇ ਹੋ, ਸਵੈ ਮਾਣ ਨਾਲ ਜਿਉਂਦੇ ਹੋ, ਅੱਜ ਤੁਸੀਂ ਹਰਿਮੰਦਰ ਸਾਹਿਬ ਦਰਸ਼ਨ ਕਰਨ ਜਾਂਦੇ ਹੋ ਤੇ ਤੁਹਾਨੂੰ ਬਾਹਰ ਸੋਨਾ ਲੱਗਾ ਨਜ਼ਰ ਆਉਂਦਾ ਹੈ, ਅੱਜ ਤੁਸੀਂ ਇਤਿਹਾਸਕ ਗੁਰਦੁਆਰਿਆਂ ਦੇ ਪੁਰਾਣੇ ਦਸਤਾਵੇਜ਼ ਫਰੋਲਦੇ ਹੋ, ਤੁਹਾਨੂੰ ਗੁਰਦੁਆਰਿਆਂ ਦੇ ਨਾਲ ਜਾਇਦਾਦਾਂ ਤੇ ਜ਼ਮੀਨਾਂ ਲੱਗੀਆਂ ਨਜ਼ਰ ਆਉਂਦੀਆਂ ਨੇ, ਅੱਜ ਜੇ ਸਾਡੇ ਲੰਗਰ ਚੱਲ ਰਹੇ ਨੇ, ਅੱਜ ਜੇ ਸਿੱਖ ਪੂਰੀ ਦੁਨੀਆਂ ਵਿੱਚ ਸਵੈ ਮਾਣ ਤੇ ਦ੍ਰਿੜਤਾ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ, ਇਹ ਕੇਵਲ ਤੇ ਕੇਵਲ ਜਿਹੜਾ ਤੁਸੀਂ ਪਹਿਲੇ ਸਮੇਂ 'ਚ 80 ਸਾਲ ਰਾਜ ਕਰ ਗਏ, ਇਹ ਉਸ ਰਾਜ ਦੀ ਬਦੌਲਤ ਸਵੈ ਮਾਣ ਨਾਲ ਜੀ ਰਹੇ ਹੋ ਸਾਧ ਸੰਗਤ। ਇਸ ਕਰਕੇ ਰਾਜ ਬੜਾ ਜ਼ਰੂਰੀ ਹੁੰਦਾ ਹੈ। ਜਿਹਦਾ ਰਾਜ ਹੋਵੇ ਉਹ ਯਤਨ ਕਰਦਾ ਵੀ ਮੇਰਾ ਧਰਮ ਵਧੇ, ਮੇਰਾ ਧਰਮ ਫੁੱਲੇ। ਜਹਾਂਗੀਰ ਨੂੰ ਇਹੋ ਤੇ ਤਲਖੀ ਸੀ ਕਿ ਉਹ ਕਹਿੰਦਾ ਰਾਜ ਮੇਰਾ ਤੇ ਗਿਣਤੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖਾਂ ਦੀ ਵੱਧ ਰਹੀ ਹੈ, ਗਿਣਤੀ ਗੁਰੂ ਨਾਨਕ ਸਾਹਿਬ ਦੇ ਪੈਰੋਕਾਰਾਂ ਦੀ ਵੱਧ ਰਹੀ ਹੈ। ਮੈਂ ਕਾਲਫ ਕਹਿੰਦਾ ਬਾਬੇ ਨਾਨਕ ਦੇ ਸਮੇਂ 2 ਕਰੋੜ ਸਿੱਖ ਸੀ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ 5 ਕਰੋੜ ਸਿੱਖ ਸਨ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਲੋਕਾਂ ਨੂੰ ਪਿਆਰ ਦੇ ਨਾਲ ਆਪਣੀ ਗਲਵੱਕੜੀ ਵਿੱਚ ਲਿਆ, ਵੱਡੀਆਂ ਵੱਡੀਆਂ ਬੌਲੀਆਂ ਸਰੋਵਰ ਕਾਇਮ ਕੀਤੇ, ਭੁੱਲੇ ਭਟਕੇ ਲੋਕਾਂ ਨੂੰ ਸੱਚ ਨਾਲ ਜੋੜਿਆ। ਜੇ ਕੋਈ ਫਰਿਆਦੀ ਬਣ ਕੇ ਆਇਆ, ਜਾਚਕ ਬਣ ਕੇ ਆਇਆ ਤੇ ਉਹਨੂੰ ਕਦੇ ਖਾਲੀ ਨਹੀਂ ਮੋੜਿਆ। ਇਹੀ ਕਾਰਨ ਸੀ। ਪਰ ਜਦੋਂ ਉਹਨੇ ਸਤਿਗੁਰਾਂ ਨੂੰ ਸ਼ਹੀਦ ਕੀਤਾ ਤੇ ਇੱਕ ਕਵੀ ਲਿਖਦਾ ਨਾ, ਉਹ ਕਹਿੰਦਾ ਕਿ ਚਾਰੇ ਪਾਸੇ ਅੱਗ ਬਰਸੇ ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ। ਤੇ ਮੀਆਂ ਮੀਰ ਕੋ ਵੇਖਿਆ ਨਾ ਗਿਆ, ਉਹਨੇ ਕਿਹਾ ਮਹਾਰਾਜ ਇੱਕ ਹੁਕਮ ਕਰੋ, ਅੱਜ ਦਿੱਲੀ ਤੋਂ ਲਾਹੌਰ ਤੱਕ ਤੁਹਾਡੇ ਕਿੰਨੇ ਸਿੱਖ ਨੇ? ਉਹ ਮੇਰੇ ਪਾਤਸ਼ਾਹ ਦੀ ਪਾਤਸ਼ਾਹੀ ਚੱਲਦੀ ਆ। ਔਰ ਬੇਨਤੀ ਕੀਤੀ, ਮਹਾਰਾਜ ਇੱਕ ਇਸ਼ਾਰਾ ਕਰੋ, ਅਸੀਂ ਲਾਹੌਰ ਤੇ ਦਿੱਲੀ ਦੀ ਇੱਟ ਨਾ ਇੱਟ ਖੜਕਾ ਸਕਦੇ। ਉੱਥੇ ਸਤਿਗੁਰਾਂ ਨੇ ਇੱਕ ਬਚਨ ਕਿਹਾ ਸੀ ਕਿ ਆਪਣੇ ਹੋਸ਼ ਨੂੰ ਬਿਲਕੁਲ ਕਾਇਮ ਰੱਖਣਾ। ਦੋ ਚੀਜ਼ਾਂ ਨੇ, ਜੋਸ਼ ਤੇ ਹੋਸ਼। ਕਈਆਂ ਕੋਲ ਕੱਲਾ ਜੋਸ਼ ਹੁੰਦਾ ਹੈ ਤੇ ਕਈਆਂ ਕੋਲ ਕੱਲਾ ਹੋਸ਼ ਹੈ ਮਾਫ ਕਰਨਾ। ਇਹ ਦੋਵਾਂ ਚੀਜ਼ਾਂ ਦਾ ਸੁਮੇਲ ਹੈ ਭਗਤੀ ਤੇ ਸ਼ਕਤੀ, ਧਰਮ ਤੇ ਰਾਜਨੀਤੀ। ਔਰ ਇਹ ਦੋਵੇਂ ਨਾਲ ਲੈ ਕੇ ਚੱਲਣ ਦੀ ਜ਼ਰੂਰਤ ਹੈ। ਮਹਾਰਾਜ ਨੇ ਕਿਹਾ ਨਹੀਂ, ਹੁਣ ਬਿਲਕੁਲ ਤੁਸੀਂ ਸਬਰ ਵਿੱਚ ਰਹਿਣਾ ਤੇ ਹੁਕਮ ਵਿੱਚ ਰਹਿਣਾ। ਹੁਕਮ ਵਿੱਚ ਰਹੇ ਸਿੱਖ। ਔਰ ਸਾਈ ਮੀਆਂ ਮੀਰ ਨੂੰ ਇਹ ਬਚਨ ਕੀਤੇ ਸੀ ਕਿ ਸੁਣ ਸਤਿਗੁਰਾਂ ਕਿਹਾ ਮੀਆਂ ਮੀਰ ਛੋਟੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਤਪ ਰਹਾ ਹੈ, ਹਮ ਸ਼ਾਂਤ ਹੈ ਹਰ ਨਾਮ ਸੇ। ਮੈਂ ਕਹਿੰਦਾ ਸਿੱਖ ਕੌਮ ਤੋਂ ਵੀ ਬਲਿਹਾਰ ਜਾਈਏ ਖਾਲਸਾ ਜੀ। ਸਮੇਂ ਦੀ ਹਕੂਮਤ ਤੱਤੀ ਤਵੀ ਤੇ ਬਾ ਕੇ ਸ਼ਹੀਦ ਕਰ ਰਹੀ ਆ ਤੇ ਸਿੱਖ ਇਸ ਸੜ ਬਲ ਰਹੀ ਲੁਕਾਈ ਤੇ ਸੜ ਬਲ ਰਹੀ ਧਰਤੀ ਨੂੰ ਠੰਡਾ ਕਰਨ ਵਾਸਤੇ ਉਹ ਜਗ੍ਹਾ ਜਗ੍ਹਾ ਤੇ ਸਾਧ ਸੰਗਤ ਜੀ ਛਬੀਲਾਂ ਲਾ ਕੇ ਸੇਵਾ ਕਰ ਰਹੇ ਨੇ। ਛਬੀਲ ਲਾਉਣੀ ਚੰਗੀ ਗੱਲ ਹੈ। ਇੱਕ ਮੈਂ ਪੂਰੇ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਆਪਣੀ ਕੌਮ 'ਚ, ਜਦੋਂ ਆਪਾਂ ਸੜਕਾਂ ਤੇ ਛਬੀਲ ਲਾਉਂਦੇ ਹਾਂ ਨਾ ਤੇ ਥੋੜ੍ਹੀ ਹਟਵੀਂ ਲਾਉਣੀ, ਤੇ ਕਦੇ ਵੀ ਆਪਾਂ ਜਦੋਂ ਅਕਸਰ ਦੇਖਦੇ ਹਾਂ ਵੀ ਟ੍ਰੈਫਿਕਾਂ ਜਾਮ ਹੁੰਦੀਆਂ ਨੇ ਲੰਬਾ ਲੰਬਾ ਸਮਾਂ, ਇਹ ਸਿਧਾਂਤ ਚੰਗਾ ਹੈ ਕਿ ਇਹਨਾਂ ਗਰਮੀ ਦੇ ਦਿਨਾਂ ਵਿੱਚ ਕੋਈ ਜਗ੍ਹਾ ਜਗ੍ਹਾ ਤੇ ਖੜ ਕੇ ਜਲ ਛੱਕ ਸਕੇ, ਆਪਣੀ ਪਿਆਸ ਦੂਰ ਕਰ ਸਕੇ, ਪਰ ਕਦੇ ਵੀ ਇਸ ਤਰੀਕੇ ਦੀ ਸਮੱਸਿਆ ਨਾ ਬਣੇ। ਇਹ ਸਾਨੂੰ ਸੜਕ ਤੋਂ ਹਟਵੀਂ ਲਗਾ ਕੇ ਵੀ ਜਿਹਨੂੰ ਲੋੜ ਹੈ ਉੱਥੇ ਜਾ ਕੇ ਛੱਕ ਸਕਦਾ ਹੈ ਪਿਆਰ ਨਾਲ। ਇਹ ਸਾਡੀ ਕੌਮ ਦੀਆਂ ਪ੍ਰਾਤਨ

ਮਹਾਰਾਜ ਕਹਿੰਦੇ ਵੀ ਦੂਜੇ ਭਾਓ ਵਿੱਚ ਲੱਗ ਕੇ ਕਈ ਲੋਕ ਜਿਹੜੇ ਨੇ ਉਹ ਵਾਹਿਗੁਰੂ ਦੀ ਉਸ ਸੱਚੀ ਭਗਤੀ ਨੂੰ ਵਿਸਾਰ ਦਿੰਦੇ ਨੇ ਤੇ ਜੰਮਣ ਮਰਨ ਦੇ ਚੱਕਰ

0: ਪਾਤਸ਼ਾਹ ਕਹਿੰਦੇ ਇਹੋ ਜਿਹਾ ਬ੍ਰਹਮ ਸਰੂਪ ਪਰਮਾਤਮਾ ਜੋ ਜਲ ਥਲ ਧਰਤੀ ਦੇ ਤਲ ਤੇ ਹਰ ਜਗ੍ਹਾ ਤੇ ਧਰਤੀ ਆਕਾਸ਼ ਵਿੱਚ ਕਣ ਕਣ ਤੇ ਵੱਸਦਾ ਹੈ ਨਾ। ਮਹਾਰਾਜ ਕਹਿੰਦੇ ਨੇ ਵੀ ਜੇਕਰ ਗੁਰੂ ਦੀ ਦਿੱਤੀ ਮਤ ਕੋਲ ਹੋਵੇ ਨਾ, ਗੁਰੂ ਦੇ ਸ਼ਬਦ ਨਾਲ ਅਸੀਂ ਜੁੜੇ ਹੋਈਏ, ਗੁਰੂ ਵਾਲੇ ਬਣੇ ਹੋਈਏ, ਤੇ ਮਹਾਰਾਜ ਕਹਿੰਦੇ ਨੇ ਫੇਰ ਹੀ ਉਸ ਪਰਮਾਤਮਾ ਦੀ ਸੋਝੀ ਹੋ ਸਕਦੀ, ਤੇ ਨਹੀਂ ਤੇ ਜਿਹੜੇ ਸਾਕਤ ਬੰਦੇ ਨੇ ਉਹ ਜ਼ਿੰਦਗੀ ਰੂਪੀ ਬਾਜੀ ਸੰਸਾਰ ਤੋਂ ਹਾਰ ਕੇ ਚਲੇ ਜਾਂਦੇ ਹਨ।
1: ਸਤਿਗੁਰ ਬੰਧਨ ਤੋੜਨ ਰਾਰੇ ਬਹੁੜਨ ਗਰਬ ਮਝਾਰੀ ਜੀਓ।
0: ਤੇ ਜਿਹੜੇ ਸ਼ਬਦ ਨਾਲ ਜੁੜ ਜਾਂਦੇ ਮਹਾਰਾਜ ਕਹਿੰਦੇ ਪਾਤਸ਼ਾਹ ਉਹਨਾਂ ਦੇ ਸਾਰੇ ਬੰਧਨ ਜਿਹੜੇ ਮਾਇਆ ਦੇ ਬੰਧਨ ਇਹਨਾਂ ਨੂੰ ਤੋੜ ਦਿੰਦੇ, ਵਿਕਾਰਾਂ ਦੇ ਬੰਧਨ ਇਹਨਾਂ ਨੂੰ ਤੋੜ ਦਿੰਦੇ ਨੇ, ਤੇ ਦੁਬਾਰਾ ਗਰਭ ਵਿੱਚ ਨਹੀਂ ਆਉਣ ਦਿੰਦੇ, ਭਾਵ ਕੇ ਜੰਮਣ ਮਰਨਾ ਖਤਮ ਹੋ ਜਾਂਦਾ।

0: ਤੇ ਫੇਰ ਗੁਰੂ ਸ਼ਬਦ ਨਾਲ ਜੁੜ ਕੇ ਪਾਤਸ਼ਾਹ ਕਹਿੰਦੇ ਨੇ ਕਿ ਉਹ ਪਰਮਾਤਮਾ ਵਾਹਿਗੁਰੂ ਦਾ ਜਿਹੜਾ ਗਿਆਨ ਹੈ ਰਤਨਾਂ ਦੇ ਸਮਾਨ, ਉਹ ਫਿਰ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਤੇ ਸਾਡਾ ਸਦਾ ਲਈ ਇਹ ਜਿਹੜਾ ਜੀਵਨ ਹੈ ਇਹ ਮਹਾਰਾਜ ਸੱਚੇ ਪਾਤਸ਼ਾਹ ਲੇਖੇ ਵਿੱਚ ਲਾ ਲੈਂਦੇ ਨੇ। ਸੋ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਇਹ ਬੜੇ ਪਿਆਰੇ ਬਚਨ ਕਹੇ ਨੇ। ਜੋ ਅਸਥਾਨ ਦੀ ਸਾਧ ਸੰਗਤ ਜੀ ਮਰਜ਼ਾਦਾ ਹੈ, ਚੱਲ ਰਹੀ ਲੜੀਵਾਰ ਕਥਾ ਜਿਹੜੀ ਹੈ, ਹੁਣ ਆਪਾਂ ਰਹਿੰਦੇ ਸਮੇਂ ਦੇ ਵਿੱਚ ਇਹਨਾਂ ਪਾਵਨ ਬਚਨਾਂ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ।
1: ਲਖਣ ਮਹੱਲਾ ਪੰਜਵਾ।
0: ਇਹ ਦੱਖਣ ਦੇ ਇਲਾਕੇ ਵਿੱਚ ਬੋਲੀ ਜਾਣ ਵਾਲੀ ਬੋਲੀ ਹੈ ਤੇ ਉਸ ਬੋਲੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਲਯੁਗੀ ਜੀਵਾਂ ਨੂੰ ਉਪਦੇਸ਼ ਦੇ ਰਹੇ ਹਨ।
1: ਦੇਖਣ ਕੂ ਮੁਸਤਾਕ ਮੁਖ ਕਦੇਹਾ ਤਉ ਧਣੀ।
0: ਮੁਸਤਾਕ ਦਾ ਅਰਥ ਹੁੰਦਾ ਉਤਾਵਲਾ। ਮਹਾਰਾਜ ਕਹਿੰਦੇ ਹੇ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ, ਮੈਂ ਤੇਰਾ ਮੁਖ ਵੇਖਣ ਲਈ, ਤੇਰੇ ਦਰਸ਼ਨ ਕਰਨ ਵਾਸਤੇ ਬਹੁਤ ਉਤਾਵਲਾ ਹਾਂ।
1: ਹਿਰਦਾ ਕਿਤੇ ਹਾਲ ਜਾਂ ਡਿੱਠਮ ਤਾਂ ਮਨ ਤ੍ਰਾਪਿਆ।
0: ਤੋ ਮੈਂ ਤੇਰੇ ਦੀਦਾਰ ਕਰਕੇ ਹੀ ਮੇਰੇ ਅੰਦਰ ਦੀ ਭੁੱਖ ਜਿਹੜੀ ਹੈ ਨਾ ਇਹ ਖਤਮ ਹੋ ਸਕਦੀ ਹੈ। ਜਿਹੜੀ ਮੇਰੇ ਅੰਦਰ ਮਾਇਆ ਦੀ ਜਾਂ ਕਹਿ ਲਓ ਵਕਾਰਾਂ ਦੀ ਜਾਂ ਸਤਿਗੁਰੂ ਦੇ ਸ਼ਬਦ ਤੋਂ ਟੁੱਟ ਕੇ ਜਿਹੜੇ ਐਬ ਮੇਰੇ ਤੇ ਭਾਰੀ ਪਏ ਨੇ ਨਾ, ਇਹਨਾਂ ਤੋਂ ਮੁਕਤੀ ਮੈਨੂੰ ਤਾਂ ਹੀ ਮਿਲ ਸਕਦੀ ਵੀ ਜੇ ਮੈਂ ਤੇਰੇ ਦੀਦਾਰ ਕਰ ਲਵਾਂ। ਤੇ ਜਿਹੜਾ ਤੇਰੇ ਨਾਲ ਨਹੀਂ ਜੁੜਿਆ ਪਾਤਸ਼ਾਹ, ਤੇਰੇ ਸ਼ਬਦ ਨਾਲ ਨਹੀਂ ਜੁੜਿਆ, ਉਹ ਸੰਸਾਰ ਤੇ ਭਰਮਦਾ ਰਹਿੰਦਾ ਹੈ।
1: ਮਹੱਲਾ ਪੰਜਵਾ।
0: ਦੂਸਰੇ ਸ਼ਬਦ ਵਿੱਚ ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੂਸਰੇ ਸਲੋਕ ਵਿੱਚ ਬਖਸ਼ਿਸ਼ ਕਰਦੇ ਨੇ।
1: ਦੁਖੀਆ ਦਰਦ ਘਣ ਵੇਦਨ ਜਾਣੇ ਤੂੰ ਧਣੀ।
0: ਪਾਤਸ਼ਾਹ ਕਹਿੰਦੇ ਨੇ ਵੀ ਮੇਰੇ ਦੁੱਖ ਨੂੰ ਹੇ ਅਕਾਲ ਪੁਰਖ ਪਰਮਾਤਮਾ ਤੂੰ ਜਾਣਦਾ ਹੈ। ਦੁੱਖ ਕਿਹੜਾ ਸਭ ਤੋਂ ਵੱਡਾ? ਸ਼ਬਦ ਨਾਲੋਂ ਟੁੱਟ ਕੇ ਦੁਨੀਆਂ ਤੇ ਦੁਖੀ ਦੁੱਖ ਹੈ ਸਾਧ ਸੰਗਤ, ਬਾਣੀ ਨਾਲੋਂ ਟੁੱਟ ਕੇ ਦੁਖੀ ਦੁੱਖ ਨੇ, ਯਾਦ ਰੱਖਿਓ। ਆਹ ਦੁਨਿਆਵੀ ਜਿਹੜੇ ਦੁੱਖ ਨੇ ਨਾ, ਇਹਨਾਂ ਨੂੰ ਬਾਣੀ ਦੇ ਵਿੱਚ ਦੁੱਖ ਨਹੀਂ ਕਿਹਾ, ਇਹਨਾਂ ਨੂੰ ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਜਪਜੀ ਸਾਹਿਬ 'ਚ ਦਾਤ ਕਹਿ ਕੇ ਵੀ ਸੰਬੋਧਨ ਕੀਤਾ। ਕੇਤਿਆ ਦੁੱਖ ਭੁੱਖ ਸਦ ਮਾਰ, ਇਹ ਪੇ ਦਾਤ ਤੇਰੀ ਦਤਾਰ। ਤੋ ਸਾਧ ਸੰਗਤ, ਮਹਾਰਾਜ ਕਹਿੰਦੇ ਜਿਹੜਾ ਵੱਡਾ ਦੁੱਖ ਹੈ ਨਾ ਜੰਮਣ ਮਰਨ ਦਾ, ਜਿਹੜਾ ਵੱਡਾ ਦੁੱਖ ਹੈ ਵਕਾਰਾਂ ਦਾ, ਪਾਤਸ਼ਾਹ ਕਹਿੰਦੇ ਇਹ ਤੇਰੇ ਨਾਲ ਜੁੜ ਕੇ ਇਸ ਦੁੱਖ ਤੋਂ ਮੁਕਤੀ ਪ੍ਰਾਪਤ ਹੋ ਸਕਦੀ ਹੈ।
1: ਜਾਣਾ ਲੱਖ ਭਵੇ ਪ੍ਰੀ ਦਿਖੰਦੋ ਤਾਂ ਜੀਵ ਸਾ।
0: ਭਾਵੇਂ ਲੱਖ ਤਰੀਕਿਆਂ ਨਾਲ ਮੈਂ ਜਾਣਦਾ ਹੋਵਾਂ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਵਾਰ ਵਾਰ ਇਹ ਮਹਿਸੂਸ ਕਰਦਾ ਹੋਵਾਂ, ਜਾਣਦਾ ਹੋਵਾਂ ਵੀ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਉਹ ਮੇਰੇ ਦੁੱਖ ਦੂਰ ਕਰ ਸਕਦਾ, ਪਰ ਮਹਾਰਾਜ ਜਿੰਨਾ ਚਿਰ ਮੈਂ ਤੇਰੇ ਦੀਦਾਰ ਨਹੀਂ ਕਰਦਾ, ਪਾਤਸ਼ਾਹ ਕਹਿੰਦੇ ਉਹਨਾਂ ਚਿਰ ਮੈਂ ਜਿਉਂਦਾ ਨਹੀਂ। ਅਸਲ 'ਚ ਮੈਂ ਤੇਰੇ ਦੀਦਾਰ ਕਰਕੇ ਤੇਰੇ ਸ਼ਬਦ ਨਾਲ ਜੁੜ ਕੇ, ਗੁਰੂ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਨੇ। ਗੁਰੂ ਦੇ ਦਰਸ਼ਨ ਇੱਕ ਦੁਨਿਆਵੀ ਜਿਹੜੇ ਆਪਾਂ ਰੋਜ਼ ਕਰਦੇ ਹਾਂ, ਤੇ ਇੱਕ ਗੁਰੂ ਦੇ ਦਰਸ਼ਨ ਬਾਣੀ ਪੜ੍ਹ ਕੇ ਨੇ ਸਾਧ ਸੰਗਤ, ਨਿਤਨੇਮ ਕਰਦੇ ਹਾਂ ਜਦੋਂ ਅੰਮ੍ਰਿਤ ਵੇਲੇ, ਤੇ ਸਮਝੋ ਵੀ ਅਸੀਂ ਗੁਰੂ ਦੇ ਦੀਦਾਰ ਕਰ ਰਹੇ ਹਾਂ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ

0: ਤੇ ਤੀਸਰੇ ਸ਼ਲੋਕ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਇਉਂ ਬਖਸ਼ਿਸ਼ ਕਰਦੇ ਹਨ,
1: ਤਹਿੰਦੀ ਜਾਏ ਕਰਾਰ ਵਾਹਨ ਵਹਿੰਦੇ ਮੈਂ ਡਿੱਠਿਆ।
0: ਮਹਾਰਾਜ ਕਹਿੰਦੇ ਵੀ ਇਹ ਜਿਹੜੀ ਸੰਸਾਰ ਰੂਪੀ ਨਦੀ ਹੈ ਨਾ, ਇਹਦੇ ਕੰਢੇ ਜਿਹੜੇ ਹੌਲੀ ਹੌਲੀ ਢਹਿੰਦੇ ਜਾ ਰਹੇ ਹਨ, ਭਾਵ ਇਹ ਜ਼ਿੰਦਗੀ ਜਿਹੜੀ ਹੈ ਇਹ ਬਤੀਤ ਹੁੰਦੀ ਜਾ ਰਹੀ ਹੈ।
1: ਸਹੀ ਰਹੇ ਅਮਾਨ ਜਿਨ੍ਹਾਂ ਸਤਿਗੁਰ ਭੇਟਿਆ,
0: ਤੇ ਇਹ ਜਿਹੜੇ ਕੰਢੇ ਢਹਿ ਰਹੇ ਨੇ, ਭਾਵ ਜਿਹੜੇ ਜੀਵ ਬੰਧਨਾਂ ਦੇ ਵਿੱਚ ਵਕਾਰਾਂ ਵਿੱਚ ਪੈ ਕੇ ਆਪਣੀ ਜ਼ਿੰਦਗੀ ਜਿਹੜੀ ਗੁਰੂ ਸ਼ਬਦ ਤੋਂ ਟੁੱਟ ਕੇ ਤੇ ਵਕਾਰਾਂ ਚ ਪੈ ਕੇ ਜਿਹੜਾ ਆਪਣੀ ਜ਼ਿੰਦਗੀ ਨੂੰ ਜਿਉਂਦੇ ਨੇ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਸਾਰੇ ਵਕਾਰਾਂ ਵਿੱਚ ਦਰੜੇ ਗਏ ਹਨ, ਪਰ ਵਕਾਰਾਂ ਤੋਂ ਬਚਣਗੇ ਉਹ, ਬਰਿਆਈਆਂ ਤੋਂ ਬਚਣਗੇ ਉਹ ਜਿਹੜੇ ਤੇਰੇ ਸ਼ਬਦ ਨਾਲ ਜੁੜੇ ਨੇ। ਸੇਈ ਰਹੇ ਅਮਾਨ ਜਿਨ੍ਹਾਂ ਸਤਿਗੁਰ ਭੇਟਿਆ, ਜਿਨ੍ਹਾਂ ਦੇ ਉੱਤੇ ਸਤਿਗੁਰੂ ਦੀ ਕਿਰਪਾ ਹੋ ਗਈ, ਜਿਹੜੇ ਸਤਿਗੁਰੂ ਨਾਲ ਜੁੜ ਗਏ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹੀ ਵਕਾਰਾਂ ਤੋਂ ਬਚ ਸਕਦੇ ਹਨ। ਪੌੜੀ ਛੰਦ ਵਿੱਚ ਮਹਾਰਾਜ ਇਉਂ ਸਮਝਾ ਰਹੇ ਹਨ,
1: ਜਿਸ ਜਨ ਤੇਰੀ ਭੁੱਖ ਹੈ ਤਿਸ ਦੁੱਖ ਨਾ ਵਿਆਪੈ।
0: ਮਹਾਰਾਜ ਜਿਹਨੂੰ ਤੇਰੇ ਨਾਮ ਦੀ ਭੁੱਖ ਹੈ, ਤੇਰੀ ਬਾਣੀ ਦੀ ਭੁੱਖ, ਉਹਨੂੰ ਦੁਨੀਆਂ ਤੇ ਕੋਈ ਦੁੱਖ ਵਿਆਪ ਹੀ ਨਹੀਂ ਸਕਦਾ।
1: ਜਿਨ ਜਨ ਗੁਰਮੁਖ ਬੁੱਝਿਆ ਸੋ ਚਹੁ ਕੁੰਡੀ ਜਾਪੈ।
0: ਤੇ ਜਿਨ੍ਹਾਂ ਨੇ ਤੇਰੇ ਨਾਲ ਜੁੜ ਕੇ ਜਿਨ੍ਹਾਂ ਦੇ ਮੁੱਖ ਗੁਰੂ ਵੱਲ ਹੋ ਗਏ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਅਸਲ ਦੇ ਵਿੱਚ ਫਿਰ ਇਸ ਸੰਸਾਰ ਤੇ ਪ੍ਰਸਿੱਧ ਹੋ ਗਏ ਹਨ, ਉਹਨਾਂ ਦਾ ਜਸ ਦੁਨੀਆਂ ਦੇ ਉੱਤੇ ਫੈਲ ਗਿਆ ਹੈ।
1: ਜੋ ਨਰ ਉਸ ਕੀ ਸਰਣੀ ਪਰੈ ਤਿਸ ਕੰਬਹਿ ਪਾਪੈ।
0: ਤੇ ਜਿਹੜਾ ਇਹੋ ਜਿਹੇ ਪਰਮਾਤਮਾ ਦੀ ਸ਼ਰਨ ਵਿੱਚ ਪੈਂਦਾ ਨਾ, ਪਾਪ ਉਹਦੇ ਨੇੜੇ ਆਉਣ ਤੋਂ ਵੀ ਕੰਬਦਾ ਹੈ, ਭਾਵ ਕਿ ਡਰਦਾ ਹੈ। ਪਾਪ ਕਿਹੜਾ? ਵਕਾਰ, ਚੁਗਲੀ, ਨਿੰਦਿਆ, ਈਰਖਾ, ਕਾਮ, ਕ੍ਰੋਧ, ਲੋਭ, ਮੋਹ, ਜਿਹੜੇ ਤੇਰੀ ਸ਼ਰਨ ਵਿੱਚ ਪੈ ਜਾਂਦੇ ਨੇ ਨਾ ਮਹਾਰਾਜ, ਇਹ ਵੱਡੇ ਵੱਡੇ ਦੋਖ, ਵੱਡੇ ਵੱਡੇ ਪਾਪ, ਵਕਾਰ, ਬੰਧਨ, ਇਹ ਫਿਰ ਤੇਰੇ ਸਿੱਖ ਦੇ ਨੇੜੇ ਆਉਣ ਤੋਂ ਵੀ ਕੰਬਦੇ ਹਨ।
1: ਜਨਮ ਜਨਮ ਕੀ ਮਲ ਉਤਰੈ ਗੁਰ ਧੂੜੀ ਨਾਪੈ।
0: ਤੇ ਜਿਹੜਾ ਤੇਰੀ ਧੂੜੀ ਵਿੱਚ ਇਸ਼ਨਾਨ ਕਰ ਲੈਂਦਾ ਨਾ, ਭਾਵ ਕੇ ਸ਼ਬਦ ਨਾਲ ਸਾਂਝ ਪਾ ਲੈਂਦਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦੀ ਜਨਮਾਂ ਜਨਮਾਂਤਰਾਂ ਦੀ ਮੈਲ ਦੂਰ ਹੋ ਜਾਂਦੀ ਹੈ।
1: ਜਿਨ ਹਰ ਭਾਣਾ ਮੰਨਿਆ ਤਿਸ ਸੋਗ ਨਾ ਸੰਤਾਪੈ।
0: ਤੇ ਜਿਹੜਾ ਤੇਰੇ ਭਾਣੇ, ਤੇਰੇ ਹੁਕਮ, ਤੇਰੀ ਰਜਾ ਵਿੱਚ ਰਹਿੰਦਾ ਹੈ, ਉਹਨੂੰ ਕਿਸੇ ਕਿਸਮ ਦਾ ਸੋਗ ਜਿਹੜਾ ਉਹ ਵਿਆਪ ਨਹੀਂ ਸਕਦਾ।
1: ਹਰ ਜੀਉ ਤੂੰ ਸਭਨਾ ਕਾ ਮਿਤ ਹੈ ਸਭ ਜਾਣ ਹੈ ਆਪੈ।
0: ਹੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ, ਤੂੰ ਸਭ ਦਾ ਮਦਦਗਾਰ, ਸਭ ਦਾ ਮਿੱਤਰ ਹੈ, ਤੇ ਆਪ ਹੀ ਸਾਰਾ ਜਾਣਦਾ ਆਪਣੇ ਸੇਵਕਾਂ ਬਾਰੇ।
1: ਐਸੀ ਸੁਭਾ ਜਨਾ ਕੀ ਜੇ ਵੱਡ ਹਰ ਪ੍ਰਤਾਪ।
0: ਤੇਰਾ ਬਹੁਤ ਵੱਡਾ ਪ੍ਰਤਾਪ ਹੈ, ਤੇ ਉਸ ਪ੍ਰਤਾਪ ਨੂੰ ਮਹਿਸੂਸ ਕੌਣ ਕਰਦਾ ਜਿਹੜਾ ਤੇਰੇ ਨਾਲ ਜੁੜਿਆ, ਤੇਰੀ ਬਾਣੀ, ਤੇਰੇ ਸ਼ਬਦ ਨਾਲ ਜੁੜਿਆ, ਤੇ ਉਹਨਾਂ ਦੀ ਜਿਹੜੀ ਸੋਭਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵੀ ਵੱਡੀ ਹੋ ਜਾਂਦੀ ਹੈ।
1: ਸਭ ਅੰਤਰ ਜਨ ਵਰਤਾਇਆ ਹਰ ਜਨ ਤੇ ਜਾਪੈ।
0: ਉਹ ਸੰਸਾਰ ਤੇ ਘੱਟ ਘੱਟ ਵਿੱਚ ਵਰਤ ਰਿਹਾ ਹੈ, ਤੇ ਜਿਹੜੇ ਹਰੀ ਦੇ ਜਨ ਨੇ ਉਹ ਇਸ ਗੱਲ ਨੂੰ ਸਮਝਦੇ ਹਨ। ਸੋ ਸਾਧ ਸੰਗਤ, ਇਹ ਮਹਾਰਾਜ ਸੱਚੇ ਪਾਤਸ਼ਾਹ ਦਾ ਪਵਿੱਤਰ ਬਚਨ ਸੀ। ਅੱਜ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਸਥਾਪਨਾ ਦਿਵਸ ਵੀ ਹੈ, ਔਰ 19 ਜੂਨ 1665 ਈਸਵੀ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿਲੂਰ ਮੈਂ ਬੰਨਦਿਓ ਆਨ ਅਨੰਦਪੁਰ ਗਾਂਵ, ਮਹਾਰਾਜ ਬਾਂਗਰ ਦੇਸ਼ ਦਾ ਦੌਰਾ ਕਰਦੇ ਹੋਏ ਜਦੋਂ ਕਹਿਲੂਰ ਰਿਆਸਤ ਵਿੱਚ ਗਏ, ਤੇ ਸਾਧ ਸੰਗਤ ਰਾਣੀ ਚੰਪਾ, ਉਹਦਾ ਜਿਹੜਾ ਪਤੀ ਸੀ ਸਾਧ ਸੰਗਤ ਰਾਜਾ ਦੀਪ ਚੰਦ, ਉਹ ਚੜ੍ਹਾਈ ਕਰ ਜਾਂਦਾ। ਦੀਪ ਚੰਦ ਦਾ ਪਿਤਾ ਤਾਰਾ ਚੰਦ, ਉਹਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਪਿਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਵਿੱਚੋਂ ਰਿਹਾ ਕਰਾਉਂਦੇ ਨੇ। ਸੰਬੰਧ ਚੰਗੇ ਸੀ, ਮਹਾਰਾਜ ਨੇ ਰਾਣੀ ਨੂੰ ਧੀਰਜ ਦਿੱਤਾ, ਤੇ ਜਿਹੜੀ ਰਾਣੀ ਸੀ ਉਹਨੇ ਬੇਨਤੀ ਕੀਤੀ ਪਾਤਸ਼ਾਹ ਕੋਈ ਇਸ ਇਲਾਕੇ ਵਿੱਚ ਨਗਰ ਵਸਾਓ। ਮਹਾਰਾਜ ਨੇ ਕਿਹਾ ਨਗਰ ਵਸਾਵਾਂਗੇ, ਪਰ ਉਹ ਜਿਹੜਾ ਨਗਰ ਹੈ ਉਹ ਅਸੀਂ ਫਰੀ ਨਹੀਂ, ਉਹ ਧਰਤੀ ਮੁੱਲ ਲੈ ਕੇ ਵਸਾਵਾਂਗੇ। ਬਾਬਾ ਬੁੱਢਾ ਸਾਹਿਬ ਦੀ ਅੰਸ਼ ਬੰਸ਼ ਵਿੱਚੋਂ ਭਾਈ ਗੁਰਦਿੱਤਾ ਜੀ ਨੇ ਅਰਦਾਸ ਕੀਤੀ, ਔਰ ਮਹਾਰਾਜ ਨੇ ਉਸ ਨਗਰ ਦੀ ਮੋੜੀ ਗੱਡੀ ਚੱਕ ਨਾਨਕੀ ਤੋਂ ਅਨੰਦਪੁਰ ਸਾਹਿਬ ਨਾਮ ਪਿਆ, ਔਰ ਉਸ ਅਨੰਦਪੁਰ ਸਾਹਿਬ ਦੇ ਸਥਾਪਨਾ ਦਿਹਾੜੇ ਦੀਆਂ ਵੀ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਸਤਿਗੁਰੂ ਜੀ ਕਿਰਪਾ ਕਰਨ, ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖੇਮਾ ਬਖਸ਼ਿਸ਼ ਕਰਨੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ, ਸ਼ੁਕਰ। श्रोमणी गुरुद्वारा प्रबंधक कमेटी के समुचे प्रबंध का मानयोग सिंह साहबान जी का बहुत बहुत धन्यवाद। आओ शब्द दी आखिरी पंक्तियां पढ़ के फिर आपां सत्कार सह

0: ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street, Northeast Calgary।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ ਨੌਰਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555

0: ਉੱਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।
2: प्रोग्राम दा ए हिस्सा तुहाडे तक एशिया पैसिफिक इमीग्रेशन दे मनिंदर सिंह ढिल्लो होरां दे सहयोग नाल पहुंचाया जा रहा है। इन्हां दा फोन नंबर नोट करो 403-225-1111 403-225-1111। एशिया पैसिफिक इमीग्रेशन दे मनिंदर सिंह ढिल्लो होरां दा पता नोट करो, यूनिट नंबर 144 3670 Trent Avenue North East कैलगरी।

0: ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਹਰ ਜੁਗ ਜੁਗ ਪਗ

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਿਨੈ ਨਾ ਪਾਈ ਆ, ਕਰਮ ਮਿਲੈ ਨਾਹੀ ਠਾਕ ਰਹਾਈ ਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾ ਵਿਸਰੈ ਮਰ ਜਾ, ਆਖਣ ਔਖਾ ਸੱਚਾ ਨਾਮ। ਸੱਚੇ ਨਾਮ ਕੀ ਲਾਗੈ ਭੂਖ, ਉਤਪਖੈ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸੱਚਾ ਸਾਹਿਬ ਸੱਚੈ ਨਾਏ ਰਹਾਉ। ਸੱਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁਕੈ ਭੋਗ। ਗੁਣੇ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾ

राग गुजरी महला चौथा। हर के जन सतगुर सतपुरखा, बिनो करो गुरपास। हम कीरे किरम सतगुर सरनाई, कर दया नाम करगास। मेरे मीत गुरदेव मोका राम नाम परगास। गुरमत नाम मेरा प्राण सुखाई, हर कीरत हमरी रह रास रहाओ। हर जन के बड़ भाग वडेरे, जिन हर हर श्रद्धा हर प्यास। हर हर नाम मिले तृप्तास, मिल संगत गुण परगास। जिन हर हर हर रस नाम न पाया, ते भावहीन जम पास। जो सतगुर शरण संगत नहीं आए, त्रिग जीवे त्रिग जीवास। जिन हर जन सतगुर संगत पाई, तिन तुर मस्तक लिखिया लिखास। धन धन सतसंगत जित हर रस पाया, मिल जन नानक नाम परगास। राग गुजरी महला पंजवा। काहे रे मन चित वह उद्दम, जा आहर हर जियो परया। सैल पत्थर मैं जंतु पाए, ताका रिजक आगै कर धरया। मेरे माधो जी सतसंगत मिले सो तरिया, गुर प्रसाद परम पद पाया। सुखी काष्ट हरिया रहाओ, जनन पिता लोक सुत बनिता। कोई न किसकी धरिया, सिर सिर रिजक संभाहे ठाकुर। काहे मन भव करिया, उड़े उड़े आवे सै कोसां। तिस पाछे बचरे शरिया, तिन कवन खलावे कवन चुगावे। मन में सिमरन करिया, सब निदान दस अष्ट सिदान। ठाकुर कर तल तरिया, जन नानक बल बल सद बल जाइए। तेरा अंत न पारा वरिया, सब निदान दस अष्ट सिदान। ठाकुर कर तल तरिया, जन नानक बल बल सद बल जाइए। तेरा अंत न पारा वरिया, राग यासा महला चौथा। सो पुरख एक ओंकार सतगुर प्रसाद। सो पुरख निरंजन हर पुरख निरंजन, हर अगम अगम अपारा। सब त्यावह सब त्यावह तुद जी, हर सच्चे सिरजनहारा। सब जी तुम्हारे जी, तू जिया का दातारा। हर त्यावो संतो जी, सब दुख विसारन हारा। हर आपे ठाकुर हर आपे सेवक जी, क्या नानक जंत विचारा। तू कट कट यंत्र सर्व निरंतर जी, हर एको पुरख समाणा। एक दाते एक पेखारी जी, सब तेरे चोज विडाणा। तू आपे दाता आपे भुगता जी, हर तुद बिन अवर न जाना। तू पार ब्रह्म बेअंत बेअंत जी, तेरे क्या गुण आख वखाणा। जो सेवह जो सेवह तुद जी, जन नानक तिन कुरबाणा।
ਹਰ ਧਿਆਵਹਿ ਹਰ ਧਿਆਵਹਿ। ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ। ਤਿਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ। ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ। ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ। ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ। ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਧ ਜੀ। ਹਰ ਅਨਕ ਅਨੇਕ ਅਨੰਤਾ, ਤੇਰੀ ਅਨਕ ਕਰੇ ਹਰ ਪੂਜਾ ਜੀ। ਤਪ ਤਪਹਿ ਜਪੇ ਬੇਅੰਤਾ, ਤੇਰੇ ਅਨੇਕ ਪੜੇ ਬ ਸਿਮ੍ਰਿਤ ਸ਼ਾਸਤ ਜੀ। ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ। ਜੋ ਭਾਵਹਿ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਪਰੰਪਰ ਕਰਤਾ ਜੀ। ਤੁਧ ਜੇ ਵੜਿਆ ਵਰ ਨ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ। ਤੂੰ ਨਿਸ਼ਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰੇ ਸੋਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜੋ ਸਭ ਸਹਿ ਕਾ ਜਾਣੋਈ, ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈ, ਜੋ ਤਾ ਭਾਵੈ ਸੋਈ ਥੀਸੀ। ਜੋ ਤੂੰ ਦੇਹ ਸੋਈ ਹਉ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ। ਜਿਸਨੋ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਅਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਵੇਖਹਿ ਜਾਣਹਿ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭਈਲੇ ਨਿਵਾਸਾ। ਪਾਣੀ ਪਾਵਕ ਤਿਨਹੇ ਕੀਆ, ਪੰਕਜੋ ਮੋਹ ਪਗ ਨਹੀਂ ਚਾਲੈ। ਹਮ ਦਿਖਾ ਤਹਿ ਡੂਬੀ ਅਲੇ, ਮਨ ਏਕ ਨ ਚੇਤ ਸਮੂੜ ਮਨਾ। ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ, ਨਾ ਹਉ ਜਤੀ ਸਤੀ ਨਹੀਂ ਪੜਿਆ। ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿੰਤੂ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ।
कहो नानक हम नीच करम शरण परे की राख शर्मा। जप तप संयम धर्म न कमाया सेवा साधना जान्या हर राया। कहो नानक हम नीच करम शरण परे की राख शर्मा। एक ओंकार श्री वाहिगुरु जी की फतेह पातशाही दसवीं कबियो बाच बेनती चौपाई। हमरी करो हास दै रक्षा पूर्ण होए चित की इच्छा तब चरणन मन रहे हमारा अपना जान करो प्रतपारा। हमरे दुष्ट समय तुम कावहो आप हास दै मोहे बचावहो। सुखी बसे मोरो परिवारा सेवक सिख सबै करतारा। मोर अच्छा निज कर दै करियै सब बैरन को आज संगरियै। पूर्ण होए हमारी आसा तोर भजन की रहै प्यासा। तुम्हें शाड़ कोई अवर न त्याऊं जो बर चाहूं सो तुम ते पाऊं। सेवक सिख हमारे तारियै चुन चुन सत्र हमारे मारियै। आप हाथ दे मुझे बरियै मरण काल का त्रास निवरियै। हूजो सदा हमारे पच्छा श्री अस तुझ जो करियो रक्षा। राख लियो मोहे राखन हारे साहिब संत सहाय प्यारे। दीन बंद दुष्टन के हंता तुम हो पुरी चतुर्दस कंता। काल पाए ब्रह्मा अवतरा काल पाए शिवजू अवतरा। काल पाए कर विष्णु प्रकाशा सकल काल का किया तमाशा। जमन काल जोगी शिव कियो वेदराज ब्रह्मा जूथियो। जमन काल सब लोक सवारा नमस्कार है ताहे हमारा। जमन काल सब जगत बनाया देव दैत जक्षन उपजाया। आदंती कै अवतारा सोई गुरु समझियो हमारा। नमस्कार तिस ही को हमारी सकल प्रजा जिन आप सवारी। शिवकन को शिव गुण सुख दियो सतरन को पलमो बध कियो। कट कट की अंतर की जानत भले बुरे की पीर पछानत। चीटी ते कुंचर असूला सब पर कृपा दृष्ट कर फूला। संतन दुख पाए ते दुखी सुख पाए साधन के सुखी। एक एक की पीर पछान कट कट के पट पट की जान। जबद करख करा कर तारा प्रजा धरत तब देहे अपारा। जब करख करत हो कब हो तुम मैं मृत दे तर सब हो। जेते बदन सृष्ट सब तारै आप अपनी बूझो चारै। तुम सब ही ते रहत निरालम जानत वेद भेद अरयालम। निरंकार निर्विकार निर्लंब आद नील नाद सांब। ताका मूड उचारत भेदा जाको भेव न पावत बेदा। ताको कर पाहन अनुमानत महामूड कश भेद न जानत। महादेव कौ कहत सदा शिव निरंकार का चीनत नह भेव। आप अपनी बुद्ध है जेती वर्णत भिन्न भिन्न तुह तेती। तुमरा लखा न जाए पसारा के विद सजा प्रथम संसारा।
ਏਕਾ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ। ਪੰਡਜ ਜੇਰ ਜਸੇਤ ਯਕੀਨੀ ਕੁਝ ਖਾਨ ਬਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਇਕੈਠਾ। ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਯਾਦ ਜੁਗਾਦ ਸਰੂਪ ਸੁਜੰਭਵ। ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਗਰੋ। ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਘਾਤਾ। ਜੇ ਅਸ ਤੁਜ ਤਵ ਸ਼ਰਨੀ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਬਾਰ ਧਿਆ ਹੈ ਤਾਂ ਕੀ ਕਾਲ ਨਿਕਟ ਨਹਿ ਐ ਹੈ। ਰੱਛਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਰਿਸ਼ਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹੇ ਨੇ ਹਰ ਹੋ ਤਾਂ ਕੇ ਤਾਪ ਤਨਕ ਮਹਿ ਹਰਿ ਹੋ। ਰਿਧ ਸਿੱਧ ਘਰ ਮੋ ਸਭ ਹੋਈ ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋਈ। ਏਕ ਵਾਰ ਜੰਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ। ਜਿਨ ਨਰ ਨਾਮ ਤਿਹਾਰ ਕਹਾ ਦਾਰਿਦ ਦੁਸ਼ਟ ਦੁਖ ਤੇ ਰਹਾ। ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ। ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ। ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ। ਸਰਬ ਠੌਰ ਮੋਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ। ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੀ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ। ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਦੋਹਰਾ ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰ ਦੁਆਰ। ਬਾਹੀ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰ ਦੁਆਰ। ਬਾਹੀ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰ ਯਹੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸੱਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹੋਂ, ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹੈ ਨਾਨਕ ਤਹ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣਹੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਤੇ ਪਵਿੱਤਰ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਤੇ ਪਵਿੱਤਰ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖਿਓ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨਾ ਜੋਗ ਕੀ ਹੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਤਰਸ ਪਿਆ ਮਿਹਰਾਮਤ ਹੋ,
ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ।

ਕਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ

ਜਪੀਆਂ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ

ਉਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।

0: ਫਤਿਹ।
1: ਵਾਹਿਗੁਰੂ ਜੀ। ਧਨਾਸਰੀ ਮਹੱਲਾ ਪਹਿਲਾ।